ਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੈ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮਾ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਰੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਕਿਰਪਾ ਰਹਿਮਨ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਹਨ। ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮੱਤ ਬਖਸ਼ਣੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸਤਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਅੱਸੂ ਦੇ ਮਹੀਨੇ ਦੀ ਸਤਿਗੁਰੂ ਜੀ ਆਰੰਭਤਾ ਹੋਈ ਹੈ। ਗੁਰੂ ਗਰੀਬ ਨਿਵਾਜ ਪਿਤਾ ਜੀ ਸੰਗਰਾਂਦ ਦਾ ਦਿਹਾੜਾ ਜਾਣਦੇ ਹੋਏ ਸਵੇਰ ਤੋਂ ਹੀ ਸਤਿਗੁਰੂ ਜੀ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਆਪ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ, ਜਥਾ ਸ਼ਕਤ ਭੇਟਾਵਾਂ ਕਰ ਰਹੀਆਂ ਹਨ। ਕਿਰਪਾ ਕਰਨੀ ਸਭ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ। ਗੁਰੂ ਗਰੀਬ ਨਿਵਾਜ ਪਿਤਾ ਜੀ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਬੇਅੰਤ ਸੰਗਤਾਂ ਵੱਲੋਂ ਸਤਿਗੁਰੂ ਜੀ ਉਹ ਮਾਇਆ ਭੇਟ ਹੋ ਰਹੀ ਹੈ, ਸਭ ਦੇ ਨਾਮ ਆਪ ਜਾਣਦੇ ਹੋ। ਕਿਰਪਾ ਕਰਨੀ ਸਭ ਸੰਗਤਾਂ ਦੀ ਸੇਵਾ ਦਰ ਪ੍ਰਵਾਨ ਕਰਨੀ, ਸਭ ਨੂੰ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ। ਗੁਰੂ ਗਰੀਬ ਨਿਵਾਜ ਪਿਤਾ ਜੀ ਉਹ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਅੱਸੂ ਦਾ ਮਹੀਨਾ ਅਤੇ ਆਉਣ ਵਾਲਾ ਸਮਾਂ ਸਭ ਸੰਗਤਾਂ ਦਾ ਚੜ੍ਹਦੀ ਕਲਾ ਨਾਲ ਬਤੀਤ ਕਰਾਉਣਾ। ਗੁਰੂ ਗਰੀਬ ਨਿਵਾਜ ਪਿਤਾ ਜੀ ਰਹਿਮਤਾਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਜੀ।
ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ। ਜੇ ਸੁੱਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਆਪ ਸੰਗਤਾਂ ਗੁਰੂ ਚਰਨਾਂ ਵਿੱਚ ਜੁੜ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਪ ਸਭ ਸੰਗਤਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ ਜੀ। ਆਓ ਪਿਆਰ ਸਹਿਤ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਨ। ਜੋ ਬੱਚੇ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਕੀਰਤਨ ਦੀ ਸਿੱਖਿਆ ਪ੍ਰਾਪਤ ਲੈ ਕਰ ਰਹੇ ਹਨ, ਸਾਧ ਸੰਗਤ ਜੀ, ਅੱਜ ਅੱਸੂ ਮਹੀਨੇ ਦੀ ਆਰੰਭਤਾ ਹੋਈ ਹੈ, ਸੰਗਰਾਂਦ ਦਾ ਦਿਹਾੜਾ ਹੈ। ਸਤਿਗੁਰੂ ਰਹਿਮਤ ਕਰਨ ਜੋ ਅੱਸੂ ਦਾ ਮਹੀਨਾ ਅਤੇ ਆਉਣ ਵਾਲਾ ਸਮਾਂ ਆਪ ਸਭ ਸੰਗਤਾਂ ਦਾ ਸਤਿਗੁਰੂ ਜੀ ਚੜ੍ਹਦੀ ਕਲਾ ਦਾ ਬਤੀਤ ਕਰਾਉਣ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਪੰਜਾਬੀ ਸਕੂਲ ਦੇ ਦਾਖਲੇ ਸ਼ੁਰੂ ਹਨ 21 ਸਤੰਬਰ ਤੋਂ। ਸਾਧ ਸੰਗਤ ਜੀ, ਜੋ ਨਵੀਆਂ ਕਲਾਸਾਂ ਸ਼ੁਰੂ ਹੋਣੀਆਂ, ਆਪ ਸੰਗਤਾਂ ਆਪਣੇ ਬੱਚਿਆਂ ਦੇ ਨਾਮ ਜ਼ਰੂਰ ਸਕੂਲ ਦੇ ਵਿੱਚ ਰਜਿਸਟਰ ਕਰਵਾਓ। ਇਸੇ ਤਰ੍ਹਾਂ ਗੁਰਬਾਣੀ ਸੰਥਿਆ ਦੀ ਕਲਾਸ ਜੋ ਹੈ 20 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸਾਧ ਸੰਗਤ ਜੀ ਗੁਰਬਾਣੀ ਸੰਥਿਆ ਪ੍ਰਾਪਤ ਕਰਨੀ ਹੈ, ਉਹ ਵੀ ਆਪਣੇ ਨਾਮ ਸਾਡੇ ਪਾਸ ਲਿਖਾ ਸਕਦੇ ਹੋ। ਅਤੇ ਗੁਰਬਾਣੀ ਕੰਠ ਮੁਕਾਬਲਾ ਹਰ ਸਾਲ ਦੀ ਤਰ੍ਹਾਂ ਸਾਧ ਸੰਗਤ ਜੀ ਜੋ 24 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਹੋ ਰਿਹਾ ਹੈ, ਉਸ ਦੇ ਵਿੱਚ ਭਾਗ ਲੈਣ ਵਾਸਤੇ ਆਪਣੇ ਬੱਚਿਆਂ ਦੇ ਨਾਮ ਸਾਧ ਸੰਗਤ ਜੀ ਰਜਿਸਟਰ ਕਰੋ ਅਤੇ ਬੱਚਿਆਂ ਨੂੰ ਉਹਨਾਂ ਦੀ ਤਿਆਰੀ ਕਰਾਓ ਤਾਂ ਜੋ ਬੱਚੇ ਇਸ ਮੁਕਾਬਲੇ ਵਿੱਚ ਭਾਗ ਲੈ ਸਕਣ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਸਾਧ ਸੰਗਤ ਜੀ ਕੀਰਤਨ ਦਾ ਆਨੰਦ ਪ੍ਰਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਸਰਵਣ ਕਰ ਰਹੇ ਸੀ ਪਾਵਨ ਗੁਰਬਾਣੀ ਸ਼ਬਦ ਕੀਰਤਨ। ਜੋ ਬੱਚੇ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਦੇ ਹਨ, ਬਹੁਤ ਬਹੁਤ ਧੰਨਵਾਦ। ਆਓ ਅਗਲੇਰੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਉਹਨਾਂ ਪਾਸੋਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਸ਼ਬਦ ਵਿਚਾਰ ਸਰਵਣ ਕਰੀਏ ਜੀ।

ਵਾਹਿਗੁਰੂ ਸਾਹਿਬ ਜੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਗੁਰ ਜਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਸੁਖ ਹੋਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਅ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਵਡਭਾਗੀ ਹਨ ਜੋ ਸੰਗਤੀ ਰੂਪ ਦੇ ਵਿੱਚ ਸੰਧਿਆ ਦੇ ਦੀਵਾਨਾਂ ਵਿੱਚ ਸਤਿਗੁਰਾਂ ਦੀ ਹਜ਼ੂਰੀ ਜੁੜ ਕੇ ਬੈਠੇ ਹਾਂ ਆਪ ਜੀ ਗੁਰਮੁਖ ਬੱਚਿਆਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ ਸਮਝਾਇਆ ਜਾ ਰਿਹਾ ਸੀ ਉਸ ਪਰਮੇਸ਼ਰ ਨਾਲ ਜੁੜ ਕੇ ਹੀ ਸਾਡਾ ਮਨ ਜੀਵਤ ਹੁੰਦਾ ਜਿੰਨਾ ਚਿਰ ਅਸੀਂ ਆਪਣੇ ਗੁਰੂ ਦੇ ਰਾਹੀਂ ਪਰਮੇਸ਼ਰ ਦੇ ਨਾਲ ਜੁੜਦੇ ਨਹੀਂ ਉਨ੍ਹਾਂ ਚਿਰ ਇਸ ਨੂੰ ਮੁਰਦਿਆਂ ਦੇ ਬਰਾਬਰ ਕਿਹਾ ਗਿਆ ਇਸ ਕਰਕੇ ਸਾਨੂੰ ਸਮਝਾ ਰਹੇ ਸੀ ਜੀਵਤ ਜੀਵਤ ਜੀਵਤ ਰਹੋ ਰਾਮ ਰਸਾਇਣ ਨਿਤ ਉੱਠ ਪੀਵੋ ਰਾਮ ਰਸਾਇਣ ਸਾਡੇ ਮਨ ਦੀ ਖੁਰਾਕ ਹੈ ਅੰਮ੍ਰਿਤ ਰਸ ਵੀ ਹਰ ਰਸ ਬ੍ਰਹਮ ਰਸ ਕਿਹਾ ਗਿਆ ਇਸਨੂੰ ਸੋ ਇਸ ਕਰਕੇ ਮਨ ਜਿੰਨਾ ਚਿਰ ਜੁੜਦਾ ਨਹੀਂ ਉਨ੍ਹਾਂ ਚਿਰ ਆਪਣੀ ਮੱਤ 'ਚ ਹੁੰਦਾ ਇਸ ਲਈ ਗੁਰਮਤ ਲੈਣ ਲਈ ਅਸੀਂ ਗੁਰੂ ਦੇ ਦਰ 'ਤੇ ਆਏ ਹਾਂ ਸੰਗਤੀ ਰੂਪ 'ਚ ਬੈਠ ਕੇ ਅੱਜ ਜੋ ਜਿੱਥੇ ਭਾਈ ਗੁਰਦਾਸ ਦੀਆਂ 12 ਦੀ ਲੜੀਵਾਰ ਕਥਾ ਚੱਲ ਰਹੀ ਆ ਅੱਜ ਸੰਗਰਾਂਦ ਦਾ ਦਿਹਾੜਾ 12 ਮਾਹਾਂ ਦੀ ਵੀ ਆਪਾਂ ਵਿਚਾਰ ਕਰਨੀ ਹੁੰਦੀ ਆ ਵੀ ਜੋ ਇਹ ਮਹੀਨਾ ਹੈ ਇਹ ਅਸੀਂ ਕਿਵੇਂ ਬਤੀਤ ਕਰਨਾ ਇਹ ਸਿੱਖਿਆ ਦਿੱਤੀ ਗਈ ਹੈ 12 ਮਹੀਨਿਆਂ ਦੇ ਵਿੱਚ ਇਹ ਸਿੱਖਿਆ ਦਿੱਤੀ ਗਈ ਆ ਸ਼ੁਰੂਆਤ ਕੀਤੀ ਗਈ ਆ ਵਿਛੋੜੇ ਤੋਂ ਸਾਡਾ ਉਸ ਵਾਹਿਗੁਰੂ ਪਰਮੇਸ਼ਰ ਨਾਲੋਂ ਵਿਛੋੜਾ ਪਿਆ ਹੋਇਆ ਵਿਛੋੜੇ ਦੀ ਗੱਲ ਕੀਤੀ ਹੈ ਵਿਛੋੜਾ ਕਿਉਂ ਪਿਆ ਕਿਵੇਂ ਪਿਆ ਇਹ ਭੇਜ ਦਿੱਤਾ ਗਿਆ ਫਿਰ ਵਿਛੋੜੇ ਤੋਂ ਬਾਅਦ 12 ਮਹੀਨਿਆਂ ਰਾਹੀਂ ਸਾਨੂੰ ਫਿਰ ਪਰਮਾਤਮਾ ਨੂੰ ਮਿਲਣ ਦੀ ਯੋਗਤੀ ਦੱਸੀ ਗਈ ਹੈ ਕਿਵੇਂ ਮਿਲਿਆ ਜਾਂਦਾ ਅਖੀਰ 'ਤੇ ਜਾ ਕੇ ਫਿਰ ਪੱਗਣ ਦਾ ਮਹੀਨੇ ਤੋਂ ਬਾਅਦ ਜੋ ਸ਼ਬਦ ਹੈ ਉਹਦੇ ਫਿਰ ਸਾਨੂੰ ਦੱਸਿਆ ਗਿਆ ਵੀ ਜਿਹੜੇ ਮਿਲੇ ਹੋਏ ਨੇ ਉਹਨਾਂ ਵਾਸਤੇ ਸਾਰੇ ਦਿਨ ਇੱਕੋ ਜਿਹੇ ਹੁੰਦੇ ਨੇ ਕੋਈ ਦਿਨ ਖਾਸ ਨਹੀਂ ਹੁੰਦਾ ਕੋਈ ਚੰਗਾ ਨਹੀਂ ਹੁੰਦਾ ਕੋਈ ਮਾੜਾ ਨਹੀਂ ਹੁੰਦਾ ਇਸ ਲਈ ਜਿਹੜਾ ਭਰਮ 'ਚ ਹੁੰਦਾ ਹੈ ਉਦੋਂ ਸਾਨੂੰ ਇਹ ਲੱਗਦਾ ਵੀ ਆਹ ਦਿਨ ਚੰਗਾ ਆਹ ਮਾੜਾ ਹੈ ਇਹ ਭਰਮ ਆ ਸਭੇ ਦਿਵਸ ਮੂਰਤ ਭਲੇ ਜਿਨ ਕੋ ਨਦਰ ਕਰੇ ਜਦੋਂ ਵਾਹਿਗੁਰੂ ਜੀ ਦੀ ਨਦਰ ਹੋ ਜਾਂਦੀ ਹੈ ਗੁਰੂ ਦਾ ਗਿਆਨ ਹੋ ਜਾਂਦਾ ਸਾਡੇ ਵਾਸਤੇ ਹਰ ਇੱਕ ਦਿਨ ਚੰਗਾ ਹੈ ਤਾਂ ਕਰਕੇ ਭਰਮ ਖਤਮ ਹੋ ਜਾਂਦਾ ਹੈ ਆਓ ਸ਼ਬਦ ਦੀ ਵਿਚਾਰ ਕਰੀਏ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਇਹ 12 ਮਹਾਮਾਜ ਮਹੱਲਾ 5ਵਾਂ ਇੱਕ ਗੁਰੂ ਨਾਨਕ ਦੇਵ ਜੀ ਨੇ ਵੀ 12 ਮਹਾ ਉਚਾਰਨ ਕੀਤਾ ਉਹ ਤਖਾਰੀ ਰਾਗ ਦੇ ਵਿੱਚ ਹੈ ਉਹਦੀ ਕਥਾ ਬਹੁਤ ਘੱਟ ਕਰਦੇ ਨੇ ਇੱਕ ਗੁਰੂ ਗੋਬਿੰਦ ਸਿੰਘ ਜੀ ਨੇ ਵੀ 12 ਮਹਾ ਉਚਾਰਨ ਕੀਤਾ ਇਸ ਕਰਕੇ 3 12 ਮਹਾ ਗੁਰੂ ਸਾਹਿਬਾਂ ਨੇ ਉਚਾਰਨ ਕੀਤੇ ਨੇ ਇਹ ਜੋ ਆਪਾਂ ਅੱਜ ਵਿਚਾਰ ਕਰ ਰਹੇ ਹਾਂ ਇਹ ਗੁਰੂ ਅਰਜਨ ਦੇਵ ਜੀ ਦਾ 12 ਮਹਾ ਉਚਾਰਨ ਕੀਤਾ ਹੋਇਆ ਸਾਨੂੰ ਸ਼ੁਰੂਆਤ ਕਰਦੇ ਨੇ 12 ਮਹਾਮਾਜ ਮਹੱਲਾ 5ਵਾਂ ਘਰ ਚੌਥਾ 1 ਓਂਕਾਰ ਸਤਿਗੁਰ ਪ੍ਰਸਾਦ ਮੰਗਲਾਚਰਨ ਕਰਕੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਸਾਨੂੰ ਦੱਸ ਰਹੇ ਨੇ ਸ਼ੁਰੂਆਤੀ ਵੀ ਸਾਡੀ ਉਸ ਪਰਮੇਸ਼ਰ ਨਾਲੋਂ ਵਿਛੋੜਾ ਪਿਆ ਹੋਇਆ
ਕਿਰਤ ਕਰਨ ਕਰਕੇ, ਕਿਰਤ ਨਾਲ ਜੁੜਨ ਕਰਕੇ, ਕਰਮ ਇਹੋ ਜਿਹੇ ਕਰਨ ਕਰਕੇ ਅਸੀਂ ਪਰਮੇਸ਼ੁਰ ਤੋਂ ਦੂਰ ਚਲੇ ਗਏ, ਕਿਰਤ ਕਰਮ ਕੇ ਵਿਛੜੇ। ਫਿਰ ਜਦੋਂ ਸਾਨੂੰ ਗਿਆਨ ਹੁੰਦਾ ਸੰਗਤ 'ਚ ਆ ਕੇ ਗੁਰੂ ਦੀ ਮੱਤ ਲੈ ਕੇ, ਫਿਰ ਸਾਡੀ ਬੇਨਤੀ ਕਰਦੇ ਹਾਂ ਅੱਗੇ, ਕਰ ਕਿਰਪਾ ਮੇਲੋ ਰਾਮ, ਹੇ ਵਾਹਿਗੁਰੂ। ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਹਾਂ, ਮਹਾਰਾਜ ਕਿਰਪਾ ਕਰੋ, ਸਾਨੂੰ ਭੇਤ ਦਿਓ, ਕਰ ਕਿਰਪਾ ਮੇਲੋ ਰਾਮ, ਉਸ ਪਰਮੇਸ਼ੁਰ ਦਾ ਵਾਹਿਗੁਰੂ ਦਾ ਇੱਕ ਦਾ ਭੇਤ ਦਿਓ। ਕਿਉਂਕਿ ਪਹਿਲਾਂ ਅਸੀਂ ਆਪਣੀ ਮੱਤ ਦੇ ਵਿੱਚ ਹੁੰਦੇ ਹਾਂ, ਇੱਧਰ ਉੱਧਰ ਬਹੁਤ ਭੱਜਦਾ ਮਨ ਵੀ ਕੋਈ ਆਸਰਾ ਸੰਸਾਰ 'ਚੋਂ ਮਿਲ ਜੂਗਾ ਸਾਨੂੰ, ਅਤੇ ਸਾਨੂੰ ਦੱਸ ਰਹੇ ਨੇ ਚਾਰ ਕੁੰਟ ਦਹਿ ਦਿਸ ਭਰਮੇ ਥੱਕਾ ਏ ਪ੍ਰਭ ਕੀ ਸ਼ਾਮ। ਗੁਰੂ ਦੀ ਸ਼ਰਨ 'ਚ ਬੰਦਾ ਉਦੋਂ ਆਉਂਦਾ ਜਦੋਂ ਚਾਰ ਚੁਫੇਰਿਓਂ ਥੱਕ ਜਾਂਦਾ। ਜਿਹੜੇ ਮਨ ਥੱਕੇ ਨਹੀਂ ਨਾ ਹਜੇ ਸੰਸਾਰ ਵੱਲੀਓਂ, ਉਹ ਤਾਂ ਇੱਥੇ ਆ ਨਹੀਂ ਸਕਦੇ, ਉਹ ਸੁਣ ਵੀ ਨਹੀਂ ਸਕਦੇ ਅਤੇ ਬਹਿ ਵੀ ਨਹੀਂ ਸਕਦੇ। ਜਦੋਂ ਮਨ ਥੱਕ ਜਾਂਦਾ ਨਾ ਵੀ ਹੋਰ ਕੋਈ ਆਸਰਾ ਨਹੀਂ ਰਹਿ ਗਿਆ ਹੁਣ ਮੈਨੂੰ, ਫਿਰ ਗੁਰੂ ਕੋਲ ਆਉਂਦਾ ਬੰਦਾ। ਚਾਰ ਕੁੰਟ ਦਹਿ ਦਿਸ ਭਰਮੇ, ਬੰਦਾ ਚਾਰ ਦਿਸ਼ਾਵਾਂ ਦੇ ਵਿੱਚ ਦਸੇ ਦਿਸ਼ਾਵਾਂ 'ਚ ਭੱਜਦਾ ਮਨ ਵੀ ਸਾਨੂੰ ਕੋਈ ਆਸਰਾ ਮਿਲ ਜੂ ਸੰਸਾਰ ਦੇ ਵਿੱਚੋਂ। ਤਾਂ ਮਹਾਰਾਜ ਕਹਿੰਦੇ ਥੱਕ ਆਏ, ਜਦੋਂ ਮਨ ਥੱਕ ਜਾਂਦਾ ਉਦੋਂ ਗੁਰੂ ਦੀ ਸ਼ਰਨ 'ਚ ਆ ਜਾਂਦਾ, ਥੱਕ ਆਏ ਪ੍ਰਭ ਕੀ ਸ਼ਾਮ। ਉਦਾਹਰਣ ਦੇ ਰਹੇ ਨੇ ਵੀ ਜਿਹੜਾ ਪਰਮੇਸ਼ੁਰ ਤੋਂ ਬਿਨਾਂ ਜੀਵਨ ਹੈ, ਗੁਰੂ ਵਾਲੇ ਬਣਨ ਤੋਂ ਬਿਨਾਂ ਜੀਵਨ ਹੈ, ਉਹ ਕਿਹੋ ਜਿਹਾ? ਕਹਿੰਦੇ ਧਿਨ ਦੁੱਧੇ ਤੇ ਬਾਰੀ ਕਿਤੇ ਨਾ ਆਵੇ ਕਾਮ। ਉਦਾਹਰਣ ਦੇ ਰਹੇ ਨੇ ਧਿਨ ਕਹਿੰਦੇ ਨੇ ਗਾਂ ਨੂੰ, ਜਿਵੇਂ ਇੱਕ ਗਊ ਦੁੱਧ ਦਿੰਦੀ ਆ, ਉਨਾ ਚਿਰ ਉਹਦੀ ਅਸੀਂ ਸੇਵਾ ਪਾਣੀ ਕਰਦੇ ਹਾਂ, ਪੱਠੇ ਪਾਉਂਦੇ ਹਾਂ। ਜੇ ਉਹ ਦੁੱਧ ਨਹੀਂ ਦਿੰਦੀ, ਉਹਨੂੰ ਕੋਈ ਰੱਖਦਾ ਥੋੜ੍ਹਾ ਘਰੇ? ਫਿਰ ਧਿਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ। ਉਦਾਹਰਣ ਦਿੱਤੀ ਗਈ ਹੈ ਵੀ ਜਿਵੇਂ ਇੱਕ ਗਾਂ ਜਿਹੜੀ ਦੁੱਧ ਨਹੀਂ ਦਿੰਦੀ, ਉਹਨੂੰ ਕੋਈ ਰੱਖਦਾ ਨਹੀਂ ਘਰੇ। ਇਹਨਾਂ ਦੇਸ਼ਾਂ ਦੇ ਵਿੱਚ ਤਾਂ ਉਹ ਇਹਨਾਂ ਨੂੰ ਦੇ ਦਿੰਦੇ ਨੇ, ਮੀਟ ਬਣਾਉਣ ਵਾਲਿਆਂ ਨੂੰ ਕੱਟ ਕੇ ਉਹਨਾਂ ਦਾ ਮੀਟ ਬਣਾ ਦਿੰਦੇ ਨੇ, ਕਿਉਂਕਿ ਦੁੱਧ ਨਹੀਂ ਦਿੰਦੀ। ਇਸ ਕਰਕੇ ਇਹ ਮਨੁੱਖ ਕਹਿੰਦੇ ਜਿਹੜਾ ਪਰਮੇਸ਼ੁਰ ਨੂੰ ਅਰਾਧਦਾ ਨਹੀਂ ਗਾ, ਉਹ ਮਨੁੱਖ ਉਹ ਗਾਂ ਵਰਗਾ ਜਿਹਦਾ ਕੋਈ, ਜਿਹਨੂੰ ਮਹਾਰਾਜ ਨੇ ਗੁਰਬਾਣੀ 'ਚ ਇੱਕ ਥਾਂ 'ਤੇ ਲਿਖਿਆ, ਮਨਮੁੱਖ ਉੱਭੇ। ਸਾਰੇ ਜੀਵ ਪੈਦਾ ਹੁੰਦੇ ਨੇ, ਮਨਮੁੱਖ ਵੀ ਗੁਰਮੁੱਖ ਵੀ। ਮਹਾਰਾਜ ਕਹਿੰਦੇ ਮਨਮੁੱਖ ਉੱਭੇ ਸੁੱਕ ਗਏ, ਇੱਕ ਬੂਟਾ ਉੱਗਿਆ ਸੁੱਕ ਗਿਆ। ਇਹ ਸਾਡਾ ਮਨ ਸਾਰੇ ਇੱਕ 'ਚੋਂ ਪੈਦਾ ਹੋਏ ਆ, ਇੱਕ ਆ ਕੇ ਪਰਮਾਤਮਾ ਤੋਂ ਦੂਰ ਚਲੇ ਗਏ, ਗੁਰੂ ਦਾ ਗਿਆਨ ਵੀ ਹੈ ਨਹੀਂ ਗਾ, ਉਹ ਸੁੱਕੇ ਹੋਏ ਨੇ। ਗੁਰਬਾਣੀ 'ਚ ਕਹਿੰਦੇ ਕਹਿੰਦੇ ਫਲ ਅਤੇ ਨਾ ਛਾਂ, ਜਿਹੜਾ ਸੁੱਕਿਆ ਦਰਖਤ ਆ ਉਹਦੇ ਕੋਲੋਂ ਨਾ ਫਲ ਅਤੇ ਨਾ ਛਾਂ ਦੀ ਕੋਈ ਆਸ ਹੈ। ਤਿੰਨਾਂ ਪਾਸ ਨਾ ਬੈਠੀ ਹੈ ਜੋ ਘਰ ਨਾ ਗਰਾਉਂ। ਕਹਿੰਦੇ ਉਹਨਾਂ ਕੋਲ ਬੈਠਣ ਦਾ ਕੋਈ ਫਾਇਦਾ ਵੀ ਨਹੀਂ ਹੋਣਾ ਤੁਹਾਨੂੰ, ਜਿਹੜੇ ਐਸੇ ਮਨੁੱਖ ਨੇ ਜਿਹੜੇ ਗੁਰੂ ਤੋਂ ਪਰਮੇਸ਼ੁਰ ਤੋਂ ਦੂਰ ਨੇ। ਤਿੰਨ ਦੁੱਧੇ ਤੇ ਬਾਰੀ ਕਿਤੇ ਨਾ ਆਵੇ ਕਾਮ। ਦੂਜੀ ਉਦਾਹਰਣ ਦੇ ਨੇ ਜਲ ਬਿਨ ਸ਼ਾਖ ਤੋਂ ਮਿਲਾਵਤੀ ਉਪਜੇ ਨਾਹੀਂ ਦਾਮ। ਜਿਵੇਂ ਆਪਾਂ ਫਸਲ ਬੀਜਦੇ ਹਾਂ, ਉਹਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ, ਟਾਈਮ ਸਿਰ ਪਾਣੀ ਨਾ ਦਿੱਤਾ ਜਾਵੇ ਸੁੱਕ ਜਾਂਦੀ ਹੈ। ਉਹ ਤੋਂ ਕੋਈ ਸਾਨੂੰ, ਜੇ ਫਸਲ ਸੁੱਕ ਜਾਵੇ ਤਾਂ ਉਹ ਤੋਂ ਕੋਈ ਸਾਨੂੰ ਲਾਹਾ ਨਹੀਂ ਮਿਲਦਾ। ਉਪਜੇ ਨਾਹੀਂ ਦਾਮ, ਜਿਵੇਂ ਆਪਾਂ ਵੇਚ ਕੇ ਉਦੋਂ ਵੱਟ ਕੇ ਪੈਸੇ ਉਗਰਾਉਂਦੇ ਹਾਂ। ਇਸੇ ਤਰ੍ਹਾਂ ਹੀ ਕਹਿੰਦੇ ਉਹ ਮਨੁੱਖ ਹੈ ਜਿਹੜਾ ਸੁੱਕੀ ਫਸਲ ਵਰਗਾ, ਜਿਹੜਾ ਗੁਰੂ ਦੇ ਨਾਲ ਨਹੀਂ ਜੁੜਿਆ, ਪਰਮੇਸ਼ੁਰ ਨਾਲ ਨਹੀਂ ਜੁੜਿਆ। ਜਲ ਬਿਨ ਸ਼ਾਖ ਕਮਲਾਵਤੀ ਉਪਜੇ ਨਾਹੀਂ ਦਾਮ, ਹਰ ਨਾਹੇ ਨੇ ਮਿਲੀ ਹੈ ਸਾਜਾ ਨਾ ਕੱਤ ਪਾਈ ਹੈ ਵਿਸ਼ਰਾਮ। ਕਹਿੰਦੇ ਜਿੰਨਾ ਚਿਰ ਹਰ ਨਾਹ, ਨਾਹ ਕਹਿੰਦੇ ਪਤੀ ਨੂੰ, ਜਿੰਨਾ ਚਿਰ ਹਰੀ ਪਰਮੇਸ਼ੁਰ ਪਤੀ ਇਸ ਜੀਵ ਰੂਪੀ ਇਸਤਰੀ ਨੂੰ ਮਿਲਿਆ ਹੀ ਨਹੀਂ ਗਾ, ਕੱਤ ਪਾਈ ਹੈ ਵਿਸ਼ਰਾਮ। ਉਹ ਸੱਜਣ ਉਹ ਪ੍ਰੀਤਮ ਵਾਹਿਗੁਰੂ ਕਹਿੰਦੇ ਮਿਲਿਆ ਨਹੀਂ ਤਾਂ ਮਨ ਓਨਾ ਚਿਰ ਜਨਮ ਮਰਨ 'ਚ ਰਹਿੰਦਾ। ਇਸ ਕਰਕੇ ਇਹ ਸਾਡਾ ਜਿਹੜਾ ਮਨੁੱਖਾ ਜਨਮ ਹੈ, ਇਹ ਦੱਸ ਰਹੇ ਨੇ ਭਈ ਪ੍ਰਾਪਤ ਮਨੁੱਖ ਦੇ ਹੋਰੀ ਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀ ਹੈ। ਇਹ ਮਨੁੱਖਾ ਜਨਮ ਮਿਲਿਆ ਸੀ ਪਰਮਾਤਮਾ ਨੂੰ ਮਿਲਣ ਲਈ, ਪਰ ਅਸੀਂ ਭੁੱਲ ਗਏ ਸੰਸਾਰ 'ਚ ਆ ਕੇ। ਇਸ ਕਰਕੇ ਮਹਾਰਾਜ ਕਹਿੰਦੇ ਜਿਸ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਹੁਣ ਦੱਸ ਰਹੇ ਨੇ ਉਦਾਹਰਣ ਦੇ ਕੇ, ਕਹਿੰਦੇ ਜਿਸ ਘਰ, ਘਰ ਹੈਗਾ ਸਾਡਾ ਸਰੀਰ, ਹਿਰਦਾ ਰੂਪੀ ਘਰ ਦੇ ਵਿੱਚ ਉਸ ਪਤੀ ਪਰਮੇਸ਼ੁਰ ਦਾ ਪਿਆਰ ਨਹੀਂ ਪ੍ਰਗਟ ਹੋਇਆ, ਉਹ ਕਹਿੰਦੇ ਭੱਠ ਨਗਰ ਸੇ ਗ੍ਰਾਮ। ਭੱਠ ਕਹਿੰਦੇ ਨੇ ਅੱਗੇ ਪੁਰਾਣੇ ਸਮੇਂ 'ਚ ਹੁੰਦਾ ਸੀ, ਇੱਥੇ ਵੀ ਹੋਣਗੇ ਭੱਠ ਜਿਹੜੇ ਕਿ ਜਿਵੇਂ ਕੋ ਆਪਾਂ ਇਹਨੂੰ ਅੱਗ ਮਚਾ ਕੇ ਕੋਈ ਚੀਜ਼ ਨੂੰ ਗਰਮ ਕਰਦੇ ਹਾਂ, ਉਹਨੂੰ ਭੱਠ ਭੱਠੀ ਵੀ ਕਹਿ ਦਿੰਦੇ ਹਾਂ ਆਪਾਂ। ਭੱਠ ਹੁੰਦਾ ਸੀ ਵੱਡਾ ਥੋੜ੍ਹਾ ਜਿਹਾ, ਉਹਦੇ ਉੱਤੇ ਕੜਾਹੀ ਹੁੰਦੀ ਸੀ, ਜਿਵੇਂ ਲੋਹਾ ਢਾਲਣਾ ਹੁੰਦਾ ਨਾ, ਉਹ ਵੱਡੇ ਵੱਡੇ ਹੁੰਦੇ ਆ ਭੱਠ। ਉਹਦੇ ਵਾਂਗੂ ਤਪਦਾ ਹੈ ਮਨ ਸਾਡਾ, ਕਿਉਂਕਿ ਜੀਓ ਤਪਤ ਹੈ ਬਾਰੋ ਬਾਰ,
ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਸੋ ਪੱਕਾ ਰੋਗੀ ਬਿਲਾਏ। ਕਹਿੰਦੇ ਇਹ ਮਨ ਐਂ ਆ ਜਿਵੇਂ ਭੱਠ ਨਗਰ ਸੇ ਗ੍ਰਾਮ, ਜਿਵੇਂ ਭੱਠ ਦੀ ਤਰ੍ਹਾਂ ਤਪਦਾ ਸਾਡਾ ਮਨ। ਜਿੱਤ ਘਰ ਹਰ ਕੰਤ ਨਾ ਪ੍ਰਗਟੇ, ਜਿਸ ਘਰ ਦੇ ਵਿੱਚ ਹਰੀ ਪਰਮੇਸ਼ਰ ਦੇ ਨਾਲ ਪ੍ਰੇਮ ਪਿਆਰ ਨਹੀਂ ਜੁੜਿਆ ਨਹੀਂ ਕੋਈ। ਇਸ ਕਰਕੇ ਇੱਥੇ ਉਦਾਹਰਨ ਦੇ ਕੇ ਸਰਬ ਸ਼ਿੰਗਾਰ ਤੰਬੋਲ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਣਿਆ ਮੀਤ ਸੱਜਣ ਸਭ ਜਾਮ। ਜਿਵੇਂ ਕਹਿੰਦੇ ਕੋਈ ਜੀਵ ਰੂਪ ਇਸਤਰੀ ਸ਼ਿੰਗਾਰ ਕਰਦੀ ਆ, ਉਹ ਸਾਰੇ ਸ਼ਿੰਗਾਰ ਕਰਦੀ ਹੈ ਪਤੀ ਨੂੰ ਖੁਸ਼ ਕਰਨ ਲਈ। ਇਸੇ ਤਰ੍ਹਾਂ ਹੀ ਸੁਹਾਗਣਾਂ ਜਿਹੜੀਆਂ, ਇਸੇ ਤਰ੍ਹਾਂ ਹੀ ਅਸੀਂ ਜਿੰਨੇ ਵੀ ਇਹ ਸ਼ਿੰਗਾਰ ਕਰ ਰਹੇ ਹਾਂ, ਇਹ ਸਾਡੇ ਉਸ ਪਰਮੇਸ਼ੁਰ ਨੂੰ ਰਿਝਾਉਣ ਲਈ ਆ। ਅਤੇ ਜਿਹੜੇ ਪਿਆ ਉਹਨੂੰ ਚੰਗੇ ਨਹੀਂ ਲੱਗਦੇ, ਆਪਾਂ ਕਰਨੇ ਨਹੀਂ ਇਹ ਸ਼ਿੰਗਾਰ। ਹੁਣ ਅਸੀਂ ਸ਼ਿੰਗਾਰ ਕਈ ਵਾਰ ਕਿਹੜਾ ਕੀਤਾ ਹੋਇਆ ਉਹ ਗੁਰਬਾਣੀ 'ਚ ਦੱਸਦੇ ਨੇ। ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਤਨ ਸੇਜੇ ਜਾਏ, ਕਿਵੇਂ ਸਾਡੀ ਸੇਜ 'ਤੇ ਆਵੇ ਜਿਹੜਾ ਉਹਨੂੰ ਚੰਗਾ ਹੀ ਨਹੀਂ ਲੱਗਦਾ। ਇਸ ਕਰਕੇ ਉਹ ਕਾਰਨ ਬਣ ਗਿਆ ਸਾਡਾ ਕਿ ਅਸੀਂ ਉਹ ਸ਼ਿੰਗਾਰ ਨਹੀਂ ਕੀਤਾ ਜਿਹੜਾ ਗੁਰੂ ਨੂੰ ਭਾਵੇ। ਮਨ ਨੇ ਸ਼ਿੰਗਾਰ ਕਰਨਾ, ਜਿਹਨੂੰ ਗੁਰਬਾਣੀ 'ਚ ਦੱਸਿਆ ਕਿਵੇਂ ਸ਼ਿੰਗਾਰ ਕਰਨਾ, ਜਿਵੇਂ ਆਪਾਂ ਬਾਹਰ ਸ਼ਿੰਗਾਰ ਕਰਦੇ ਹਾਂ ਸਾਰਿਆਂ ਨੂੰ ਪਤਾ ਹੀ ਆ। ਹੁਣ ਅੰਦਰਲੇ ਸ਼ਿੰਗਾਰ ਦੀ ਕਹਿੰਦੇ ਭੈ ਕੀ ਆ, ਦੇਹ ਸਲਾਈਆਂ, ਆਹ ਜਿਹੜੇ ਨੇਤਰ ਆ ਇਹਨਾਂ 'ਚ ਪਰਮੇਸ਼ੁਰ ਦਾ ਭੈ, ਗੁਰੂ ਦਾ ਭੈ, ਨਿਰਮਲ ਭੈ, ਡਰ ਨਹੀਂ, ਨਿਰਮਲ ਭੈ ਜਿਹਨੂੰ ਕਹਿੰਦੇ ਨੇ। ਨਿਰਮਲ ਭੋ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰ ਹੈ ਜਿਹਨੂੰ ਗੁਰਬਾਣੀ 'ਚ ਕਿਹਾ ਗਿਆ। ਹੁਣ ਕਹਿੰਦੇ ਭੈ ਕੀ ਆ ਦੇਹ ਸਲਾਈਆਂ ਨੈਣੀ, ਭਾਵ ਕਾ ਕਰੇ ਸ਼ਿੰਗਾਰੋ, ਪਰਮੇਸ਼ੁਰ ਦੇ ਪ੍ਰੇਮ ਦਾ ਸ਼ਿੰਗਾਰ ਕੀਤਾ ਹੋਵੇ ਤਾਂ ਸੁਹਾਗਣ ਜਾਣੀ ਹੈ ਲਾਗੇ, ਜਸੋ ਧਰੋ ਪਿਆਰੋ। ਕਹਿੰਦੇ ਉਹ ਸੁਹਾਗਣ ਆ ਜਿਹਦਾ ਪਿਆਰ ਹੈ ਆਪਣੇ ਪਤੀ ਪਰਮੇਸ਼ੁਰ ਨਾਲ। ਤਾਂ ਕਰਕੇ ਮਹਾਰਾਜ ਕਹਿੰਦੇ ਇਹ ਜਿਹੜੀਆਂ ਜੀਵ ਰੂਪ ਇਸਤਰੀਆਂ ਸ਼ਿੰਗਾਰ ਤਾਂ ਕੀਤਾ, ਪ੍ਰਭ ਪਤੀ ਨਹੀਂ ਸ਼ੇਜ 'ਤੇ ਹੈਗਾ, ਪ੍ਰਭ ਕੰਤ ਸੁਆਮੀ ਕੰਤ ਵੀ ਹੋਣਿਆ ਮੀਤ ਸੱਜਣ ਸਭ ਜਾਮ, ਇਹ ਜਮਾਂ ਦੇ ਵੱਸ ਨੇ। ਜਿੰਨੇ ਮਨ ਕਾਮ ਕ੍ਰੋਧ ਲੋਭ ਮੋਹ ਕਰ ਇਹਨਾਂ ਨੂੰ ਜਮ ਕਹਿ ਦਿੱਤਾ ਗਿਆ, ਇਹ ਜਮਾਂ ਦੇ ਵੱਸ ਸਾਡਾ ਮਨ ਹੋਣ ਕਰਕੇ ਗੁਰੂ ਅਤੇ ਪਰਮੇਸ਼ੁਰ ਤੋਂ ਦੂਰ ਚਲਿਆ ਜਾਂਦਾ। ਇਸ ਕਰਕੇ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਬੇਨਤੀਆਂ ਕਰ ਕਿਰਪਾ ਦੀਜੈ ਨਾਮ। ਹੁਣ ਸਾਨੂੰ ਅਰਦਾਸ ਕਰਨ ਦਾ ਢੰਗ ਦੱਸਦੇ ਨੇ ਗੁਰੂ ਕੋਲ ਆ ਕੇ, ਕੀ ਬੇਨਤੀ ਕਰਨੀ ਹੈ, ਅਸੀਂ ਕੀ ਅਰਦਾਸ ਕਰਨੀ ਹੈ। ਕਰ ਕਿਰਪਾ ਦੀਜੈ ਨਾਮ, ਮੈਂ ਦੀਜੇ ਨਾਮ ਨਿਧਾਨ ਹਰ ਗੁਣ ਗਾਵਸੀ। ਜਿੰਨਾ ਚਿਰ ਸਾਨੂੰ ਇਹ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਓਨਾ ਚਿਰ ਸਾਡਾ ਮਨ ਸੁਖੀ ਨਹੀਂ ਹੋ ਸਕਦਾ। ਇਸ ਕਰਕੇ ਸੰਸਾਰ 'ਚ ਸੁੱਖ ਪਰਮੇਸ਼ੁਰ ਦੇ ਨਾਮ 'ਚ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਬੇਨਤੀ ਕਰਦੇ ਜੀ, ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ। ਹੇ ਵਾਹਿਗੁਰੂ, ਮੈਨੂੰ ਤੁਸੀਂ ਆਪਣੇ ਨਾਲ ਮਿਲਾ ਲਓ, ਉਹ ਪਰਮੇਸ਼ੁਰ ਨਾਲ ਮਿਲਾ ਦਿਓ। ਗੁਰੂ ਨੂੰ ਬੇਨਤੀ ਆ ਵੀ ਮੈਨੂੰ ਉਸ ਪਰਮੇਸ਼ੁਰ ਨਾਲ ਮਿਲਾ ਦੇ ਜਿਸ ਕਾ ਨਿਹਚਲ ਧਾਮ। ਬਾਕੀ ਸਭ ਕੁਛ ਚੱਲਦਾ, ਇੱਕ ਪਰਮੇਸ਼ੁਰ ਹੈ ਉਹ ਥਿਰ ਹੈ, ਜਿਹਨੂੰ ਮਹਾਰਾਜ ਕਹਿੰਦੇ ਪ੍ਰਭ ਮੇਰਾ ਤੀਰਥਾਵਲੀ ਹੋਰ ਆਵੇ ਜਾਏ। ਓਨਾ ਚਿਰ ਅਸੀਂ ਆਉਣਾ ਜਾਣਾ ਬਣਿਆ ਰਹੋ ਜਿੰਨਾ ਚਿਰ ਅਸੀਂ ਉਹਦੇ ਨਾਲ ਜੁੜਦੇ ਨਹੀਂ ਵਾਹਿਗੁਰੂ ਜੀ ਨਾਲ। ਤਾਂ ਕਰਕੇ ਕਿਰਪਾ ਕਰੋ, ਕਿਰਪਾ ਮੇਰੇ 'ਤੇ ਜੀ, ਮੈਨੂੰ ਆਪਣੇ ਨਾਲ ਜੋੜ ਲਓ। ਅੱਜ ਦੇ ਮਹੀਨੇ 'ਚ ਫਿਰ ਕੀ ਸਮਝਾਉਂਦੇ ਨੇ, ਕਹਿੰਦੇ ਅਸਨ ਪ੍ਰੇਮ ਅਮਾਹੜਾ ਕਿਉਂ ਮਿਲੀਏ ਹਰ ਜਾਏ। ਕਹਿੰਦੇ ਜਦੋਂ ਇਹ ਸੰਗਤ 'ਚ ਆਈ ਜੀਵ ਰੂਪ ਇਸਤਰੀ, ਗੁਰੂ ਕੋਲੋਂ ਇਹ ਬਚਨ ਜਦੋਂ ਸੁਣੇ, ਫਿਰ ਇਹਦੇ ਅੰਦਰ ਇੱਕ ਪ੍ਰੇਮ ਪੈਦਾ ਹੁੰਦਾ। ਅੱਸੂ ਮਹੀਨੇ ਰਾਹੀਂ ਸਾਨੂੰ ਸਮਝਾ ਰਹੇ ਨੇ, ਅਸਨ ਪ੍ਰੇਮ ਅਮਾਹੜਾ, ਸਾਡੇ ਅੰਦਰ ਪ੍ਰੇਮ ਪੈਦਾ ਹੁੰਦਾ। ਕਿਹਨੂੰ? ਪਰਮੇਸ਼ੁਰ ਨੂੰ ਮਿਲਣ ਲਈ ਚਾਓ ਪੈਦਾ ਹੋਣਾ। ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਓ। ਕਿਸੇ ਕਿਸੇ ਦੇ ਸੁਣ ਕੇ ਇਹ ਸ਼ਬਦ ਪ੍ਰੇਮ ਪੈਦਾ ਹੁੰਦਾ। ਇਸ ਕਰਕੇ ਜਿਹਦੇ ਅੰਦਰ ਪ੍ਰੇਮ ਪੈਦਾ ਹੁੰਦਾ ਹੈ, ਉਹ ਦੇਖਦਾ ਵੀ ਇਹ ਪ੍ਰੇਮ ਮੈਨੂੰ ਕਿਸ ਕੰਮ ਲਈ ਕਰਦਾ, ਮਿਲਣ ਲਈ ਕਰਦਾ ਕਿ ਪਦਾਰਥਾਂ ਲਈ ਮੇਰੇ ਕੋਲ ਆਉਂਦਾ। ਇਸ ਕਰਕੇ ਪ੍ਰੇਮ ਦਾ ਖੇਡ ਸ਼ੁਰੂ ਹੋ ਜਾਂਦਾ। ਅਸਨ ਪ੍ਰੇਮ ਅਮਾਹੜਾ ਕਿਉਂ ਮਿਲੀਏ ਹਰ ਜਾਏ, ਕਿਵੇਂ ਮਿਲਿਆ ਜਾਵੇ ਪਰਮੇਸ਼ੁਰ ਨੂੰ, ਇਹ ਸਵਾਲ ਆ। ਹੁਣ ਇਸ ਸਵਾਲ ਦਾ ਜਵਾਬ ਫਿਰ ਗੁਰੂ ਸਾਹਿਬ ਦਿੰਦੇ ਨੇ ਸਾਨੂੰ ਇਸ ਸ਼ਬਦ ਦੇ ਵਿੱਚ, ਕਿਉਂਕਿ ਹਰ ਸ਼ਬਦ ਦੇ ਵਿੱਚ ਸਵਾਲ ਅਤੇ ਜਵਾਬ ਨੇ, ਜਾਂ ਸਾਰੀ ਗੁਰਬਾਣੀ ਦੇ ਵਿੱਚ ਕੁਛ ਸਵਾਲ ਪਾਏ ਜਾਂਦੇ ਨੇ, ਉਹਨਾਂ ਦੇ ਹੱਲ ਦਿੱਤੇ ਜਾਂਦੇ ਨੇ। ਕਈ ਵਾਰ ਸਵਾਲ ਕਿਤੇ ਪਾਇਆ ਜਾਂਦਾ, ਹੱਲ ਕਿਤੇ ਦਿੱਤੇ ਜਾਂਦੇ। ਇਸ ਕਰਕੇ ਇਸ ਢੰਗ ਨਾਲ ਸਾਨੂੰ ਗੁਰਬਾਣੀ ਦੀ ਖੋਜ ਕਰਨੀ ਪੈਂਦੀ ਹੈ। ਜੇ ਅਸੀਂ ਖੋਜ ਕਰਾਂਗੇ ਫਿਰ ਸਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ। ਇਸ ਕਰਕੇ ਫਿਰ ਕੋਈ ਵੀ ਸਵਾਲ ਤੁਹਾਡਾ ਉੱਠੂਗਾ ਹੀ ਨਹੀਂ ਅੰਦਰੋਂ। ਜਦੋਂ ਅਗਿਆਨਤਾ ਹੁੰਦੀ ਹੈ ਨਾ, ਉਦੋਂ ਬਹੁਤ ਸਵਾਲ ਹੁੰਦੇ ਬੰਦੇ ਦੇ ਅੰਦਰ, ਉਹ ਸਵਾਲ ਹੀ ਕਰੀ ਜਾਂਦਾ। ਉਹਨਾਂ ਦੇ ਹੱਲ ਜਿੰਨੇ ਸਾਰੇ ਗੁਰੂ ਕੋਲ ਆ, ਜਿੰਨੇ ਸਵਾਲ ਸਾਡੇ ਅੰਦਰ ਨੇ, ਹਰ ਇੱਕ ਸਵਾਲ ਦਾ ਹੱਲ ਗੁਰਬਾਣੀ 'ਚ ਪਿਆ। ਹੁਣ ਆਪਾਂ ਜਿੰਨੇ ਵੀ ਸਵਾਲ ਆ, ਆਪਾਂ ਜਦੋਂ ਇਹ ਗੁਰਬਾਣੀ ਦੀ ਖੋਜ ਕਰਾਂਗੇ, ਸਾਰਿਆਂ ਦੇ ਜਵਾਬ ਮਿਲੀ ਜਾਣਗੇ ਜੇ ਅਸੀਂ ਗੁਰਬਾਣੀ ਦੀ ਖੋਜ ਕਰਕੇ ਪੜ੍ਹਾਂਗੇ। ਜੇ ਅਸੀਂ ਪੜ੍ਹਦੇ ਹੀ ਹਾਂ ਫਿਰ ਤਾਂ ਵੱਖਰੀ ਗੱਲ ਆ।
ਤਾਂ ਕਰਕੇ ਮਹਾਰਾਜ ਕਹਿੰਦੇ ਮੇਰੀ ਇਹ ਬੇਨਤੀ ਹੈ, ਮੇਰੇ ਅੰਦਰ ਪ੍ਰੇਮ ਪੈਦਾ ਹੋਇਆ, ਕਿਉਂ ਮਿਲੀ ਹੈ ਅਰਜਾ, ਕਿਵੇਂ ਪਰਮਾਤਮਾ ਮਿਲ ਸਕਦਾ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾ ਵੈ ਮਾਏ, ਮੇਰੇ ਮਨ ਅਤੇ ਤਨ ਦੇ ਵਿੱਚ ਉਹ ਦਰਸ਼ਨ ਕਰਨ ਦੀ ਤਾਂਘ ਹੈ, ਪਿਆਸ ਹੈ। ਘਣੀ, ਘਣੀ ਦਾ ਮਤਲਬ ਬਹੁਤ ਜ਼ਿਆਦਾ, ਕੋਈ ਆਣ ਮਿਲਾ ਵੈ ਮਾਏ, ਹੇ ਮਾਂ ਮੇਰੀ ਮੈਨੂੰ ਕੋਈ ਮਿਲਾ ਦੇਵੇ ਮੇਰੇ ਪ੍ਰੀਤਮ ਨੂੰ। ਇੱਥੋਂ ਤੱਕ ਕਹਿ ਦਿੱਤਾ ਵੀ ਕੋਈ ਤੈਨੂੰ ਪ੍ਰੀਤਮ ਦੀ ਗੱਲ ਵੀ ਕੋਈ ਸੁਣਾ ਦੇਵੇ ਮੈਨੂੰ, ਉਹ ਵੀ ਬਹੁਤ ਵੱਡੀ ਗੱਲ ਹੈ। ਮੇਰੇ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਇਸ ਕਰਕੇ ਉਹ ਸਾਡਾ ਮਿੱਤਰ ਹੈ ਜਿਹੜਾ ਸਾਨੂੰ ਸਾਡੇ ਪ੍ਰੀਤਮ ਦੀਆਂ ਗੱਲਾਂ ਸੁਣਾਉਂਦਾ, ਜਿਸ ਨੂੰ ਮਿਲ ਕੇ ਸਾਡੇ ਅੰਦਰ ਪ੍ਰੀਤਮ ਦੇ ਅੰਦਰ ਮਿਲਣ ਦਾ ਚਾਅ ਪੈਦਾ ਹੁੰਦਾ, ਇਸ ਕਰਕੇ ਉਹ ਸਾਡੇ ਮਿੱਤਰ ਨੇ। ਇਸ ਕਰਕੇ ਸੰਸਾਰ ਦੇ ਜਿਹੜੇ ਮਿੱਤਰ ਹੁੰਦੇ ਨੇ ਉਹ ਸਾਨੂੰ ਪ੍ਰੀਤਮ ਦੀ ਗੱਲ ਨਹੀਂ ਸੁਣਾਉਂਦੇ, ਵਾਹਿਗੁਰੂ ਦੀ ਗੱਲ ਨਹੀਂ ਸੁਣਾਉਂਦੇ, ਉਹ ਆਪਣੀਆਂ ਗੱਲਾਂ ਸੁਣਾਉਂਦੇ ਨੇ। ਤਾਂ ਕਰਕੇ ਵੀ ਜਿੰਨੇ ਮਿੱਤਰ ਨੇ, ਮਹਾਰਾਜ ਕਹਿੰਦੇ ਮਿੱਤਰ ਘਨੇਰੇ ਮੈਂ ਕਰ ਥੱਕੀ, ਬੜੇ ਮਿੱਤਰ ਬਣਾਉਣੇ ਆਪਾਂ ਬਚਪਨ ਤੋਂ ਮਿੱਤਰ ਬਣਨੇ ਸ਼ੁਰੂ ਹੋ ਜਾਂਦੇ ਆ, ਪਹਿਲਾਂ ਆਪਾਂ ਪੜ੍ਹਦੇ ਹਾਂ ਉਹ ਮਿੱਤਰ ਬਣੇ, ਫਿਰ ਆਪਾਂ ਉਹ ਚਲੋ ਉਹ ਅਲੱਗ ਅਲੱਗ ਹੋ ਜਾਂਦੇ ਆ, ਫਿਰ ਗਾਹਾਂ ਵੱਡੇ ਹੋਏ, ਫਿਰ ਗਾਹਾਂ ਕੰਮਾਂ ਧੰਦਿਆਂ ਅਤੇ ਹੋਰ ਸਾਰੇ ਕਿੰਨੇ ਮਿੱਤਰ ਬਣੇ। ਕਿਹੜੇ ਮਿੱਤਰ ਨੇ ਸਾਨੂੰ ਆਹ ਗੁਰੂ ਨਾਲ ਜੋੜਿਆ, ਉਹ ਸਾਡਾ ਮਿੱਤਰ ਆ ਜਿਹੜਾ ਸਾਨੂੰ ਸਾਡੇ ਗੁਰੂ ਨਾਲ ਜੋੜ ਦੇਵੇ। ਅਸਲੀ ਮਿੱਤਰ ਤਾਂ ਉਹੀ ਹੈ ਜਿਹੜਾ ਸਾਡਾ ਦੁੱਖ ਕੱਟ ਦੇਵੇ। ਮਹਾਰਾਜ ਕਹਿੰਦੇ ਨੇ ਮਿੱਤਰ ਘਨੇਰੇ ਮੈਂ ਕਰ ਥੱਕੀ, ਮੇਰਾ ਦੁੱਖ ਨਾ ਕੱਟਿਓ ਕੋਈ, ਕਿਸੇ ਨੇ ਮੇਰਾ ਦੁੱਖ ਨਹੀਂ ਕੱਟਿਆ, ਸਗੋਂ ਕਈ ਵਾਰ ਦੁੱਖ ਵਧਾ ਤਾਂ ਦਿੰਦੇ ਹਾਂ ਇੱਕ ਦੂਜੇ ਦਾ, ਦੁੱਖ ਘਟਾਉਂਦੇ ਨਹੀਂ। ਦੁੱਖ ਕੱਟਿਆ ਕਿਵੇਂ ਜਾਣਾ, ਉਹ ਫਿਰ ਕਹਿੰਦੇ ਉਹ ਮਿੱਤਰ ਹੈ ਜਿਹੜਾ ਮੈਨੂੰ ਮੇਰੇ ਗੁਰੂ ਦੀ ਗੱਲ ਸੁਣਾਵੇ, ਮੇਰੇ ਪ੍ਰੀਤਮ ਦੀ ਗੱਲ ਸੁਣਾਵੇ। ਇਸ ਲਈ ਮਨ ਤਨ ਪਿਆਸ, ਮੇਰੇ ਮਨ ਅਤੇ ਤਨ ਦੇ ਵਿੱਚ ਪਿਆਸ ਲੱਗੀ ਹੋਈ ਆ। ਹੁਣ ਪਿਆਸ ਜਿਵੇਂ ਕਿ ਬਾਹਰ ਆਪਾਂ ਦੇਖਦੇ ਹਾਂ, ਤਨ ਦੀ ਗੱਲ ਵੱਖਰੀ ਆ, ਮਨ ਦੀ ਗੱਲ ਵੱਖਰੀ ਆ, ਤਨ ਦੀ ਪਿਆਸ ਵੱਖਰੀ ਆ, ਮਨ ਦੀ ਪਿਆਸ ਵੱਖਰੀ ਆ। ਹੁਣ ਤਨ ਦੀ ਪਿਆਸ ਆ ਜਿਹੜੀ ਇਹ ਪਾਣੀ ਨਾਲ ਬੁੱਝਦੀ ਆ, ਜਿੰਨਾ ਚਿਰ ਇਸ ਨੂੰ ਪਾਣੀ ਨਹੀਂ ਮਿਲਦਾ ਉੱਨਾ ਚਿਰ ਤਨ ਦੀ ਪਿਆਸ ਬੁੱਝਦੀ ਨਹੀਂ ਗੀ। ਹੁਣ ਕਿਸੇ ਬੰਦੇ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਵੇ, ਉਹ ਪਾਣੀ ਮੰਗੇ, ਤੁਸੀਂ ਉਹਨੂੰ ਹੋਰ ਕੁਛ ਦੇਈ ਜਾਵੋ, ਉਹ ਕਹੇ ਵੀ ਮੈਨੂੰ ਪਾਣੀ ਦੇ, ਤੁਸੀਂ ਉਹਦੇ ਜਿੰਨਾ ਮਰਜ਼ੀ 36 ਪ੍ਰਕਾਰ ਭੋਜਨ ਉਹਦੇ ਬੂਹਰੇ ਧਰ ਦਿਉ, ਉਹਦੀ ਪਿਆਸ ਨਹੀਂ ਬੁੱਝਣੀ। ਇਸੇ ਤਰ੍ਹਾਂ ਹੀ ਜਿਹਦੇ ਅੰਦਰ ਇਹ ਪਿਆਸ ਪੈਦਾ ਹੋ ਗਈ, ਉਹਨੂੰ ਦੁਨੀਆਂ ਦੀਆਂ ਗੱਲਾਂ ਫਿਰ ਚੰਗੀਆਂ ਲੱਗਣੋਂ ਹਟ ਜਾਂਦੀਆਂ, ਉਹਨੂੰ ਫਿਰ ਗੁਰੂ ਦੀ ਗੱਲ ਚੰਗੀ ਲੱਗੂਗੀ। ਨਹੀਂ, ਸਾਨੂੰ ਆਮ ਤੌਰ 'ਤੇ ਕੀ ਹੁੰਦਾ, ਸਾਨੂੰ ਗੁਰੂ ਦੀ ਗੱਲ ਸੁਣਨ ਨੂੰ ਬੱਧੇ ਰੱਟੀ ਜੀ ਅਸੀਂ ਕੰਮ ਜਾਇਆ ਕਰਦੇ ਹਾਂ ਵੀ ਚਲੋ ਆ ਹੀ ਗਏ ਹੁਣ ਬੈਠ ਜਾਈਏ ਦੋ ਮਿੰਟ, ਚਲੋ ਬਾਬਿਆਂ ਦਾ ਕੰਮ ਤਾਂ ਬੋਲਣਾ ਹੀ ਆ, ਅਸੀਂ ਇਹ ਸਮਝਦੇ ਹਾਂ ਸ਼ਾਇਦ। ਤਾਂ ਕਰਕੇ ਅਸੀਂ ਪੂਰਾ ਪ੍ਰੇਮ ਨਹੀਂ ਪੈਂਦਾ ਸਾਡੇ ਅੰਦਰੋਂ, ਜਿਨ੍ਹਾਂ ਦੇ ਅੰਦਰ ਪ੍ਰੇਮ ਪੈਂਦਾ ਉਹ ਫਿਰ ਸਾਨੂੰ ਦੱਸਦੇ ਨੇ ਗੁਰਬਾਣੀ ਦੇ ਵਿੱਚ, ਉਹਨਾਂ ਨੂੰ ਪਿਆਸ ਲੱਗਦੀ ਆ। ਹਾਂ, ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਨੈਣੀ ਨੀਰ ਵਹਿ ਵਹਿ ਚੱਲੇ ਜੀ। ਇਸ ਕਰਕੇ ਉਹ ਆਪਣੇ ਗੁਰੂ ਅਤੇ ਪਰਮੇਸ਼ਵਰ ਤੋਂ ਦੂਰ ਨਹੀਂ ਜਾਂਦੇ। ਹੁਣ ਜਿਵੇਂ ਬਾਹਰ ਪਾਣੀ ਦੀ ਪਿਆਸ ਹੈ, ਪਾਣੀ ਨਾਲ ਬੁੱਝਣੀ ਹੈ ਤਨ ਦੀ ਪਿਆਸ, ਇਵੇਂ ਮਨ ਦੀ ਪਿਆਸ ਜੇ ਦਰਸ਼ਨ ਦੀ ਪਿਆਸ, ਤਾਂ ਮਹਾਰਾਜ ਕਹਿੰਦੇ ਇਹ ਦਰਸ਼ਨ ਹੋਣ 'ਤੇ ਹੀ ਬੁੱਝਣੀ ਹੈ ਫਿਰ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮੇਰੇ ਮਨ ਦੇ ਵਿੱਚ ਆਪਾਂ ਨੂੰ ਸਵਾਲ ਕਰ ਰਹੇ ਨੇ, ਇਹ ਦੱਸ ਰਹੇ ਨੇ ਵੀ ਤੁਹਾਡੇ ਅੰਦਰ ਕੀ ਪਿਆਸ ਪੈਦਾ ਹੋਈ ਹੈ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ 'ਚ ਦੱਸਦੇ ਨੇ, ਜੇ ਕਿਸੇ ਦੇ ਅੰਦਰ ਇਹ ਤੜਫ ਬਣ ਜਾਵੇ, ਕਹਿੰਦੇ ਮੈਂ ਉਸ ਤੋਂ ਵੀ ਬੁਲਹਾਰ ਜਾਂਦਾ, ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਜਿਸ ਜਨ ਨੂੰ, ਜਿਸ ਜੀਵ ਨੂੰ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਲੱਗ ਗਈ, ਨਾਨਕ ਤਾਂ ਕੋ ਬਲ ਬਲ ਜਾਸਾ, ਕਹਿੰਦੇ ਮੈਂ ਉਸ ਤੋਂ ਬਲ ਬਲ ਬੁਲਹਾਰ ਜਾਂਦਾ ਐਸੇ ਗੁਰਸਿੱਖਾਂ ਤੋਂ ਜਿਹਦੇ ਅੰਦਰ ਇਹ ਤੜਫ ਪੈਦਾ ਹੋਊਗੀ। ਜੇ ਇਹ ਤੜਫ ਪੈਦਾ ਹੋਊਗੀ ਤਾਂ ਤੁਹਾਨੂੰ ਰਸਤਾ ਵੀ ਗੁਰੂ ਆਪੇ ਹੀ ਦਿਖਾਊਗਾ, ਤੁਹਾਨੂੰ ਮਿਲਾਊਗਾ ਹੀ ਉਹ ਜਿਹੜੇ ਤੁਹਾਨੂੰ ਆਪੇ ਰਸਤੇ 'ਤੇ ਤੋਰੀ ਜਾਣਗੇ। ਤਾਂ ਕਰਕੇ ਫਿਰ ਅਸੀਂ ਹਰ ਰੋਜ਼ ਬੇਨਤੀ ਕਰਦੇ ਨਾ, ਸਹੀ ਪਿਆਰੇ ਮੇਲ, ਜਦੋਂ ਹਿਰਦੇ 'ਚੋਂ ਬੇਨਤੀ ਕਰਾਂਗੇ, ਇੱਕ ਤਾਂ ਹੁੰਦਾ ਨਾ ਵੀ ਅਰਦਾਸ ਆਪਾਂ ਸਾਰੇ ਉਹ ਇੱਕ ਕਰੀ ਜਾਂਦੇ, ਸਾਰੇ ਖੜ੍ਹੇ ਹੁੰਦੇ ਹਾਂ, ਧਿਆਨ ਕਿਤੇ ਹੋਰ ਹੁੰਦਾ। ਜਿਵੇਂ ਅਸੀਂ ਆਮ ਤੌਰ 'ਤੇ ਇੱਕ ਸ਼ਬਦ ਵਰਤਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਹੁਣ ਜਿਹੜਾ ਇਹ ਸ਼ਬਦ ਹੈ ਗੁਰਬਾਣੀ 'ਚੋਂ ਨਹੀਂ ਹੈਗਾ, ਪਰ ਸ਼ਬਦ ਬਹੁਤ ਵਧੀਆ, ਕਈ ਬਾਹਰੀ ਸ਼ਬਦ ਵੀ ਬਹੁਤ ਵਧੀਆ ਹੁੰਦੇ ਨੇ। ਹੁਣ ਚੜ੍ਹਦੀ ਕਲਾ ਹੋਣੀ ਹੈ ਨਾਮ ਨਾਲ, ਅਤੇ ਸਰਬੱਤ ਦਾ ਭਲਾ ਉਦੋਂ ਮੰਗਿਆ ਜਾਣਾ ਜਦੋਂ ਸਾਨੂੰ ਆਹ ਗਿਆਨ ਆ ਜਾਊਗਾ, ਨਾਮ ਸਾਡੇ ਹਿਰਦੇ 'ਚ ਵਸੂ, ਫਿਰ ਸਾਰਿਆਂ ਦੇ ਭਲਾ ਕਰਾਂਗੇ। ਹੁਣ ਅਸੀਂ ਇੱਥੇ ਕਈ ਵਾਰੀ ਭਲਾ ਕਹਿ ਕੇ ਜਾਂਦੇ ਹਾਂ ਵੀ ਤੇਰੇ ਕੋਲ, ਵੀ ਅਸੀਂ ਬਚਨ ਕਰਕੇ ਜਾਂਦੇ ਵੀ ਸਰਬੱਤ ਦਾ ਭਲਾ ਕਰਾਂਗੇ, ਬਾਹਰ ਨਿਕਲਦੇ ਹਾਂ ਅਸੀਂ ਕਿਸੇ ਦਾ ਭਲਾ ਨਹੀਂ ਕਰਦੇ, ਅਸੀਂ ਬੁਰਾ ਕਰਦੇ ਹਾਂ। ਚਲੋ ਭਲਾ ਨਹੀਂ ਕਰ ਸਕਦੇ, ਬੁਰਾ ਤਾਂ ਨਾ ਕਰੋ ਕਮ ਸੇ ਕਮ, ਇਹ ਤਾਂ ਗਿਆਨ ਆਪਾਂ ਨੂੰ ਆ ਗਿਆ। ਸੋ ਇਸ ਕਰਕੇ ਇਹ ਸਾਡੇ ਅੰਦਰ ਪਿਆਸ ਪੈਦਾ ਹੁੰਦੀ ਹੈ। ਮਹਾਰਾਜ ਕਹਿੰਦੇ ਜਿਹੜਾ ਇਹ ਪਿਆਸ ਹੈ
ਉਨਾ ਚਿਰ ਖਤਮ ਨਹੀਂ ਹੁੰਦੀ ਜਿੰਨਾ ਚਿਰ ਸਾਨੂੰ ਕੋਈ ਉਹ ਪਿਆਰਾ ਨਹੀਂ ਮਿਲਦਾ। ਸਹੀ ਪਿਆਰੇ ਮਿਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ, ਜਿਹਨੂੰ ਮਿਲ ਕੇ ਗੁਰੂ ਦੀ ਬਾਣੀ ਪੜ੍ਹਨੀ ਆ ਜਾਵੇ, ਜਿਹਨੂੰ ਮਿਲ ਕੇ ਗੁਰੂ ਦੀ ਬਾਣੀ ਦਾ ਗਿਆਨ ਹੋ ਜਾਵੇ, ਜਿਹਨੂੰ ਮਿਲ ਕੇ ਸਾਨੂੰ ਉਸ ਨਾਮ ਦਾ ਭੇਤ ਆ ਜਾਵੇ, ਜੀ ਜਿਹੜਾ ਸਾਨੂੰ ਜੋੜ ਦੇਵੇ, ਉਹਨੂੰ ਗੁਰਬਾਣੀ 'ਚ ਕੀ ਕਿਹਾ ਗਿਆ? ਕਹਿੰਦੇ ਕੋਈ ਜਨ ਹਰ ਸਿਓ ਦੇਵੇ ਜੋੜ, ਕੋਈ ਐਸਾ ਜੀਵ ਮੈਨੂੰ ਮਿਲ ਜਾਵੇ, ਐਸਾ ਗੁਰਸਿੱਖ, ਐਸਾ ਗੁਰੂ ਦਾ ਪਿਆਰਾ ਮੈਨੂੰ ਹਰੀ ਨਾਲ ਜੋੜ ਦੇਵੇ। ਕੋਈ ਜਨ ਹਰ ਸਿਓ ਦੇਵੇ ਜੋੜ, ਚਰਨ ਗਹੂੰ ਉਹਦੇ ਮੈਂ ਚਰਨ ਫੜੂੰਗਾ। ਪ੍ਰੇਮ ਇੰਨਾ ਦਿਖਾਇਆ ਗਿਆ, ਚਰਨ ਗਹੂੰ ਬਕੂੰ ਸਭ ਰਸਨਾ, ਮੈਂ ਉਸ ਰਸਨਾ ਦੁਆਰਾ ਉਹਦੀ ਉਸਤਤ ਕਰੂੰਗਾ ਵੀ ਮੈਨੂੰ ਇਹਨੇ ਮੈਨੂੰ ਗੁਰੂ ਨਾਲ ਮਿਲਾਇਆ। ਚਰਨ ਗਹੂੰ ਬਕੂ ਸਭ ਰਸਨਾ ਦੀਜੈ ਪ੍ਰਾਣ ਅਕੋਰ, ਜੇ ਮੈਨੂੰ ਲੋੜ ਪਈ ਤਾਂ ਮੈਂ ਆਪਾਂ ਵੀ ਨਿਸ਼ਾਵਰ ਕਰ ਦੂੰਗਾ ਉਹਦੇ ਤੋਂ। ਕਿੰਨਾ ਪ੍ਰੇਮ ਦਿਖਾਇਆ ਗਿਆ, ਕੋਈ ਸਾਨੂੰ ਪ੍ਰੀਤਮ ਦੀ ਗੱਲ ਸੁਣਾਵੇ। ਸੋ ਇਸ ਕਰਕੇ ਮਨ ਤਨ ਪਿਆਸ ਦਰਸ਼ਨ ਕਰੀ। ਔਰ ਜਦੋਂ ਗੁਰੂ ਅਰਜਨ ਦੇਵ ਜੀ, ਇੱਕ ਸ਼ਬਦ ਆਉਂਦਾ ਜਦੋਂ ਗੁਰੂ ਸਾਹਿਬ ਜੀ ਚੌਥੇ ਪਾਤਸ਼ਾਹ ਨੇ ਲਾਹੌਰ ਦੀ ਧਰਤੀ 'ਤੇ ਭੇਜਤੇ ਜੀ ਕੁਛ ਸਮੇਂ ਲਈ ਸੰਗਤਾਂ ਦੀ ਮੰਗ 'ਤੇ, ਉੱਥੇ ਕੋਈ ਸ਼ਾਦੀ ਸੀ ਰਿਸ਼ਤੇਦਾਰੀ ਚੌਥੇ ਪਾਤਸ਼ਾਹ ਦੇ, ਗੁਰੂ ਸਾਹਿਬ ਆਪ ਨਹੀਂ ਜਾ ਸਕੇ ਅਤੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਭੇਜਿਆ ਸੀ। ਅਤੇ ਉੱਥੇ ਫਿਰ ਇਹ ਪਿਆਸ ਸੀ ਕਿਉਂਕਿ ਗੁਰੂ ਤੋਂ ਦੂਰ ਚਲੇ ਗਏ, ਸੰਗਤ ਤੋਂ ਦੂਰ ਚਲੇ ਗਏ, ਫਿਰ ਉੱਥੇ ਇੰਨੀ ਤੜਫ ਉਹਨਾਂ ਅੰਦਰ ਪੈਦਾ ਹੋ ਗਈ। ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਕਹਿੰਦੇ ਵੀ ਮੈਂ ਹੁਣ ਰਹਿ ਨਹੀਂ ਸਕਦਾ, ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਨੈਣੀ ਨੀਰ ਵਹਿ ਵਿੱਚ ਚੱਲੇ ਜੀ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਤਤ ਭਗਵੰਤਾ, ਮੋਹ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀ। ਇਹ ਆ ਪ੍ਰੇਮ ਵੀ ਮੈਂ ਰਹਿ ਨਹੀਂ ਸਕਦਾ ਜੀ ਦੇਖੇ ਬਿਨਾਂ। ਇਸ ਕਰਕੇ ਮਨ ਤਨ ਪਿਆਸ ਦਰਸ਼ਨ ਕਰੀ, ਕੋਈ ਆਣ ਮਿਲਾਵੇ ਮਾਏ। ਹੁਣ ਕੌਣ ਮਿਲਾਊ? ਕਹਿੰਦੇ ਸੰਤ ਸਹਾਈ ਪ੍ਰੇਮ ਕੇ ਹੋ ਤਿਨਕੇ ਲਾਗਾਂ ਪਾਏ। ਹੁਣ ਕਹਿੰਦੇ ਇਸ ਕੰਮ ਦੇ ਵਿੱਚ ਸੰਤ ਸਹਾਇਤਾ ਕਰ ਸਕਦਾ। ਹੁਣ ਸੰਤ ਸ਼ਬਦ ਗੁਰਬਾਣੀ 'ਚ ਆਇਆ, ਸੰਤ ਕਿਹਨੂੰ ਕਿਹਾ ਗਿਆ? ਮਨ ਨੂੰ। ਜਿਵੇਂ ਆਪਾਂ ਸਾਰੇ ਹਾਂ, ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਬੱਚਿਓ ਕਹਿ ਦਿੰਦੇ ਹਾਂ, ਪੁੱਤਰੋ ਕਹਿ ਦਿੰਦੇ ਹਾਂ, ਧੀਓ ਕਹਿ ਦਿੰਦੇ ਹਾਂ, ਇਸੇ ਤਰ੍ਹਾਂ ਹੀ ਪਰਮਾਤਮਾ ਜਦੋਂ ਸਾਨੂੰ ਬੁਲਾਉਂਦਾ ਤਾਂ ਉਹ ਸੰਤੋ ਕਹਿ ਕੇ ਬੁਲਾਉਂਦਾ, ਸੰਤ ਕਹਿ ਕੇ ਬੁਲਾਉਂਦਾ। ਕਿਉਂਕਿ ਜਿਹੜਾ ਆਪਣਾ ਬੱਚਾ ਪਰਮਾਤਮਾ ਦਾ, ਉਹਨੂੰ ਤਾਂ ਸੰਤ ਬਣਾ ਕੇ ਭੇਜਿਆ ਸੀ ਇੱਥੇ ਸੰਸਾਰ 'ਚ, ਪਰ ਹੋ ਗਿਆ ਇੱਥੇ ਆ ਕੇ ਅਨਾੜੀ ਸੰਤ ਸੀ ਬਣ ਕੇ। ਉਹਨੇ ਸਿੱਖਿਆ, ਕਿਉਂਕਿ ਹਰ ਇੱਕ ਮਨੁੱਖ ਨੂੰ ਗੁਰੂ ਦੀ ਸਿੱਖਿਆ ਲੈਣੀ ਪੈਂਦੀ ਹੈ ਅਤੇ ਗੁਰੂ ਧਾਰਨ ਕਰਨਾ ਪੈਂਦਾ। ਗੁਰਬਿਨ ਤਰਿਓ ਨਾ ਕੋਏ, ਗੁਰੂ ਤੋਂ ਬਿਨਾਂ ਨਾ ਕੋਈ ਤਰਿਆ ਨਾ ਕੋਈ ਤਰੂਗਾ। ਇਸ ਲਈ ਅਸੀਂ ਸਿੱਖ ਹਾਂ, ਆ ਕੇ ਸਿੱਖਿਆ ਲੈਣੀ ਸੀ, ਸਿੱਖਿਆ ਲਈ ਨਹੀਂ ਗੀ, ਅਸਿੱਖ ਬਣ ਗਏ। ਇਸ ਕਰਕੇ ਜਿਹੜਾ ਜੁੜ ਗਿਆ, ਜਿਹੜਾ ਮਨ ਜੁੜ ਗਿਆ, ਉਹਨੂੰ ਗੁਰਸਿੱਖ ਕਹਿੰਦੇ ਨੇ। ਗੁਰਸਿੱਖ ਨੂੰ ਹੀ ਸੰਤ ਕਹਿੰਦੇ ਨੇ, ਜੁੜੇ ਹੋਏ ਮਨ ਨੂੰ ਸੰਤ ਕਿਹਾ ਜਾਂਦਾ। ਜਿਹੜਾ ਮਨ ਗੁਰੂ ਨਾਲ ਮਿਲ ਕੇ ਨਾਮ ਦੇ ਨਾਲ ਜੁੜ ਕੇ ਜਿਹਨੂੰ ਸ਼ਾਂਤ ਹੋ ਗਿਆ, ਇਹਨਾਂ ਪਦਾਰਥਾਂ ਤੋਂ, ਇਹਨਾਂ ਸੰਸਾਰ ਤੋਂ ਥੋੜ੍ਹਾ ਉੱਪਰ ਉੱਠ ਗਿਆ, ਇਸ ਲਈ ਉਹ ਮਨ ਜਿਹੜਾ ਹੈ ਕੋਈ ਐਸਾ ਸੰਤ ਮਿਲ ਜਾਂਦਾ ਜਿਹੜਾ ਇਸ ਮਾਰਗ 'ਤੇ ਚੱਲਿਆ ਹੋਵੇ, ਐਸਾ ਗੁਰਸਿੱਖ ਮਿਲ ਜਾਂਦਾ, ਫਿਰ ਉਹ ਸਾਨੂੰ ਇਹ ਮਾਰਗ 'ਤੇ ਤੋਰ ਦਿੰਦਾ, ਜਿਹੜਾ ਸਾਡੇ ਘਰ ਨੂੰ ਜਾਂਦਾ, ਜਿਹੜਾ ਪ੍ਰੀਤਮ ਦੇ ਦੇਸ਼ ਨੂੰ ਜਾਂਦਾ, ਉਹ ਰਸਤੇ 'ਤੇ ਤੋਰ ਦਿੰਦਾ। ਸੰਤ ਸਹਾਈ, ਸਹਾਈ ਹੁੰਦੀ ਹੈ ਸਹਾਇਤਾ, ਸੰਤ ਤੁਹਾਡੀ ਸਹਾਇਤਾ ਕਰ ਸਕਦਾ। ਅਸੀਂ ਸੰਤ ਨੂੰ ਸਭ ਕੁਛ ਨਹੀਂ ਸਮਝ ਕੇ ਬੈਠ ਜਾਣਾ, ਕਈ ਵਾਰ ਤਾਂ ਅਸੀਂ ਅੱਖਾਂ ਮੀਚ ਕੇ ਕਿਸੇ ਅਨਾੜੀ ਸੰਤ ਨੂੰ ਵੀ ਸੰਤ ਮੰਨ ਕੇ ਬੈਠ ਜਾਂਦੇ, ਕਿਉਂਕਿ ਸਾਨੂੰ ਅਗਿਆਨਤਾ ਬਹੁਤ ਜ਼ਿਆਦਾ। ਸੰਤ ਕਿਸੇ ਭੇਖ ਨੂੰ ਨਹੀਂ ਕਿਹਾ ਗਿਆ, ਸੰਤ ਦੀ ਨਿਸ਼ਾਨੀ ਦੱਸੀ ਗਈ ਹੈ ਗੁਰਬਾਣੀ 'ਚ। ਉਹ ਪਰਮੇਸ਼ਰ ਦੀ ਗੱਲ ਕਰਨਗੇ, ਗੁਰੂ ਦੀ ਗੱਲ ਕਰਨਗੇ, ਇਹ ਸੰਤ ਦੀ ਨਿਸ਼ਾਨੀ ਆ, ਉਹ ਕਿਸੇ ਦੂਜੇ ਦੀ ਸੋਭਾ ਨਹੀਂ ਕਰਨਗੇ। ਇਸ ਲਈ ਸੰਤ ਗੁਰੂ ਦੇ ਨਾਲ ਜੁੜਿਆ ਹੁੰਦਾ, ਪਰਮੇਸ਼ਰ ਨਾਲ ਜੁੜਿਆ ਹੁੰਦਾ, ਇਸ ਲਈ ਉਹ ਸਾਡੀ ਸਹਾਇਤਾ ਕਰ ਸਕਦਾ ਵੀ ਆਹ ਰਸਤਾ ਜਾਂਦਾ ਭਾਈ, ਆਹ ਰਸਤਾ ਤੁਹਾਡੇ ਘਰ ਨੂੰ ਜਾਂਦਾ, ਮੈਂ ਇਹ ਰਸਤੇ 'ਤੇ ਚੱਲਿਆ, ਮੇਰੇ ਗੁਰੂ ਨੇ ਦੱਸਿਆ। ਫਿਰ ਉਹ ਗੁਰੂ ਨਾਲ ਜੋੜ ਦਿੰਦਾ, ਸੰਤ ਦੀ ਡਿਊਟੀ ਹੈ, ਉਹ ਗੁਰੂ ਨਾਲ ਜੋੜ ਦਿੰਦਾ, ਗੁਰੂ ਪਰਮੇਸ਼ਰ ਨਾਲ ਜੋੜਦਾ। ਇੱਕ ਥਰੂ ਪ੍ਰੋਪਰ ਚੈਨਲ ਹੀ ਜਾਇਆ ਜਾਣਾ, ਪਹਿਲਾਂ ਸੰਤ ਜਿਹੜੇ ਸਾਨੂੰ ਸਿੱਖਿਆ ਦੇਣ, ਗੁਰੂ ਦੀ ਮੱਤ ਦੇਣ, ਫਿਰ ਅਸੀਂ ਗੁਰੂ ਨਾਲ ਜੁੜ ਜਾਂਦੇ ਜਦੋਂ ਸਾਨੂੰ ਇਹ ਗਿਆਨ ਹੋ ਜਾਂਦਾ, ਫਿਰ ਗੁਰੂ ਸਾਨੂੰ ਪਰਮਾਤਮਾ ਨਾਲ ਮਿਲਾਉਂਦਾ। ਇਸ ਲਈ ਇਸ ਮਾਰਗ 'ਤੇ ਚੱਲਣ ਲਈ ਪ੍ਰੇਮ ਦਾ ਮਾਰਗ ਆ ਜਿਹੜਾ, ਜਿਹਨੂੰ ਅਸੀਂ ਪੜ੍ਹਦੇ ਹਾਂ, ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ। ਜਿਹੜਾ ਇਹ ਪ੍ਰੇਮ ਦਾ ਮਾਰਗ ਸਾਡੇ ਘਰ ਨੂੰ ਜਾਣ ਦਾ ਰਸਤਾ ਹੈ, ਉਹ ਅਸੀਂ ਭੁੱਲ ਗਏ ਅਤੇ ਮਹਾਰਾਜ ਕਹਿੰਦੇ ਗਵਾਰ ਹੈ, ਮੂਰਖ ਆ, ਇਹਨੂੰ ਪਤਾ ਹੀ ਕੁਛ ਨਹੀਂ ਗਾ। ਹੁਣ ਮਹਾਰਾਜ ਕਹਿੰਦੇ ਸੰਤ ਇਸ ਪ੍ਰੇਮ ਦੇ ਮਾਰਗ 'ਤੇ ਤੋਰ ਦਿੰਦੇ ਨੇ, ਹੁਣ ਤਿਨਕੇ ਲਾਗਾਂ ਪਾਏ। ਕਹਿੰਦੇ ਮੈਂ ਉਹਨਾਂ ਦੇ ਚਰਨਾਂ 'ਤੇ ਸੀਸ ਨਵਾਉਣਾ ਐਸੇ ਗੁਰਮੁੱਖਾਂ ਦੇ ਜਿਹੜੇ ਸਾਨੂੰ ਗੁਰੂ ਨਾਲ ਮਿਲਾ ਦੇਣ, ਮੇਰੇ ਪ੍ਰੀਤਮ ਨਾਲ ਮਿਲਾ ਦੇਣ। ਗੁਰੂ ਨਾਨਕ ਦੇਵ ਜੀ ਸਤਿਗੁਰ ਸਰੂਪ ਇੱਕ ਵਾਰ ਬੈਠੇ ਸੰਗਤਾਂ ਦੇ ਵਿੱਚ, ਗੁਰਬਾਣੀ 'ਚ ਸ਼ਬਦ ਆਉਂਦਾ,
ਸੰਗਤਾਂ ਵਿਰਾਗੀ ਹੋਈਆਂ ਸੀਗੀਆਂ ਬਹੁਤ। ਜਦੋਂ ਗੁਰੂ ਦੀ ਗੱਲ ਸੁਣਦੇ ਹਾਂ ਨਾ ਸਾਡੇ ਅੰਦਰ ਥੋੜ੍ਹਾ ਪ੍ਰੇਮ ਪੈਦਾ ਹੁੰਦਾ ਹੈ। ਉਹ ਬਹੁਤ ਲਗਾਤਾਰ ਸੰਗਤਾਂ ਸੁਣਦੀਆਂ ਸੀ, ਮਨ ਬੜੇ ਵਿਰਾਗੀ ਸੀ। ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਸਵਾਲ ਕਰਕੇ ਕਹਿੰਦੇ ਨੇ ਤੁਹਾਨੂੰ ਕੋਈ ਤੁਹਾਡੇ ਪ੍ਰੀਤਮ ਦੀ ਕੋਈ ਗੱਲ ਸੁਣਾ ਦੇਵੇ, ਤੁਸੀਂ ਕੀ ਦਿਓਗੇ? ਹੁਣ ਉਹ ਕਿੰਨੇ ਵਿਰਾਗੀ ਹੋਣਗੇ, ਕਿੰਨਾ ਉਹਨਾਂ ਅੰਦਰ ਤੜਫ ਹੋਊ ਪ੍ਰੀਤਮ ਨੂੰ ਮਿਲਣ ਦੀ। ਮਹਾਰਾਜ ਸੱਚੇ ਪਾਤਸ਼ਾਹ ਸਵਾਲ ਪਾਉਂਦੇ ਨੇ, ਤੈ ਸਾਹਿਬ ਕੀ ਬਾਤ ਜੇ ਆਖਿਆ ਕਹੋ ਨਾਨਕ ਕਿਆ ਦੀਜਾ। ਕਹਿੰਦੇ ਤੁਹਾਨੂੰ ਕੋਈ ਤੁਹਾਡੇ ਸਾਹਿਬ ਦੀ, ਪਰਮੇਸ਼ਰ ਦੀ, ਵਾਹਿਗੁਰੂ ਦੀ ਗੱਲ ਸੁਣਾਵੇ, ਤੁਸੀਂ ਕੀ ਦਿਓਗੇ? ਕਹਿੰਦੇ ਸੀਸ ਵੱਢੇ ਕਰ ਬੈਸਣ ਦੀਜਾ। ਕਹਿੰਦੇ ਮੈਂ ਉਹਨੂੰ ਆਪਣਾ ਸੀਸ ਕੱਟ ਕੇ ਬੈਠਣ ਨੂੰ ਦਊਂਗਾ। ਕਿੰਨਾ ਸਤਿਕਾਰ ਦਿਖਾਇਆ ਗਿਆ। ਤੈ ਸਾਹਿਬ ਕੀ ਬਾਤ ਜੇ ਆਖਿਆ ਕਹੋ ਨਾਨਕ ਕਿਆ ਦੀਜਾ, ਸੀਸ ਵੱਢੇ ਕਰ ਬੈਸਣ ਦੀਜਾ, ਬਿਨਸਰ ਸੇਵ ਕਰੀਜਾ। ਕਹਿੰਦੇ ਮੈਂ ਉਹਦਾ ਸੀਸ ਤੋਂ ਬਿਨਾਂ ਸੇਵਾ ਕਰੂੰਗਾ। ਬੈਠਣ ਲਈ ਆਪਾਂ ਕਿਸੇ ਨੂੰ ਥਾਂ ਦਿੰਦੇ ਹਾਂ ਨਾ, ਉਹ ਕਹਿੰਦੇ ਜਿਵੇਂ ਮੂਹੜੇ ਦੀ ਥਾਂ 'ਤੇ ਮੈਂ ਸਿਰ ਕੱਟ ਕੇ ਰੱਖ ਦੂੰਗਾ ਇਹਦੇ ਉੱਤੇ ਬੈਠ। ਜਾਣੀ ਨਹੀਂ ਇਹ ਨਿਮਰਤਾ ਦਿਖਾਈ ਗਈ ਆ ਵੀ ਮੈਂ ਆਪਾਂ ਕੁਰਬਾਨ ਕਰ ਦੂੰ ਇਸੇ ਤੋਂ ਜਿਹੜਾ ਮੈਨੂੰ ਕੋਈ ਮੇਰੇ ਪੀੜਿਤ ਦੀ ਗੱਲ ਸੁਣਾਵੇ, ਵਾਹਿਗੁਰੂ ਦੀ ਗੱਲ ਸੁਣਾਵੇ। ਇਸ ਕਰਕੇ ਸੰਤ ਸਹਾਈ ਪ੍ਰੇਮ ਕੇ ਥਾਂ ਤਿਨਕੇ ਲਾਗਾਂ ਪਾਏ, ਉਹਨਾਂ ਦੀ ਮੈਂ ਸੰਗਤ ਕਰਦਾ ਫਿਰ ਜਿਹੜਾ ਮੈਨੂੰ ਮੇਰੇ ਪ੍ਰੀਤਮ ਦੀ ਗੱਲ ਸੁਣਾਉਂਦਾ। ਇਸ ਕਰਕੇ ਐਸੇ ਸੰਤ ਐਸੇ ਸਾਧੂ ਸਾਨੂੰ ਮਿਲ ਜਾਂਦੇ ਨੇ ਜਿਹੜੇ ਕਿ ਸਾਨੂੰ ਸਾਡੇ ਗੁਰੂ ਨਾਲ ਜੋੜ ਦਿੰਦੇ ਨੇ। ਫਿਰ ਗੁਰੂ ਦੇ ਰਾਹੀਂ ਫਿਰ ਅਸੀਂ ਸਨਮੁੱਖ ਹੋ ਜਾਂਦੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ। ਬੈਣ ਪ੍ਰਭ ਕਿਉਂ ਸੁੱਖ ਪਾਈ ਹੈ ਦੂਜੀ ਨਾਹੀਂ ਜਾਏ। ਹੁਣ ਕਹਿੰਦੇ ਦੁਨੀਆਂ ਦੇ ਬੰਦੇ ਸੁੱਖ ਭਾਲਦੇ ਨੇ, ਸੁੱਖ ਲਈ ਅਸੀਂ ਬਹੁਤ ਯਤਨ ਕਰਦੇ ਹਾਂ, ਕਰਨੇ ਵੀ ਚਾਹੀਦੇ ਆ, ਕੋਈ ਮਾੜੀ ਗੱਲ ਵੀ ਨਹੀਂ। ਪਰ ਹੁਣ ਅਸੀਂ ਸੁੱਖ ਹੀ ਭਾਲਦੇ ਹਾਂ, ਦੁੱਖ ਤਾਂ ਕੋਈ ਮੰਗਦਾ ਨਹੀਂ ਗਾ, ਅਤੇ ਫਿਰ ਇਹ ਕਾਹਤੋਂ ਆ ਜਾਂਦੇ ਨੇ? ਜਦੋਂ ਦੁੱਖ ਆ, ਜਿਹੜਾ ਬੰਦਾ ਨਾ ਸੁੱਖ ਹੀ ਭਾਲਦਾ, ਉਹਨੂੰ ਜਦੋਂ ਦੁੱਖ ਆਉਂਦਾ ਉਹ ਬਹੁਤ ਦੁਖੀ ਹੋ ਜੂਗਾ। ਇਸ ਕਰਕੇ ਦੋ ਕੱਪੜੇ ਗੁਰਬਾਣੀ 'ਚ ਲਿਖਿਆ, ਹਰ ਇੱਕ ਨੂੰ ਪਹਿਨਣੇ ਹੀ ਪੈਣੇ ਆ। ਮਹਾਰਾਜ ਕਹਿੰਦੇ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਸ ਲਈ ਇਹ ਦੋ ਕੱਪੜੇ ਆ, ਸੁੱਖ ਦੇ ਅਤੇ ਦੁੱਖ ਦੇ। ਹੁਣ ਇਹ ਕਹਿੰਦੇ ਵੀ ਸਾਨੂੰ ਸੁੱਖ ਮਿਲੂਗਾ ਤਾਂ ਇੱਕ ਸਦੀਵੀ ਸੁੱਖ ਹੈ, ਉਹ ਉਸ ਅਵਸਥਾ ਦੀ ਗੱਲ ਕਰ ਰਹੇ ਨੇ ਇੱਥੇ। ਬਿਣ ਪ੍ਰਭ ਕਿਉਂ ਸੁੱਖ ਪਾਈ ਆ, ਹੁਣ ਜਿਨ੍ਹਾਂ ਦਾ ਅਸੀਂ ਇਤਿਹਾਸ ਸੁਣਾਉਂਦੇ ਹਾਂ ਉਹਨਾਂ ਨੇ ਇਹ ਅਵਸਥਾ ਚਲੇ ਗਏ। ਉਹਨਾਂ ਦੀ ਕੀ ਅਵਸਥਾ ਸੀ? ਉਹਨਾਂ ਨੂੰ ਕੋਈ ਦੁਖੀ ਨਹੀਂ ਕਰ ਸਕਿਆ। ਉਹ ਕਹਿੰਦੇ ਤੁਹਾਡੇ ਬੰਦ ਬੰਦ ਕੱਟ ਦਾਂਗੇ, ਉਹ ਕਹਿੰਦੇ ਕੱਟ ਦਿਓ, ਦੁੱਖ ਕੋਈ ਨਹੀਂ, ਕੱਟਣ ਲੱਗ ਗਏ, ਕੋਈ ਦੁੱਖ ਨਹੀਂ। ਕਿੱਡੀ ਵੱਡੀ ਅਵਸਥਾ ਹੈ, ਗੱਲਾਂ ਨਹੀਂ ਹੈਗੀਆਂ ਸਿਰਫ, ਗੁਰਬਾਣੀ 'ਚ ਪ੍ਰੈਕਟੀਕਲ ਹੈ ਸਾਰਾ। ਜਿਵੇਂ ਜਿਵੇਂ ਆਪਾਂ ਪ੍ਰੈਕਟੀਕਲ ਕਰਾਂਗੇ ਤਿਵੇਂ ਤਿਵੇਂ ਆਪਾਂ ਨੂੰ ਸੁੱਖ ਮਿਲੂਗਾ। ਜਿੰਨਾ ਅਸੀਂ ਗੁਰੂ ਦੇ ਨੇੜੇ ਹੋ ਜਾਵਾਂਗੇ ਓਨਾ ਸੁੱਖ ਮਿਲੂਗਾ, ਜਿੰਨਾ ਪਰਮੇਸ਼ਰ ਦੇ ਨੇੜੇ ਹੋ ਜਾਵਾਂਗੇ ਓਨਾ ਸੁੱਖ ਮਿਲੂਗਾ। ਦੁਨੀਆਂ ਦੇ ਵਿੱਚ ਕਿਤੇ ਸੁੱਖ ਨਹੀਂ ਮਿਲਣਾ, ਜਿੱਥੇ ਮਰਜ਼ੀ ਭੱਜ ਲਓ, ਜੇ ਮਿਲ ਗਿਆ ਹੋਇਆ ਤਾਂ ਮੈਨੂੰ ਦੱਸ ਵੀ ਦਿਓ, ਕਿਉਂਕਿ ਆਪਣਾ ਪ੍ਰੈਕਟੀਕਲ ਹੈ, ਅਸੀਂ ਵੀ ਲੱਭਦੇ ਸੀ। ਤਾਂ ਕਰਕੇ ਸੁੱਖ ਹੈ ਸੰਸਾਰ ਦੇ ਵਿੱਚ। ਮਹਾਰਾਜ ਕਹਿੰਦੇ ਇਹ ਸੰਸਾਰ 'ਚ ਸੁੱਖ ਕੀ ਆ, ਉਹ ਫਿਰ ਸਾਨੂੰ ਦੱਸਣ ਲੱਗੇ ਗੁਰਬਾਣੀ 'ਚ। ਕਈ ਯਤਨ ਕਰਦਾ ਬੰਦਾ ਵੀ ਸੁੱਖ, ਜਿਹਨੂੰ ਗੁਰੂ ਤੇਗ ਬਹਾਦਰ ਜੀ ਨੇ ਵੀ ਸਲੋਕਾਂ 'ਚ ਇਹ ਗੱਲ ਕਹੀ ਹੈ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਕਹਿੰਦੇ ਦੁੱਖ ਦਾ ਯਤਨ ਵੀ ਕਰ ਲਓ ਵੀ ਦੁੱਖ ਕਿਵੇਂ ਘਟਿਆ ਜਾਵੇ। ਮਿੱਤਰ ਘਨੇਰੇ ਮੈਂ ਕਰ ਤੱਕੀ, ਮੇਰਾ ਦੁੱਖ ਘਟਿਓ ਕੋਏ। ਹੁਣ ਕਹਿੰਦੇ ਜਿਹੜਾ ਦੁੱਖ ਹੈ ਉਹਦਾ ਕੋਈ ਇਲਾਜ ਕਰੋ। ਸੁੱਖ ਦਾ ਇਲਾਜ ਤਾਂ ਚਲੋ ਹੈਗਾ ਹੀ ਆ, ਸੁੱਖ ਤਾਂ ਚਲੋ ਕੋਈ ਗੱਲ ਵੀ ਨਹੀਂ ਏਡੀ। ਹੁਣ ਜਦੋਂ ਦੁੱਖ ਆਉਂਦਾ ਉਦੋਂ ਤਾਂ ਦੁੱਖ ਅਤੇ ਸੁੱਖ 'ਚ ਫਿਰ ਸਾਨੂੰ ਸਮ ਕਿਵੇਂ, ਗੁਰੂ ਕਿਵੇਂ ਚੇਤੇ ਰਹੇ, ਪਰਮਾਤਮਾ ਕਿਵੇਂ ਚੇਤੇ ਰਹੇ? ਉਹ ਕਹਿੰਦੇ ਯਤਨ ਬਹੁਤ ਕਰਦਾ ਜੀਵ, ਉਹ ਯਤਨਾਂ ਦੇ ਬਾਰੇ ਦੱਸ ਰਹੇ ਨੇ ਜਿਵੇਂ ਆਪਾਂ ਵੀ ਯਤਨ ਕਰਦੇ ਹਾਂ। ਕਹਿੰਦੇ ਸੁੱਖ ਨਾਹੀਂ ਬਹੁਤੇ ਧਨ ਖੱਟੇ, ਇਹ ਸਾਨੂੰ ਪਹਿਲਾ ਸਵਾਲ ਆ। ਜਿਉਂ ਹੀ ਅਸੀਂ ਵੱਡੇ ਹੁੰਦੇ ਹਾਂ ਸਾਡੇ ਮਨ ਨੂੰ ਅਗਿਆਨਤਾ ਹੁੰਦੀ ਆ, ਇਹ ਗਿਆਨ ਨਹੀਂ ਹੁੰਦਾ। ਜੇ ਸਾਨੂੰ ਇਹ ਗਿਆਨ ਹੋਵੇ ਫਿਰ ਅਸੀਂ ਜੋ ਵੀ ਕਰਮ ਮਿਲਦਾ ਕੁਦਰਤ ਵੱਲੋਂ ਸਾਨੂੰ, ਜਿਹੜੀ ਜਿਹੜੀ ਅਸੀਂ ਜਿੱਥੇ ਨੌਕਰੀ ਦਿਹਾੜੀ ਬਿਜ਼ਨਸ ਕਰਦੇ ਹਾਂ ਉਹ ਕਰਾਂਗੇ, ਫਿਰ ਆਪਾਂ ਉਹਦੇ ਸਾਡੀ ਅੰਦਰ ਅਭਿਲਾਸ਼ਾ

ਤਿਸਗਰਾ ਚਿੰਤਾ ਜਿਸਗਾ ਥੋੜ੍ਹੀ ਸੋ ਫਿਰੇ ਭਰਮੰਤਾ। ਜਿਹਦੇ ਕੋਲ ਥੋੜ੍ਹੀ ਉਹ ਭਰਮਦਾ ਫਿਰਦਾ ਵੀ ਮੇਰੇ ਕੋਲ ਵੱਧ ਆ ਜਾਵੇ, ਵੱਧ ਵਾਲਾ ਕਹਿੰਦਾ ਵੀ ਹੁਣ ਮੈਨੂੰ ਡਰ ਲੱਗਿਆ ਪਿਆ, ਮੈਂ ਇਹਨੂੰ ਸਾਂਭਾਂ ਕਿਵੇਂ, ਚੋਰ ਨਾ ਚਲਾ ਕੇ ਲੈ ਜਾਣਾ। ਇਸ ਕਰਕੇ ਚਿੰਤਾ ਸਾਰਿਆਂ ਨੂੰ ਆ। ਹੁਣ ਮਹਾਰਾਜ ਕਹਿੰਦੇ ਚਿੰਤਾ 'ਚ ਦੁੱਖ ਆ, ਤਾਂ ਕਰਕੇ ਇੱਥੇ ਮਹਾਰਾਜ ਕਹਿੰਦੇ ਪ੍ਰਭ ਭੈਣ ਬਹਿਣ ਪ੍ਰਭ ਕਿਉਂ ਸੁੱਖ ਪਾਈਏ, ਦੂਜੇ ਨਾਹੀਂ ਜਾਏ। ਕੋਈ ਹੋਰ ਜਗ੍ਹਾ ਨਹੀਂ ਤੁਹਾਨੂੰ ਸੁੱਖ ਮਿਲਣਾ ਦੁਨੀਆਂ 'ਚ, ਇਹ ਸੰਗਤ ਦੇ ਵਿੱਚ ਆ ਕੇ ਪ੍ਰਭੂ ਨਾਲ ਜੁੜ ਕੇ ਗੁਰੂ ਨਾਲ ਮਿਲ ਕੇ ਸੁੱਖ ਮਿਲਦਾ। ਇਸ ਲਈ ਫਿਰ ਉਹ ਦੁੱਖ ਅਤੇ ਸੁੱਖ ਦੇ ਵਿੱਚ ਪਰਮੇਸ਼ਰ ਨੂੰ ਚੇਤੇ ਕਰਦੇ ਨੇ, ਵਾਹਿਗੁਰੂ ਨਾਲ ਜੁੜੇ ਰਹਿੰਦੇ ਨੇ ਹਰ ਵੇਲੇ। ਇਸ ਕਰਕੇ ਮਹਾਰਾਜ ਕਹਿੰਦੇ ਤੁਹਾਨੂੰ ਸੰਸਾਰ 'ਚੋਂ ਸੁੱਖ ਨਹੀਂ ਮਿਲਣਾ, ਸੁੱਖ ਨਾ ਹੀ ਬਹੁਤੇ ਧਨ ਖੱਟੇ, ਧਨ ਹੋਣਾ ਚਾਹੀਦਾ, ਕਿਰਤ ਕਰਨੀ ਚਾਹੀਦੀ ਆ। ਗੁਰੂ ਨਾਨਕ ਨੇ ਇਹ ਗੱਲ ਸਮਝਾਈ ਹੈ ਸਾਨੂੰ। ਕਈ ਵਾਰ ਸਾਡੇ ਮਨ 'ਚ ਆ ਜਾਂਦਾ ਵੀ ਵਿਹਲੇ ਹੀ ਆਖਣ ਜਿਹੜੇ ਰੱਬ ਪ੍ਰਚਾਰ ਕਰਨ ਵਾਲੇ, ਨਹੀਂ, ਇੱਕ ਬੜੀ ਮਿਹਨਤ ਕਰਕੇ ਇੱਕ ਪ੍ਰਚਾਰਕ ਬਣਦਾ। ਆਪਣੀ ਜ਼ਿੰਦਗੀ ਦੇ ਦਾਸ ਨੇ 22 ਸਾਲ ਤੋਂ ਮੈਂ ਇਸ ਪਾਸੇ ਤੁਰਿਆ ਸੀ, ਅੱਜ 60 ਸਾਲ ਦੀ ਉਮਰ ਆ। ਇੰਨਾ ਚਿਰ ਹੋ ਗਿਆ ਖੋਜ ਕਰਦੇ ਨੂੰ, ਅਜੇ ਤੱਕ ਵੀ ਇਹਦਾ ਕੁਛ ਵੀ ਨਹੀਂ ਪਤਾ ਲੱਗ ਸਕਦਾ, ਇਹਦਾ ਕੋਈ ਅੰਤ ਨਹੀਂ ਪਾ ਸਕਦਾ। ਹਾਂ, ਇਹ ਜ਼ਰੂਰ ਆ ਵੀ ਜਿੰਨਾ ਕੁ ਇਹਦੇ ਨੇੜੇ ਹੋਈ ਗਏ ਓਨਾ ਕੁ ਸੁੱਖ ਵਧੀ ਗਿਆ, ਜਿੰਨਾ ਇਹਦੇ 'ਚ ਸਮਾਈ ਜਾਵਾਂਗੇ ਓਨਾ ਹੀ ਸੁੱਖ ਵਧੀ ਜਾਣਾ। ਹਾਂ, ਸੰਸਾਰ ਦਾ ਧਨ ਕਰਨ ਲਈ ਦਾਸ ਨੇ ਵੀ ਨੌਕਰੀ ਕੀਤੀ ਹੈ। ਮੈਂ 36 ਸਾਲ ਡਿਊਟੀ ਕੀਤੀ ਹੈ, ਡਿਊਟੀ ਕਰਦਿਆਂ ਹੋਇਆਂ ਜੁੜੇ ਰਹਿਣਾ, ਕੰਮ ਕਰਦਿਆਂ ਹੋਇਆਂ ਜੁੜੇ ਰਹਿਣਾ, ਇਹ ਸਿੱਖਿਆ ਦਿੱਤੀ ਗਈ ਹੈ ਗੁਰਬਾਣੀ 'ਚ। ਸਿਮਰ ਸਿਮਰ ਹਰ ਕਾਰਨ ਕਰਨਾ, ਅਸੀਂ ਇੱਕ ਪਾਸੇ ਧਿਆਨ ਦੇ ਦਿੰਦੇ ਹਾਂ ਵੀ ਕੰਮ ਕਰੀਏ ਕੰਮ ਕਰੀਏ ਕਮਾ ਲਈਏ, ਫਿਰ ਵਿਹਲੇ ਹੋ ਕੇ ਬੈਠਾਂਗੇ, ਉਦੋਂ ਫਿਰ ਬੈਠਿਆ ਨਹੀਂ ਜਾਂਦਾ, ਨਾ ਚੌਂਕੜੀ ਵੱਜਦੀ ਹੈ ਨਾ ਕੁਛ ਹੋਰ ਹੁੰਦਾ। ਇਹ ਸਰੀਰ ਨੇ ਵੀ ਨਹੀਂ ਸਾਥ ਦੇਣਾ, ਇਹਦਾ ਸਾਥ ਬਹੁਤ ਜ਼ਰੂਰੀ ਆ। ਇਸ ਕਰਕੇ ਇਹ ਤਨ ਜਿਹੜਾ ਹੈ ਫਿਰ ਇਹ ਸਾਥ ਨਹੀਂ ਦਿੰਦਾ ਸਾਡਾ, ਦਰਦਾਂ ਹੋਈ ਜਾਂਦੀਆਂ, ਹਾਏ ਹਾਏ ਕਰੀ ਜਾਂਦਾ ਬੰਦਾ। ਇਸ ਕਰਕੇ ਜਦੋਂ ਹੀ ਸਮਾਂ ਮਿਲ ਗਿਆ ਉਦੋਂ ਤੋਂ ਸ਼ੁਰੂ ਕਰ ਦਿਉ ਮਹਾਰਾਜ ਕਹਿੰਦੇ। ਤਾਂ ਕਰਕੇ ਇੱਥੇ ਮਹਾਰਾਜ ਕਹਿੰਦੇ ਸੁੱਖ ਨਾਹੀਂ ਬਹੁਤੇ ਧਨ ਖੱਟੇ, ਸੁੱਖ ਨਾਹੀਂ ਪੇਖੇ ਨ੍ਰਿਤ ਨਾਟੇ। ਦੂਜਾ ਤਰੀਕਾ ਬੰਦਾ ਸੁੱਖ ਦਾ ਅਪਣਾਉਂਦਾ, ਕੋਈ ਨਾਟਕ ਚੇਟਕ ਦੇਖ ਲਈਏ ਜਦੋਂ ਆਪਾਂ ਕੰਮ ਤੋਂ ਵਿਹਲੇ ਹੁੰਦੇ ਹਾਂ, ਕੋਈ ਫਿਲਮਾਂ ਦੇਖ ਲੈਂਦਾ, ਕੋਈ ਕੁਛ ਕੋਈ ਕੁਛ, ਅੱਜ ਕੱਲ੍ਹ ਤਾਂ ਹਰ ਇੱਕ ਦੇ ਹੱਥ 'ਚ ਹੀ ਆ। ਇਸ ਕਰਕੇ ਅਸੀਂ ਉਹੀ ਦੇਖੀ ਜਾਂਦੇ ਹਾਂ ਸਾਰੀ ਦਿਹਾੜੀ ਵੀ ਸੁੱਖ ਮਿਲੂਗਾ ਸਾਨੂੰ, ਉਹਦੇ 'ਚ ਵੀ ਸੁੱਖ ਨਹੀਂ ਮਿਲਣਾ। ਇਸ ਕਰਕੇ ਮਹਾਰਾਜ ਕਹਿੰਦੇ ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ। ਉਹ ਸਮਾਂ ਜਿਹੜਾ ਵੇਸਟ ਕਰਦੇ ਹਾਂ, ਉਸੇ ਸਮੇਂ ਗੁਰਬਾਣੀ ਪੜ੍ਹ ਲਓ, ਸਿਮਰਨ ਕਰ ਲਓ, ਕੋਈ ਗੁਰਦੁਆਰੇ ਆ ਕੇ ਬਹਿ ਜਾਓ, ਕੁਛ ਤਾਂ ਕੁਛ ਮਿਲੂਗਾ ਹੀ, ਕਿੰਨਾ ਪ੍ਰਚਾਰ ਹੋ ਰਿਹਾ ਗੁਰਦੁਆਰਿਆਂ 'ਚ। ਇਸ ਕਰਕੇ ਸਾਡਾ ਧਿਆਨ ਨਹੀਂ ਇੱਧਰ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ, ਨਾਟਕ ਚਾਟਕ ਦੇਖਣ ਨਾਲ ਵੀ ਸੁੱਖ ਨਹੀਂ ਮਿਲਣਾ, ਸੁੱਖ ਨਾ ਹੀ ਬਹੁ ਦੇਸ ਕਮਾਏ। ਤੀਜਾ ਜਿਹੜਾ ਤਰੀਕਾ ਸ਼ੁਰੂ ਤੋਂ ਚੱਲਦਾ ਆ ਰਿਹਾ, ਇੱਕ ਥੋਂ ਦੂਜੇ ਥਾਂ 'ਤੇ ਜਾਣਾ, ਵਪਾਰ ਕਰਦੇ ਸੀ ਲੋਕ, ਅੱਗੇ ਜਿੱਥੇ ਜਿੱਥੇ ਤੱਕ ਪਹੁੰਚ ਸੀ ਉਹ ਤੱਕ ਜਾਂਦੇ ਸੀ, ਹੁਣ ਅੱਜ ਪਹੁੰਚ ਵੱਧ ਗਈ ਹੈ, ਦੂਰ ਤੱਕ ਜਾਂਦਾ ਬੰਦਾ ਕਮਾਉਣ ਲਈ, ਜਿਵੇਂ ਆਪਾਂ ਵੀ ਆਏ ਹਾਂ ਵੀ ਸੁੱਖ ਮਿਲੂਗਾ। ਚਲੋ ਮਹਾਰਾਜ ਦੀ ਕਿਰਪਾ ਹੀ ਹੈ, ਸੁੱਖ ਤਾਂ ਬਹੁਤ ਆ। ਇਸ ਕਰਕੇ ਸੁੱਖ ਮਿਲਣਾ ਤਾਂ ਗੁਰੂ ਕੋਲ ਆ, ਭਾਵੇਂ ਕੋਈ ਇੰਡੀਆ 'ਚ ਭਾਵੇਂ ਇੱਥੇ, ਜਿਹੜਾ ਗੁਰੂ ਨਾਲ ਜੁੜਿਆ ਇੱਥੇ ਵੀ ਸੁੱਖ ਆ, ਉੱਥੇ ਵੀ ਸੁੱਖ ਹੀ ਆ, ਉੱਥੇ ਵੀ ਆਨੰਦ ਆ, ਇੱਥੇ ਵੀ ਆਨੰਦ ਹੀ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਸੁੱਖ ਨਾ ਹੀ ਬਹੁ ਦੇਸ ਕਮਾਏ। ਜੇ ਤੁਹਾਡੇ ਅੰਦਰ ਭਰਮ ਆ ਕਿਸੇ ਦੇਸ਼ ਦੇ ਵਿੱਚ ਦੁਨੀਆਂ ਸੁਖੀ ਰਹਿੰਦੀ ਹੈ, ਕਿਤੇ ਸੁੱਖ ਨਹੀਂ ਹੈ। ਜਿਹੜੇ ਜੁੜੇ ਹੋਏ ਨੇ ਪਰਮੇਸ਼ਰ ਨਾਲ ਅਤੇ ਗੁਰੂ ਨਾਲ, ਉਹ ਜਿੱਥੇ ਮਰਜ਼ੀ ਉਹ ਸਾਰੇ ਸੁਖੀ ਹੈ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਖੀ ਵਸੇ ਮਸਕੀਨੀਆਂ। ਜਿਹੜਾ ਆਪਣਾ ਆਪ ਛੱਡ ਕੇ ਆਪ ਤਿਆਗ ਬੇਨਤੀ ਕਰੇ, ਲਿਓ ਪ੍ਰਭੂ ਲੜ ਲਾਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਦੱਸ ਰਹੇ ਨੇ, ਕਹਿੰਦੇ ਸੁਖੀ ਵਸੇ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆਂ, ਨਾਨਕ ਗਰਭ ਗਲੇ। ਤਾਂ ਕਰਕੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਸੁੱਖ ਨਾ ਹੀ ਬਹੁ ਦੇਸ ਕਮਾਏ। ਸਰਬ ਸੁੱਖਾਂ ਹੁਣ ਦੱਸ ਰਹੇ ਨੇ ਵੀ ਸਾਰੇ ਸੁੱਖ ਤੁਹਾਡੇ ਕੋਲ ਆ ਜਾਣਗੇ ਦੁਨੀਆਂ ਦੇ। ਸਰਬ ਸੁੱਖਾਂ ਹਰ ਹਰ ਗੁਣ ਗਾਏ, ਜੇ ਤੁਸੀਂ ਹਰੀ ਦੇ ਗੁਣ ਗਾਵੋਗੇ, ਪਰਮਾਤਮਾ ਦੇ ਗੁਣ ਗਾਵੋਗੇ, ਸਾਰੇ ਸੁੱਖ ਤੁਹਾਡੀ ਝੋਲੀ 'ਚ ਪੈ ਜਾਣਗੇ। ਬਹਿਣ ਪ੍ਰਭ ਕਿਉਂ ਸੁੱਖ ਪਾਈਐ, ਜੇ ਕੋਈ ਬੰਦਾ ਕਹੇ ਵੀ ਮੈਨੂੰ ਗੁਰੂ ਤੋਂ ਬਿਨਾਂ ਸੁੱਖ ਮਿਲ ਜੂਗਾ, ਨਹੀਂ ਮਿਲਣਾ, ਦੂਜੀ ਨਾ ਹੀ ਜਾਏ, ਕਿਤੇ ਦੂਜੇ ਥਾਂ 'ਤੇ ਜਾ ਕੇ ਕਹਿੰਦੇ ਦੇਖ ਲਓ ਕੋਈ ਹੈ ਨਹੀਂ ਕੋਈ ਐਸੀ ਜਗ੍ਹਾ, ਕਿਉਂਕਿ ਗੁਰੂ ਸਾਹਿਬਾਂ ਨੇ ਸਾਰਾ ਪ੍ਰੈਕਟੀਕਲ ਲਿਖਿਆ ਹੋਇਆ, ਜੋ ਵੀ ਸ਼ਬਦ ਹੈ ਸੱਚ ਹੈ, ਬਿਲਕੁਲ ਇੱਕ ਇੱਕ ਸ਼ਬਦ ਸੱਚ ਹੈ ਗੁਰਬਾਣੀ ਦਾ। ਤਾਂ ਕਰਕੇ ਸੱਚੀ ਬਾਣੀ ਕਿਹਾ ਗਿਆ, ਜਿੰਨੀ 'ਚ ਆਖਿਆ ਪ੍ਰੇਮ ਰਸੇ ਤ੍ਰਿਪਤ ਰਹੇ ਅਗਾਏ। ਕਹਿੰਦੇ ਹੁਣ ਕੋਈ ਤ੍ਰਿਪਤ ਵੀ ਹੋਇਆ ਦੁਨੀਆਂ 'ਚ ਜਿਨ੍ਹਾਂ ਨੇ ਇਹ ਪ੍ਰੇਮ ਰਸ ਚੱਖਿਆ, ਜਿਨ੍ਹਾਂ ਨੇ ਗੁਰੂ ਨਾਲ ਪ੍ਰੇਮ ਕੀਤਾ। ਪ੍ਰੇਮ ਦੀ ਗੱਲ ਬਹੁਤ ਉੱਚੀ ਅਵਸਥਾ ਦੀ ਆ, ਜਿੰਨਾ ਕੁ ਅਸੀਂ ਪ੍ਰੇਮ ਕਰ ਲਾਂਗੇ ਓਨਾ ਕੁ ਅਸੀਂ ਤ੍ਰਿਪਤ ਹੋ ਜਾਵਾਂਗੇ। ਪ੍ਰੇਮ ਵਾਲੇ ਤਾਂ ਤੁਸੀਂ ਦੇਖ ਲਓ, ਤੀਜੇ ਨੌਵੇਂ ਪਾਤਸ਼ਾਹ ਦੇ ਨਾਲ 3 ਸਿੱਖ ਸੀ, ਕਿੰਨਾ ਗੁਰੂ ਨਾਲ ਉਹਨਾਂ ਦਾ ਪ੍ਰੇਮ ਹੋਊ, ਬੜਾ ਉਹਨਾਂ ਨੂੰ ਲਾਲਚ ਦਿੱਤੇ ਗਏ ਬਹੁਤ ਕੁਛ, ਅਤੇ ਅਖੀਰ ਨੂੰ ਕਹਿੰਦੇ ਵੀ ਨਹੀਂ ਤਾਂ ਤੁਹਾਨੂੰ ਅਸੀਂ ਤੁਹਾਡੇ ਗੁਰੂ ਦੇ ਸਾਹਮਣੇ ਹੀ ਇਕੱਲੇ ਇਕੱਲੇ ਨੂੰ ਮਾਰ ਦਾਂਗੇ, ਕਤਲ ਕਰ ਦਾਂਗੇ। ਉਹ ਕਹਿੰਦੇ ਵੀ ਕੁਛ ਜੋ ਮਰਜ਼ੀ ਕਰ ਲਓ, ਅਸੀਂ ਗੁਰੂ ਨੂੰ ਨਹੀਂ ਛੱਡ ਸਕਦੇ।

0: ਕਿੱਡੀ ਵੱਡੀ ਸਿੱਖੀ ਦੀ ਘਾਲਣਾ ਹੈ, ਗਿਆਨ ਦੀ ਗੱਲ ਹੈ। ਅੱਜ ਤੁਸੀਂ ਦੇਖਦੇ ਹੋ ਨਾ, ਕਈ ਵਾਰੀ ਮੈਂ ਹੈਰਾਨ ਹੋ ਜਾਂਦਾ ਵੀ ਵੈਸੇ ਤਾਂ ਬਹੁਤ ਬਦਨਾਮੀ ਕਰਾਉਂਦੇ ਹਾਂ ਅਸੀਂ ਸਿੱਖ ਨੌਲ ਖਾ ਕੇ ਸਿੱਧਾ ਹੀ, ਅਗਿਆਨਤਾ 'ਚ ਅਸੀਂ ਫਸੇ ਹੋਏ ਹਾਂ। ਉਹ ਦੇਖੋ ਉਹਨਾਂ ਨੂੰ ਰਾਜ ਭਾਗ ਸਭ ਕੁਛ, ਔਰੰਗਜ਼ੇਬ ਕਹਿੰਦਾ ਜੋ ਕਹੋਗੇ ਤੁਹਾਨੂੰ ਹੁਣੇ ਪੇਸ਼ ਕਰ ਦੂੰਗਾ। ਉਹ ਕਹਿੰਦੇ ਨਹੀਂ, ਅਸੀਂ ਗੁਰੂ ਨੂੰ ਨਹੀਂ ਛੱਡ ਸਕਦੇ। ਅੱਜ ਤੁਸੀਂ ਦੇਖਿਆ ਨਾ, ਇੱਥੇ ਮੈਂ ਖਬਰਾਂ ਸੁਣਦਾ ਰਹਿੰਦਾ, ਕਈ ਵਾਰੀ 2000-3000 ਪਿੱਛੇ ਬੰਦਾ ਮਾਰ ਦਿੰਦੇ ਆ, ਗੋਲੀਆਂ ਚਲਾ ਦਿੰਦੇ ਆ। ਕਿੱਥੇ ਹਾਲਤ ਤੁਹਾਡੀ, ਕਿਹੋ ਜਿਹੇ ਸਿੱਖ ਹੋ ਤੁਸੀਂ? ਸਿੱਖ ਕਿਸੇ ਨੂੰ ਆ ਚੰਮ ਨੂੰ ਨਹੀਂ ਸਿੱਖ ਕਿਹਾ ਗਿਆ। ਸਿੱਖ ਦਾ ਮਤਲਬ ਹੈ ਜਿਹਨੇ ਸਿੱਖਿਆ ਲਈ ਹੈ। ਇਸ ਕਰਕੇ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਇਹ ਸਿੱਖ ਸਿੱਖ ਨਹੀਂ ਸੀ, ਕੋਈ ਸਿੱਖ ਨਹੀਂ ਹੈ। ਸਿੱਖ ਦਾ ਮਤਲਬ ਹੀ ਸਿੱਖਿਆ, ਜਿਹਨੂੰ ਗੁਰਬਾਣੀ 'ਚ ਦੱਸਿਆ ਸਿੱਖੀ ਸਿੱਖਿਆ ਗੁਰ ਵਿਚਾਰ। ਜਿਹੜਾ ਗੁਰੂ ਦੀ ਵਿਚਾਰ ਨਾਲ ਜੁੜਿਆ ਹੋਇਆ ਉਹ ਕੋਈ ਗਲਤ ਕੰਮ ਕਰੂਗਾ ਨਹੀਂ, ਉਹ ਕਿਸੇ ਨਾਲ ਠੱਗੀ ਨਹੀਂ ਮਾਰੂ, ਧੋਖਾ ਨਹੀਂ ਕਰੂਗਾ, ਇਹੋ ਜਿਹੇ ਕਰਮ ਨਹੀਂ ਕਰੂਗਾ। ਪਰ ਮਹਾਰਾਜ ਕਹਿੰਦੇ ਜਦੋਂ ਮਨ ਇਹ ਦੂਜੇ ਨਾਲ ਜੁੜ ਜਾਂਦਾ, ਪ੍ਰੇਮ ਨਹੀਂ ਹੈ, ਜਿੰਨੀ 'ਚ ਆਖਿਆ ਪ੍ਰੇਮ ਰਸ ਤ੍ਰਿਪਤ ਅਗਾਏ, ਉਹ ਤ੍ਰਿਪਤ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਨੇ ਕਮਾਈ ਕੀਤੀ ਦਸਾਂ ਨੌਂ ਦੀ, ਜੋ ਦਿੱਤਾ ਪਰਮਾਤਮਾ ਨੇ ਉਹ 'ਚ ਤ੍ਰਿਪਤ ਆ, ਉਹ ਧਨ ਤੁਹਾਡੇ ਕੋਲ ਵਫਾ ਕਰੂਗਾ। ਤਾਂ ਕਰਕੇ ਜਦੋਂ ਗੁਰਬਾਣੀ 'ਚ ਆਉਂਦਾ ਨਾ, ਬਹੁ ਪ੍ਰਪੰਚ ਕਰ ਪਰਤਨ ਲਿਆਵੈ ਸੁੱਤ ਤਾਰਾ ਪਿਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜਾ, ਅੰਤ ਨਵੇੜਾ ਤੇਰੇ ਜੀ ਪੈ ਲਈ, ਜਿਹਨੇ ਪੰਕਤੀ ਹਿਰਦੇ 'ਚ ਵਸਾ ਲਈ ਹੈ ਉਹ ਕਿਸੇ ਨਾਲ ਧੋਖਾ ਨਹੀਂ ਕਰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੀ ਚ ਆਖਿਆ ਪ੍ਰੇਮ ਰਸ, ਜਿਨ੍ਹਾਂ ਨੇ ਗੁਰੂ ਦਾ ਪ੍ਰੇਮ ਮਾਣਿਆ, ਜਿਹੜੇ ਗੁਰੂ ਨਾਲ ਪ੍ਰੇਮ ਕਰਦੇ ਨੇ, ਉਹ ਤ੍ਰਿਪਤ ਰਹੇ ਅਗਾਏ, ਉਹ ਮਨ ਤ੍ਰਿਪਤ ਹੋ ਗਏ। ਜਿਹੜਾ ਅਸੀਂ ਮਨ ਤ੍ਰਿਪਤ ਕਰਨਾ ਨਾ, ਇਸ ਦੁਨੀਆ ਦੇ ਵਿੱਚ, ਇਸ ਲੋਕ ਦੇ ਵਿੱਚ ਕੋਈ ਵਸਤੂ ਨਹੀਂ ਜਿਹਦੇ ਨਾਲ ਮਨ ਤ੍ਰਿਪਤ ਕਰ ਦਿਓ ਤੁਸੀਂ, ਕਿਉਂਕਿ ਇਸ ਦੁਨੀਆ 'ਚ ਮਨ ਲਈ ਕੁਛ ਹੈ ਹੀ ਨਹੀਂ। ਇਸ ਦੁਨੀਆ ਦੇ ਵਿੱਚ, ਇਸ ਲੋਕ 'ਚ ਇੱਕ ਗੁਰੂ ਹੈ ਜਿਹੜਾ ਤੁਹਾਨੂੰ ਤ੍ਰਿਪਤ ਕਰ ਸਕਦਾ, ਕੋਈ ਵਸਤੂ ਨਹੀਂ ਤ੍ਰਿਪਤ ਕਰ ਸਕਦੀ। ਇਸ ਕਰਕੇ ਜਦੋਂ ਗੁਰੂ ਦਾ ਗਿਆਨ, ਜਿਹਨੂੰ ਕਹਿੰਦੇ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ, ਇਸ ਕਰਕੇ ਜਿਹਨੂੰ ਗਿਆਨ ਹੋ ਜਾਂਦਾ ਉਹਦਾ ਮਨ ਤ੍ਰਿਪਤ ਹੋ ਜਾਂਦਾ, ਉਹਨੂੰ ਸੰਤੋਖੀ ਕਹਿੰਦੇ ਨੇ। ਵੈਸੇ ਧਰਮ ਦੇ ਸ਼ੁਰੂਆਤ ਪੰਜ ਗੁਣ ਆ, ਜਿਹੜਾ ਧਰਮੀ ਬੰਦਾ ਹੋਊਗਾ ਉਹਦੇ 'ਚ, ਜੇ ਸਾਡੇ 'ਚ ਪੰਜ ਗੁਣ ਹੋਣਗੇ ਅਸੀਂ ਧਰਮ ਦੇ ਰਸਤੇ 'ਤੇ ਚੱਲਾਂਗੇ। ਇਹ ਸ਼ੁਰੂਆਤ ਹੈ ਇੱਥੋਂ, ਜਿਵੇਂ ਆਪਾਂ ਕਹਿੰਦੇ ਵੀ ਪਹਿਲਾ ਸਟੈਪ ਕੀ ਹੈ ਧਰਮ ਦਾ, ਇਹ ਸਟੈਪ ਪਹਿਲਾ ਹੈਗਾ ਸਤੋ ਗੁਣ, ਜਿਹਦੇ ਵਿੱਚ ਦਇਆ, ਨਿਮਰਤਾ, ਜਤ, ਸਤ, ਸੰਤੋਖ, ਧਰਮ, ਸਹਿਣਸ਼ੀਲਤਾ, ਇਹ ਗੁਣ ਆ ਧਰਮ ਦੇ ਸਾਰਾ, ਜਿੰਨੀਆਂ ਮੱਤਾਂ ਨੇ, ਕੋਈ ਮੱਤ ਆ, ਇੱਥੋਂ ਸ਼ੁਰੂਆਤ ਹੁੰਦੀ ਹੈ ਧਰਮ ਦੀ। ਜਿਹੜਾ ਇੱਦੋਂ ਅਗਲਾ ਸਟੈਪ ਆ ਫਿਰ ਨਾ, ਉਹ ਸੁਰਤੀ ਦਾ ਹੈ, ਧਿਆਨ ਦਾ ਮਾਰਗ ਉਹਨੂੰ ਗੁਰਬਾਣੀ 'ਚ ਕਹਿੰਦੇ ਨੇ। ਸੋ ਇਸ ਕਰਕੇ ਜਿੰਨੀ ਰਾਖਿਆ ਪ੍ਰੇਮ, ਜਿੰਨੀ 'ਚ ਆਖਿਆ ਪ੍ਰੇਮ ਰਸ ਤ੍ਰਿਪਤ ਰਹੇ ਅਗਾਏ, ਉਹ ਕਹਿੰਦੇ ਤ੍ਰਿਪਤ ਹੋ ਜਾਂਦੇ ਨੇ, ਉਹਨਾਂ ਦਾ ਮਨ ਫਿਰ ਰੱਜ ਜਾਂਦਾ, ਜਿਹੜੇ ਗੁਰੂ ਦਾ ਗਿਆਨ ਹਿਰਦੇ 'ਚ ਵਸਾ ਲੈਂਦੇ ਨੇ, ਉਹਨਾਂ ਨੂੰ ਸੰਤੋਖੀ ਕਹਿੰਦੇ ਨੇ ਗੁਰਬਾਣੀ 'ਚ। ਜਿਹੜਾ ਸੰਤੋਖ ਹੁੰਦਾ ਨਾ, ਉਹਨੂੰ ਜਦੋਂ ਤੁਸੀਂ ਸੰਤੋਖੀ ਬੰਦੇ ਨੂੰ ਮਿਲੋਗੇ, ਉਹ ਕਹੂਗਾ ਬਹੁਤ ਆ। ਜਦੋਂ ਤੁਸੀਂ ਜਿਹਦੀ ਸੰਤੋਖ ਨਹੀਂ ਹੈਗਾ ਉਹਨੂੰ ਮਿਲੋਗੇ, ਉਹ ਕਹਿੰਦਾ ਯਾਰ ਕੁਛ ਨਹੀਂ ਬਣਦਾ, ਮਰਗੇ ਮਰਗੇ ਕਰਦੇ ਆ। ਜਿਹੜਾ ਬੰਦਾ ਸੰਤੋਖੀ, ਉਹ ਕਹਿੰਦਾ ਬਹੁਤ ਆ, ਬਹੁਤਾ ਕਹੀਏ, ਬਹੁਤਾ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਉਹ ਤ੍ਰਿਪਤ ਹੁੰਦੇ ਨੇ, ਜਿਹਨਾਂ ਨੂੰ ਤੂੰ ਕਿਰਪਾ ਕਰ ਦਿੰਦਾ, ਜਿਹਨਾਂ ਨੇ ਤੇਰੇ ਪ੍ਰੇਮ ਦਾ ਰਸ ਚੱਖਿਆ, ਨਾਮ ਰਸ ਚੱਖਿਆ, ਹਰ ਰਸ ਨੂੰ ਚੱਖਿਆ। ਹੁਣ ਕਹਿੰਦੇ ਤੁਸੀਂ ਬੇਨਤੀ ਕਰੋ। ਅੱਗੇ ਆ ਗਈ ਨਾ ਗੱਲ ਵੀ ਜਿਹੜਾ ਸ਼ੁਰੂਆਤ ਸੀ, ਅਸਨ ਪ੍ਰੇਮ ਅਮਾੜਾ ਕਿਉਂ ਮਿਲੀ ਹੈ, ਕਿਵੇਂ ਮਿਲਿਆ ਜਾਵੇ। ਹੁਣ ਕਹਿੰਦੇ ਆਪ ਤਿਆਗ ਬੇਨਤੀ ਕਰੋ, ਲਿਹੋ ਪ੍ਰਭੂ ਲੜ ਲਾਏ। ਹੁਣ ਬੇਨਤੀ ਕਰੋ, ਅਰਦਾਸ ਕਹਿੰਦੇ ਨੇ ਬੇਨਤੀ ਨੂੰ। ਅਰਦਾਸ ਵਿਰਥੀ ਨਹੀਂ ਜਾਂਦੀ ਜੇ ਹਿਰਦੇ 'ਚ ਹੋਵੇ। ਜਿਹੜੀ ਅਰਦਾਸ, ਇਹ ਅਰਦਾਸ ਹੋਵੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਮੈਂ ਤੁਹਾਡਾ ਗਿਆਨ ਲੈਣਾ ਚਾਹੁੰਦਾ, ਇਹ ਰੋਜ਼ ਕਹੀ ਜਾਓ ਅਤੇ ਉਹ ਤੁਹਾਨੂੰ ਸਹੀ ਪਿਆਰੇ ਮੇਲ ਆਪ ਹੀ ਮਿਲਾਊਗਾ। ਮਿਲਣਗੇ ਹੀ ਉਹ ਫਿਰ ਗਾਹਾਂ, ਜਿੱਥੇ ਜਾਓਗੇ ਤੁਹਾਨੂੰ ਹਰ ਥਾਂ 'ਤੇ ਮਿਲ ਜਾਣਗੇ, ਦੁਨੀਆ 'ਚ, ਵਰਲਡ 'ਚ, ਜਿੱਥੇ ਮਰਜ਼ੀ ਜਾਓ। ਮੇਰਾ ਆਪਣਾ ਤਜਰਬਾ ਹੈ, ਬਹੁਤ ਦੇਸ਼ਾਂ 'ਚ ਗਏ ਹਾਂ, ਬੜੇ ਮਿਲੇ ਆ। ਇਸ ਕਰਕੇ ਮਹਾਰਾਜ ਕਹਿੰਦੇ ਫਿਰ ਕੀ ਹੁੰਦਾ ਤੁਹਾਨੂੰ ਜਦੋਂ ਅਰਦਾਸ ਕਰਨੀ, ਕਿਵੇਂ ਅਰਦਾਸ ਕਰਨੀ? ਕਹਿੰਦੇ ਆਪ ਤਿਆਗ ਬੇਨਤੀ ਕਰੋ, ਵੀ ਮੈਂ ਨਹੀਂ ਜੀ, ਮੈਨੂੰ ਨਹੀਂ ਪਤਾ, ਹੁਣ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ, ਇੰਨਾ ਭਰੋਸਾ ਗੁਰੂ 'ਤੇ। ਇਸ ਕਰਕੇ ਆਪਾ ਭਾਵ ਤਿਆਗ ਕੇ, ਆਪਾ ਭਾਵ ਹੁੰਦਾ ਹਉਮੈ, ਆਪਣੇ ਆਪ ਨੂੰ ਨਿਮਾਣਾ ਕਰਕੇ ਗੁਰੂ ਦੇ ਢਹਿ ਪਵੋ। ਕਹਿੰਦੇ ਹੋਏ ਨਿਮਾਣੀ ਢਹਿ ਪਵੇ। ਇਸ ਕਰਕੇ ਮਹਾਰਾਜ ਕਹਿੰਦੇ ਬੈਣ ਪ੍ਰਭ ਆਪ ਤਿਆਗ ਬੇਨਤੀ ਕਰੋ, ਲਿਹੋ ਪ੍ਰਭੂ ਲੜ ਲਾਏ। ਵਾਹਿਗੁਰੂ ਅੱਗੇ ਬੇਨਤੀ ਕਰਨੀ ਆ, ਗੁਰੂ ਅੱਗੇ ਬੇਨਤੀ ਕਰਨੀ ਆ, ਸਨਮੁੱਖ ਹੋ ਕੇ ਮੈਨੂੰ ਆਪਣੇ ਲੜ ਨਾ ਲਾ ਲਓ। ਲਿਹੋ ਪ੍ਰਭੂ ਲੜ ਲਾਏ, ਲੜ ਹੁੰਦਾ ਪੱਲਾ, ਜਿਵੇਂ ਆਪਾਂ ਦੇਖਿਆ ਨਾ ਬੱਚੇ ਅਤੇ ਬੱਚੀ ਦਾ ਵਿਆਹ ਹੁੰਦਾ, ਉਦੋਂ ਪੱਲਾ ਫੜਾਇਆ ਜਾਂਦਾ। ਹੁਣ ਉਹ ਬਾਹਰ ਤਾਂ ਆਪਾਂ ਚਲੋ ਇਹ ਜੋ ਬਾਹਰ ਹੈਗਾ ਨਾ, ਤਾਂ ਹੀ ਗੁਰਬਾਣੀ 'ਚ ਕਿਹਾ ਜੋ ਬ੍ਰਹਿ ਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ। ਹੁਣ ਇਹ ਹੀ ਸਾਡੇ ਅੰਦਰ ਆ। ਹੁਣ ਅੰਦਰ ਮਨ ਨੇ ਲੜ ਫੜਨਾ ਸੀ ਪ੍ਰਭੂ ਦਾ ਸ਼ਬਦ, ਜਿੰਨਾ ਚਿਰ ਸੁਰਤੀ ਸ਼ਬਦ ਨਾਲ ਨਹੀਂ ਜੁੜਦੀ ਓਨਾ ਚਿਰ ਲੜ ਨਹੀਂ ਫੜਿਆ ਹੋਇਆ ਇਹਨੇ। ਜਿਵੇਂ ਬਾਹਰ ਆਪਾਂ ਦੇਖਦੇ ਹਾਂ ਬੱਚੇ ਅਤੇ ਬੱਚੀ ਦਾ, ਪਿਤਾ ਕੀ ਕਰਦਾ ਹੈ ਆਪਣੀ ਲੜਕੀ ਦਾ ਪੱਲਾ ਪਤੀ ਨੂੰ ਫੜਾਉਂਦਾ ਹੈ, ਪਤੀ ਪਰਮੇਸ਼ਰ ਆ, ਸੁਰਤੀ ਸਾਡੀ ਜੀਵ ਰੂਪ, ਅਸੀਂ ਇਸਤਰੀਆਂ ਸਾਰੀਆਂ। ਇਹਦਾ ਪੱਲਾ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆ ਕੇ ਬੇਨਤੀ ਕਰਾਂਗੇ, ਗੁਰੂ ਸਾਨੂੰ ਪੱਲਾ ਫੜਾਉਂਦਾ ਹੈ, ਉਹ ਸ਼ਬਦ ਹੈ। ਇਸ ਕਰਕੇ ਜਿਹਨੂੰ ਕਹਿੰਦੇ ਗੁਰਬਾਣੀ 'ਚ ਆਪ ਜੀ ਨੇ ਜਦੋਂ ਆਨੰਦ ਕਾਰਜ ਹੁੰਦੇ ਆ, ਇੱਥੇ ਤਾਂ ਅੱਜ ਵੀ ਹੋਇਆ, ਕੱਲ੍ਹ ਨੂੰ ਵੀ ਹੋਣਗੇ, ਰੋਜ਼ ਹੀ ਹੁੰਦੇ। ਹੁਣ ਉਹ ਫਿਰ ਸਾਨੂੰ ਦੱਸਦੇ ਆ ਜਿਹੜਾ ਗੁਰਬਾਣੀ 'ਚ ਕੀ ਸ਼ਬਦ ਆ, ਕਹਿੰਦੇ ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲੱਗ ਗਏ। ਜਦੋਂ ਅਸੀਂ ਦੇਖਿਆ ਸਾਰਾ ਸੰਸਾਰ ਵੀ ਇੱਥੇ ਤਾਂ ਮੇਰਾ ਕੁਛ ਵੀ ਨਹੀਂ ਹੈਗਾ, ਮੇਰਾ ਮੁੱਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਫਿਰ ਉਹ ਸਾਰਾ ਕੁਛ ਜਦੋਂ ਦੇਖਣ ਤੋਂ ਬਾਅਦ ਆ ਕੇ ਬੇਨਤੀ ਕਰਦਾ, ਆਪ ਤਿਆਗ ਬੇਨਤੀ ਕਰੇ, ਲਿਹੋ ਪ੍ਰਭੂ ਲੜ ਲਾਏ, ਹੱਬੇ ਸਾਕ ਪੜਾਵੇ ਡਿੱਠੇ ਤੋ ਪੱਲੇ ਤੈਂਡੇ ਲੱਗੀ, ਫਿਰ ਉਹ ਪੱਲੇ ਲੱਗਦਾ, ਆ ਕੇ ਇੱਥੇ ਗੁਰੂ ਦੀ ਸ਼ਰਨ 'ਚ ਡਿੱਗ ਪੈਂਦਾ ਬੰਦਾ। ਜਿਹੜਾ ਡਿੱਗ ਪੈਂਦਾ ਹੈ ਫਿਰ ਗੁਰੂ ਉਹਨੂੰ ਪੱਲਾ ਪਰਮਾਤਮਾ ਦਾ ਫੜਾ ਆਉਂਦਾ, ਸ਼ਬਦ ਪੱਲਾ ਹੈ, ਸ਼ਬਦ ਅਤੇ ਸੁਰਤੀ ਦਾ ਮੇਲ ਹੈ। ਜਦੋਂ ਤੁਹਾਡਾ ਸੁਰਤੀ ਦੇ ਸੁਰਤੀ ਦਾ ਸ਼ਬਦ ਨਾਲ ਮੇਲ ਹੋ ਗਿਆ, ਫਿਰ ਇਸ ਵਿੱਚ ਸ਼ਬਦ ਦੀ ਵਿਚਾਰ ਚੱਲੂਗੀ, ਇਹਦੇ ਵਿੱਚ ਗੁਰੂ ਦੀ ਵਿਚਾਰ ਚੱਲੂਗੀ। ਜਦੋਂ ਸੁਰਤੀ ਸ਼ਬਦ ਨਾਲ ਜੁੜ ਗਈ ਫਿਰ ਉਹ ਦੂਜੀ ਨਹੀਂ ਕੋਈ ਵਿਚਾਰ ਚੱਲਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਪ ਤਿਆਗ ਬੇਨਤੀ ਕਰੋ, ਆਪਣਾ ਆਪ ਛੱਡ ਕੇ ਗੁਰੂ ਦੀ ਸ਼ਰਨ 'ਚ ਆ ਕੇ ਅਰਦਾਸ ਕਰੋ, ਬੇਨਤੀ ਕਰੋ, ਲਿਹੋ ਪ੍ਰਭੂ ਲੜ ਲਾਏ, ਹੇ ਵਾਹਿਗੁਰੂ ਨੂੰ ਆਪਣੇ ਲੜ ਲਾ ਲਾ। ਜਦੋਂ ਅਸੀਂ ਉਸ ਪਰਮੇਸ਼ਰ ਦਾ ਪੱਲਾ ਫੜ ਲਾਂਗੇ, ਸ਼ਬਦ ਦਾ ਪੱਲਾ ਫੜ ਲਾਂਗੇ, ਉਹ ਸਾਡੀ ਸੁਰਤੀ ਨੂੰ ਸ਼ਬਦ ਨੇ ਲੈ ਕੇ ਜਾਣਾ ਹੈ ਪਰਮੇਸ਼ਰ ਤੱਕ, ਕਿਉਂਕਿ ਸ਼ਬਦ ਪਰਮੇਸ਼ਰ 'ਚੋਂ ਪੈਦਾ ਹੋਇਆ। ਸ਼ਬਦ ਦੇ ਦੋ ਰੂਪ ਨੇ, ਇੱਕ ਤਾਂ ਜੋ ਅਸੀਂ ਦੇਖ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਇਹ ਸ਼ਬਦਾਂ 'ਚ ਬਿਆਨ ਕੀਤਾ ਹੋਇਆ। ਦੂਜਾ ਸ਼ਬਦ ਜਿਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਉਹ ਪਰਮੇਸ਼ਰ ਦੇ ਮੁੱਖ 'ਚੋਂ ਨਿਕਲੀ ਬਾਣੀ ਸ਼ਬਦ, ਜਿਹਨੂੰ ਕਹਿੰਦੇ ਤੇਰਾ ਮੁੱਖ ਸੁਭਾਵ ਆ ਜੀ, ਉਹ ਸਹਿਜ ਧੁਨ ਬਾਣੀ, ਉਹ ਜਿਹੜਾ ਉਹਦੇ ਮੁੱਖ 'ਚੋਂ ਨਿਕਲਿਆ ਸ਼ਬਦ ਹੈ, ਉਹਨੂੰ ਨਾਮ ਵੀ ਕਿਹਾ, ਨਾਦ ਵੀ ਕਿਹਾ, ਸੱਚਾ ਸ਼ਬਦ ਵੀ ਕਿਹਾ, ਸੱਚੀ ਬਾਣੀ ਵੀ ਕਿਹਾ। ਹੁਣ ਆਪ ਤਿਆਗ ਬੇਨਤੀ ਕਰੋ, ਲਿਹੋ ਪ੍ਰਭੂ ਲੜ ਲਾਏ, ਹੇ ਵਾਹਿਗੁਰੂ ਮੇਰੇ 'ਤੇ ਕਿਰਪਾ ਕਰੋ, ਮੈਨੂੰ ਆਪਣੇ ਲੜ ਲਾ ਲਓ। ਫਿਰ ਕੀ ਕਰਦਾ ਜਦੋਂ ਬੇਨਤੀਆਂ ਕਰੀ ਜਾਵਾਂਗੇ, ਉਹ ਸੁਣਦਾ ਜਿਹਨੂੰ ਮਹਾਰਾਜ ਕਹਿੰਦੇ ਨੇ ਸੱਚੇ ਸੁਣਿਆ ਕੰਨ ਦੇ, ਵੀ ਸਾਨੂੰ ਭਰੋਸਾ ਨਹੀਂ ਹੈਗਾ, ਅਸੀਂ ਅਰਦਾਸ ਕਰਦੇ ਹਾਂ ਵੀ ਮੇਰੀ ਗੱਲ ਸੁਣੀ ਹੈ ਖਨੀ ਨਹੀਂ ਸੁਣੀ, ਉਹ ਕਹਿੰਦਾ ਸੁਣੀ ਛੱਡ, ਮੈਂ ਤਾਂ ਤੇਰੀ ਗੱਲ ਨੂੰ ਪਹਿਲਾਂ ਹੀ ਜਾਣਦਾ, ਤੇਰੇ ਅੰਦਰ ਕੀ ਫੁਰਨਾ ਉੱਠ ਰਿਹਾ ਉਹ ਵੀ ਜਾਣਦਾ। ਪੜ੍ਹੀ ਜਾਂਦੇ ਨਾ ਸ਼ਬਦ ਆਪਾਂ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਅਰਦਾਸ ਅਰਦਾਸ 'ਚ ਵੀ ਫਰਕ ਪੈਂਦਾ ਜਾਂਦਾ, ਜਦੋਂ ਗਿਆਨ ਹੋ ਜਾਂਦਾ ਉਦੋਂ ਅਰਦਾਸ ਹੋਰ ਹੁੰਦੀ ਹੈ, ਜਦੋਂ ਅਗਿਆਨਤਾ ਹੁੰਦੀ ਹੈ ਉਦੋਂ ਅਰਦਾਸ ਹੋਰ। ਪਹਿਲੀ ਅਰਦਾਸ ਸਾਡੀ ਇਹੀ ਹੁੰਦੀ ਹੈ ਵਾਹਿਗੁਰੂ ਮੈਨੂੰ ਆਪਣੇ ਲੜ ਨਾਲ ਲਾ ਲਾ। ਹੁਣ ਉਹਨਾਂ ਨੇ ਜਦੋਂ ਲੜ ਨਾਲ ਲਾ ਲਿਆ ਫਿਰ ਇਹ ਬੇਨਤੀ ਜਿਹੜੀ ਆ ਇਹ ਬਦਲ ਜਾਂਦੀ ਆ। ਫਿਰ ਉੱਥੇ ਜਾ ਕੇ ਕਹਿੰਦੇ ਆ ਵੀ ਹੁਣ ਤੂੰ ਮੈਨੂੰ ਲੜਨਾ ਤਾਂ ਲਾ ਲਿਆ, ਵੀ ਹੁਣ ਤਾਂ ਤੂੰ ਬਿਨਾਂ ਬੋਲਿਆ ਹੀ ਸਭ ਕੁਛ ਜਾਣਦਾ, ਬਿਨ ਬੋਲਿਆਂ ਸਭ ਕੁਛ ਜਾਣਦਾ ਕਿ ਸਾਗੇ ਕੀਚੇ ਅਰਦਾਸ, ਮੈਂ ਹੁਣ ਕਿਹਦੇ ਅੱਗੇ ਅਰਦਾਸ ਕਰਾਂ, ਤੂੰ ਜਾਣਦਾ ਹੀ ਹੈ ਮੈਨੂੰ, ਮੈਂ ਕਿਹੋ ਜਾ, ਮੈਂ ਤੇਰੇ ਸਾਹਮਣੇ ਹਾਂ ਤੂੰ ਮੇਰੇ ਸਾਹਮਣੇ ਆ, ਇਹ ਗਿਆਨ ਹੋ ਜਾਂਦਾ ਫਿਰ ਉਹਨੂੰ। ਇਸ ਕਰਕੇ ਫਿਰ ਉਹ ਆਪਣੇ ਔਗਣ ਦੇਖਦਾ, ਉਹ ਪਰਮੇਸ਼ੁਰ ਦੇ ਗੁਣਾਂ ਨੂੰ ਧਾਰਨ ਕਰਦਾ, ਤਾਂ ਕਰ ਉਹ ਬੇਨਤੀ ਕਰਦੇ ਨੇ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਬਿਣ ਗੁਣ ਕੀਤੇ ਭਗਤ ਨਾ ਹੋਏ, ਫਿਰ ਉਹ ਭਗਤੀ ਕਰਦਾ ਬੰਦਗੀ ਕਰਦਾ ਪਰਮੇਸ਼ੁਰ ਦੀ, ਤਾਂ ਫਿਰ ਉਹ ਮਹਾਰਾਜ ਕਹਿੰਦੇ ਨੇ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ, ਜਿਨ੍ਹਾਂ 'ਤੇ ਤੂੰ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਣਾ ਉਹਨਾਂ ਦਾ ਫਿਰ ਵਿਛੋੜਾ ਨਹੀਂ ਹੁੰਦਾ। ਜਿਨ੍ਹਾਂ ਨੂੰ ਮਿਲਾ ਲਿਆ, ਗੁਰੂ ਗ੍ਰੰਥ ਸਾਹਿਬ 'ਚ ਜਿੰਨੇ ਗੁਰਮੁਖ ਬੈਠੇ ਨੇ ਸਾਰੇ 36 ਮਹਾਂਪੁਰਖ, ਕੋਈ ਗਿਣਤੀ ਇੱਕ ਦੇ ਵੱਧ ਘੱਟ ਕਰਦਾ ਕੋਈ, ਚਲੋ 36 ਆ ਮੰਨ ਲਓ, ਵੀ ਇਹ 36 ਦੇ 36 ਮਿਲੇ ਹੋਏ ਨੇ ਪਰਮੇਸ਼ੁਰ ਨੂੰ, ਅਤੇ ਇਹਨਾਂ 36 ਦੇ ਵਿੱਚੋਂ ਜਿਹਦੀ ਮਰਜ਼ੀ ਬਾਣੀ ਪੜ੍ਹ ਲਿਓ ਤੁਹਾਨੂੰ ਪਰਮੇਸ਼ੁਰ ਨੂੰ ਮਿਲਣ ਦਾ ਰਸਤਾ ਹੀ ਦੱਸੀ ਜਾਂਦੇ, ਹੋਰ ਕੋਈ ਗੱਲ ਹੀ ਨਹੀਂ ਕਰਦੇ। ਪਰ ਸਾਨੂੰ ਇਹ ਖੋਜ ਨਹੀਂ ਕਰਨੀ, ਅਸੀਂ ਕਿਹੜਾ ਪਰਮੇਸ਼ੁਰ ਨੂੰ ਮਿਲਣਾ। ਇਸ ਕਰਕੇ ਸ਼ੁਰੂਆਤ 'ਚ ਹੀ ਮਹਾਰਾਜ ਕਹਿੰਦੇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ, ਇਹ ਕਿਸੇ ਅੰਦਰ ਪਿਆਸ ਪੈਦਾ ਹੋ ਜਾਵੇ ਮਿਲਣ ਦੀ, ਤਾਂ ਕਰਕੇ ਫਿਰ ਜੋ ਹਰ ਕੰਤ ਮਿਲਾਈਆਂ ਜਿਨ੍ਹਾਂ 'ਤੇ ਤੂੰ ਖੁਸ਼ ਹੋ ਕੇ ਆਪਣੇ ਨਾਲ ਮਿਲਾ ਲੈਂਦਾ, ਸੇ ਵਿਛੜ ਕਤੇ ਨਾ ਜਾਏ, ਫਿਰ ਵਿਛੋੜਾ ਨਾ ਥੀਏ, ਫਿਰ ਵਿਛੋੜਾ ਨਹੀਂ ਪੈਂਦਾ, ਕਿਉਂਕਿ ਉਹਨੇ ਆਪ ਕਿਰਪਾ ਕਰਕੇ ਮਿਲਾ ਲਿਆ, ਕਰ ਕਿਰਪਾ ਦੀਆ ਮਿਲਾਏ। ਇਸ ਕਰਕੇ ਸੰਤਾਂ ਨੇ ਕੀ ਕੀਤੀ, ਸਹਾਇਤਾ ਕੀਤੀ, ਸੰਤ ਸਹਾਈ ਪ੍ਰੇਮ ਕੇ, ਕਰ ਕਿਰਪਾ ਦੀਆ ਮਿਲਾਏ, ਉਹਨਾਂ ਨੇ ਕਿਰਪਾ ਕੀਤੀ ਸਾਨੂੰ ਗੁਰੂ ਨਾਲ ਮਿਲਾ ਤਾ, ਗੁਰੂ ਨੇ ਕਿਰਪਾ ਕੀਤੀ ਪਰਮੇਸ਼ੁਰ ਦੇ ਸਨਮੁੱਖ ਕਰਤਾ, ਸਨਮੁੱਖ ਹੋਏ ਵੀ ਫਿਰ ਆਪਣੇ ਗੱਲ ਨਾਲ ਲਾ ਲੈਂਦਾ। ਉਹ ਆਪਣਾ ਪੱਲਾ ਫੜਾ ਦਿੰਦਾ। ਤਾਂ ਕਰਕੇ ਫਿਰ ਇਹ ਸੁਹਾਗਣਾਂ ਬਣ ਜਾਂਦੀਆਂ, ਜੋ ਹਰ ਕੰਤ ਮਲਾਈਆਂ ਵਿਛੜ ਕਤੇ ਨਾ ਜਾਏ, ਉਹ ਫਿਰ ਕਿਤੇ ਦੂਜੇ ਥਾਂ 'ਤੇ ਨਹੀਂ ਜਾਂਦੀਆਂ। ਜਿਹੜਾ ਅਗਿਆਨਤਾ 'ਚ ਮਨ ਹੁੰਦਾ ਨਾ, ਉਹਨੂੰ ਜੇ ਕੋਈ ਕਹਿ ਦੇਵੇ ਵੀ ਫਲਾਨੇ ਥਾਂ 'ਤੇ ਮੈਂ ਗਿਆ ਸੀ, ਮੇਰਾ ਕੰਮ ਬਣ ਗਿਆ, ਫਟਾਫਟ ਉੱਧਰ ਨੂੰ ਭੱਜ ਲਊਗਾ। ਜਿਹਨੂੰ ਇਹ ਇਸ ਅਵਸਥਾ ਦੇ ਵਿੱਚ ਜਦੋਂ ਚੱਲ ਜਾਂਦਾ, ਉਹਨੂੰ ਕੋਈ ਦੁਨੀਆਂ ਦੀ ਤਾਕਤ ਨਹੀਂ ਡਲਾ ਸਕਦੀ। ਉਹਨੂੰ ਕੋਈ ਨਹੀਂ ਕਹਿ ਸਕਦਾ ਵੀ ਫਲਾਨੇ, ਉਹ ਕਹਿੰਦਾ ਮੈਨੂੰ ਪਤਾ। ਉਹਨੂੰ ਪਤਾ ਦੇਣ ਵਾਲਾ ਇੱਕੋ ਹੀ ਹੈ। ਜਿਹਨੂੰ ਮਾਰ ਕਹਿੰਦੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਣਹਾਰ, ਉਹਨੂੰ ਪਤਾ ਦੇਣ ਵਾਲਾ ਜਾਣਦਾ ਨਹੀਂ ਕਿਤੇ। ਤਾਂ ਕਰਕੇ ਫਿਰ ਉਹ ਪਰਮਾਤਮਾ ਦੇ ਸਨਮੁੱਖ ਰਹਿੰਦੇ ਨੇ, ਗੁਰੂ ਦੇ ਸਨਮੁੱਖ ਰਹਿੰਦੇ ਨੇ। ਉਹਨੂੰ ਭਰੋਸਾ ਹੁੰਦਾ ਪਰਮਾਤਮਾ 'ਤੇ ਵੀ ਪਰਮਾਤਮਾ ਤਾਂ ਜਿਹੜਾ ਪੱਥਰ ਦੇ ਵਿੱਚ ਜੰਤ ਪੈਦਾ ਕਰਦਾ, ਉਹਦਾ ਪਹਿਲਾਂ ਰਿਜਕ ਭੇਜਦਾ, ਫਿਰ ਸਾਨੂੰ ਭੇਜਦਾ। ਇਸ ਕਰਕੇ ਸਿਆਲ ਪੱਥਰ ਮੈਂ ਜੰਤ ਉਪਾਏ ਤਾਂ ਕਿ ਰਿਜਕ ਅੱਗੇ ਕਰਦਾ ਰਿਹਾ। ਉਹਨਾਂ ਨੂੰ ਫਿਰ ਕੋਈ ਚਿੰਤਾ ਨਹੀਂ ਹੁੰਦੀ, ਰਿਜਕ ਦੀ ਵੀ ਚਿੰਤਾ ਨਹੀਂ ਹੁੰਦੀ। ਉਹਨੂੰ ਪਤਾ ਸਿਰ ਰਿਜਕ ਸੰਭਾਹੇ ਠਾਕਰ ਕਾਹੇ ਮਨ ਭਾਉ ਕਰਿਆ। ਉਹਨਾਂ ਦਾ ਇਹ ਭੈ, ਇਹ ਡਰ, ਇਹ ਖਤਮ ਹੋ ਜਾਂਦਾ ਜਿਨ੍ਹਾਂ 'ਤੇ ਤੂੰ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ। ਸੋ ਹਰ ਕੰਤ ਮਲਾਈਆਂ ਸੇ ਵਿਛੜ ਕਤੇ ਨਾ ਜਾਏ, ਉਹ ਕਿਤੇ ਹੋਰ ਨਹੀਂ ਜਾਂਦੇ। ਫਿਰ ਉਹਨਾਂ ਦੀ ਇੱਕੋ ਹੀ ਟੇਕ ਹੈ, ਗੁਰੂ ਅਤੇ ਪਰਮੇਸ਼ਰ, ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਅਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ ਹੁੰਦਾ। ਇਸ ਕਰਕੇ ਗੁਰੂ ਦੇ ਰਾਹੀਂ ਉਹ ਸਨਮੁੱਖ ਹੋ ਗਏ, ਉਹ ਕਿਸੇ ਦੂਜੇ ਪਾਸੇ ਨਹੀਂ ਜਾਂਦੇ, ਹੋਰ ਦੂਜੀ ਨਾ ਹੀ ਜਾਏ। ਫਿਰ ਆਮ ਤੌਰ 'ਤੇ ਸੰਸਾਰ ਦੇ ਜੀਵ ਇੱਥੇ ਹੀ ਮੱਥਾ ਟੇਕ ਲੈਂਦੇ ਆ, ਉੱਥੇ ਹੀ ਮੱਥਾ ਟੇਕ ਲੈਂਦੇ ਆ, ਉੱਥੇ ਹੀ ਮੱਥਾ ਟੇਕ ਲੈਂਦੇ ਆ, ਉਹਨੂੰ ਵੀ ਹੱਥ ਦਿਖਾ ਲੈਂਦੇ ਆ, ਉਹ ਤੋਂ ਵੀ ਟੇਵੇ ਲਵਾ ਲੈਂਦੇ ਆ। ਇਹ ਸਾਰੀ ਅਗਿਆਨਤਾ ਹੀ ਆ, ਕਿਉਂਕਿ ਵਾਹਿਗੁਰੂ ਨੇ ਕਿਰਪਾ ਕੀਤੀ, ਜਦੋਂ ਭੇਤ ਖੁੱਲ੍ਹਿਆ ਉਦੋਂ ਮੇਰੀ 35 ਸਾਲ ਦੀ ਉਮਰ ਸੀ, ਮੈਂ 22 ਸਾਲ ਦਾ ਇਸ ਰਸਤੇ 'ਤੇ ਚੱਲਿਆ ਸੀ। ਜਦੋਂ ਗੁਰੂ ਨੇ ਕਿਰਪਾ ਕੀਤੀ, ਜਦੋਂ ਕੋਈ ਸੰਤ ਸਹਾਈ ਪ੍ਰੇਮ ਕੇ ਮਿਲਦੇ ਨੇ ਗੁਰਮੁਖ, ਉਦੋਂ ਬਾਅਦ 'ਚ ਅੱਜ ਤੱਕ ਕਿਤੇ ਵੀ ਮੰਗਣ ਦੀ ਲੋੜ ਨਹੀਂ ਪਈ, ਸਹਿਜ ਸਵਾਈ ਹੋ ਜਾਂਦਾ ਕੰਮ, ਜੇ ਆਪਾਂ ਨੂੰ ਭਰੋਸਾ ਆ ਜਾਵੇ। ਇਸ ਕਰਕੇ ਆਪਾਂ ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ, ਜੇ ਕਿਤੇ ਲੋੜ ਪਵੇ ਵੀ ਮਹਾਰਾਜ ਕਹਿੰਦੇ ਮੇਰੀ, ਤਾਂ ਮੇਰੇ ਸਨਮੁੱਖ ਹੋ ਕੇ ਮੈਨੂੰ ਬੇਨਤੀ ਕਰਦੀ, ਉਹ ਬੇਨਤੀ ਤੇਰੀ ਪ੍ਰਵਾਨ ਹੋਊਗੀ ਹੋਊਗੀ। ਜਿਹਨੂੰ ਸਨਮੁੱਖ ਹੋ ਕੇ ਬੇਨਤੀ ਕਰਦੇ ਨੇ, ਉਹਨੂੰ ਕਹਿੰਦੇ ਬਿਰਥਾ ਕਦੇ ਨਾ ਹੋ, ਬਈ ਜਨਕੀ ਅਰਦਾਸ, ਉਹ ਅਰਦਾਸ ਬਿਰਥੀ ਨਹੀਂ ਜਾਂਦੀ। ਤਾਂ ਮਹਾਰਾਜ ਕਹਿੰਦੇ ਵੀ ਤੈਨੂੰ ਬੋਲਣ ਦੀ ਲੋੜ ਹੀ ਨਹੀਂ ਗੀ, ਮੈਂ ਤਾਂ ਤੈਨੂੰ ਜਾਣਦਾ, ਤੈਨੂੰ ਕੀ ਚਾਹੀਦਾ। ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਪਾਲਦੇ ਹਾਂ, ਛੋਟਾ ਹੁੰਦਾ ਬੱਚਾ ਹੁੰਦਾ, ਉਹਨੂੰ ਕੋਈ ਫਿਕਰ ਹੁੰਦਾ, ਮਾਂ ਪਿਓ ਨੂੰ ਫਿਕਰ ਹੁੰਦਾ ਵੀ ਇਹਨੂੰ ਕੀ ਖਵਾਉਣਾ, ਕੀ ਪਿਆਉਣਾ, ਕੀ ਨਵਾਉਣਾ, ਕਿਹੋ ਜਿਹੇ ਕੱਪੜੇ ਪਾਉਣੇ ਆ, ਕਿਹੋ ਜਿਹੀ ਗਾਹਾਂ ਰਾਈਡ ਲੈ ਕੇ ਦੇਣੀ ਹੈ, ਖੇਡਾਂ ਕਿਹੋ ਜਿਹੀਆਂ ਲੈ ਕੇ ਦੇਣੀਆਂ। ਇਵੇਂ ਹੀ ਉਹ ਪਰਮਾਤਮਾ, ਅਸੀਂ ਉਹਦੇ ਬੱਚੇ ਹਾਂ, ਉਹਨੂੰ ਫਿਕਰ ਹੁੰਦਾ ਵੀ ਬੱਚੇ ਨੂੰ ਕੀ ਚਾਹੀਦਾ, ਉਹ ਆਪ ਹੀ ਦੇਈ ਜਾਂਦਾ। ਜੇ ਲੋੜ ਪਵੇ ਫਿਰ ਧੰਨੇ ਵਾਂਗੂ ਮੰਗਣਾ ਵੀ ਪੈਂਦਾ। ਮੰਗਣਾ ਧੰਨੇ ਨੇ, ਐਂ ਨਹੀਂ ਮੰਗਿਆ, ਸਨਮੁੱਖ ਹੋ ਕੇ ਮੰਗਿਆ। ਉਹ ਫਿਰ ਕੀ ਕਹਿੰਦਾ, ਮੈਂ ਤੇਰਾ ਹੀ ਮੰਗਦਾ, ਮੈਂ ਕਿਸੇ ਹੋਰ ਤੋਂ ਨਹੀਂ ਮੰਗਦਾ। ਕਹਿੰਦੇ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ, ਦਾਲ ਸੀਗਾ ਮੰਗੋ ਕਿਉ, ਹਮਰਾ ਖੁਸ਼ੀ ਕਰੇ ਨਿਤ ਜੀਉ, ਪਨੀਆਂ ਸਾਥ ਨੀਕਾ। ਇਸ ਕਰਕੇ ਫਿਰ ਸਾਰਾ ਕੁਛ ਉਹਨੇ ਮੰਗਿਆ। ਤਾਂ ਕਰਕੇ ਫਿਰ ਜੇ ਮੰਗਣਾ ਤਾਂ ਫਿਰ ਸਨਮੁੱਖ ਹੋ ਕੇ ਮੰਗੋ, ਕਿਸੇ ਹੋਰ ਕੋਲ ਹੱਥ ਨਾ ਟੱਡੋ, ਦੂਜੇ ਅੱਗੇ ਨਾ ਟੱਡੋ, ਕਿਉਂਕਿ ਗੁਰਬਾਣੀ 'ਚ ਕਹਿਤਾ ਸਭ ਨਾ ਜੀਆਂ ਕਾ ਇੱਕ ਦਾਤਾ, ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਇੱਕੋ ਹੀ ਦਾਤਾ ਹੈ, ਰੱਬ ਇੱਕ ਹੈ ਦੁਨੀਆਂ ਦੇ ਵਿੱਚ, ਉਹ ਸਾਰੀ ਸ੍ਰਿਸ਼ਟੀ ਨੂੰ ਪਾਲਦਾ। ਜਿੱਥੇ ਕੋਈ ਜੀਵ ਜਾਂਦਾ ਉਹਨੂੰ ਉੱਥੇ ਰਿਜਕ ਪਹਿਲਾਂ ਭੇਜ ਦਿੰਦਾ, ਜੀਵ ਨੂੰ ਬਾਅਦ 'ਚ ਭੇਜਦਾ। ਜਿਹਨੂੰ ਮਾਰ ਕਹਿੰਦੇ ਜੀ ਜੰਤ ਸਭ ਪਾਛੇ ਕਰਿਆ ਪ੍ਰਥਮੇ ਰਿਜਕ ਸੰਭਾਹੇ, ਜੀਵ ਅਤੇ ਜੰਤੂ ਨੂੰ ਬਾਅਦ 'ਚ ਪੈਦਾ ਕਰਦਾ, ਪਹਿਲਾਂ ਰਿਜਕ ਪੈਦਾ ਕਰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤੇ ਦੱਸਦੇ ਨੇ, ਜਿਨ੍ਹਾਂ 'ਤੇ ਤੂੰ ਕਿਰਪਾ ਕਰਦਾ ਉਹ ਫਿਰ ਤਾਂ ਇੱਥੋਂ ਦੂਰ ਨਹੀਂ ਜਾਂਦੇ, ਉਹਨਾਂ ਦਾ ਵਿਛੋੜਾ ਪੈਂਦਾ ਹੀ ਨਹੀਂ ਗਾ। ਪਹਿਲਾਂ ਵਿਛੜਿਆ ਹੋਇਆ ਸੀ, ਸ਼ੁਰੂਆਤ ਉੱਥੋਂ ਕੀਤੀ, ਫਿਰ ਮਿਲਣ ਦੀ ਗੱਲ ਕਰਤੀ। ਦੇਖੋ ਗੁਰਬਾਣੀ 'ਚ ਵਿਛੋੜੇ ਤੋਂ ਮਿਲਾਪ ਦੀ ਕਹਾਣੀ ਹੈ, 12 ਮਾਹ ਸ਼ੁਰੂ ਵਿਛੋੜੇ ਤੋਂ ਕੀਤਾ ਗਿਆ, ਅਖੀਰ 'ਤੇ ਜਾ ਕੇ ਜਦੋਂ ਅਖੀਰਲਾ ਸ਼ਬਦ ਪੜੋਂਗੇ ਨਾ, ਉੱਥੇ ਜਾ ਕੇ ਮਿਲਾਪ ਦੀ ਗੱਲ ਕੀਤੀ ਗਈ ਹੈ ਵੀ ਆਹ 12 ਮਹੀਨਿਆਂ 'ਚ ਜਿਨ੍ਹਾਂ ਨੇ ਆਹ 12 ਮਹੀਨਿਆਂ ਦੀ ਬਾਣੀ ਪੜ੍ਹ ਲਈ ਨਾ, ਸੁਣ ਲਈ, ਉਹਨਾਂ ਦਾ ਮਿਲਾਪ ਹੋ ਜੂਗਾ, ਉਹ ਫਿਰ ਗੁਰੂ ਦੀ ਮੱਤ ਨਾਲ ਹੀ ਚੱਲਣਗੇ ਸਾਰੀ ਜ਼ਿੰਦਗੀ। ਤਾਂ ਕਰਕੇ ਅੱਜ ਮਹੀਨਾ ਸ਼ੁਰੂ ਹੋਇਆ, ਮਹਾਰਾਜ ਕਹਿੰਦੇ ਵੀ ਤੁਸੀਂ ਫਿਰ ਪਰਮੇਸ਼ੁਰ ਦੇ ਲੜ ਲੱਗ ਜਾਓ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਨ ਆਏ, ਫਿਰ ਉਹਨਾਂ ਨੂੰ ਕੋਈ ਦੂਜਾ ਨਹੀਂ ਦਿਸਦਾ ਪ੍ਰਭੂ ਤੋਂ ਬਿਨਾਂ, ਉਹਦੀ ਸ਼ਰਨ ਚਲੇ ਜਾਂਦੇ ਨੇ। ਅਤੇ ਜਿਹੜਾ ਸ਼ਰਨ ਚਲਿਆ ਜਾਂਦਾ, ਉਹ ਫਿਰ ਸ਼ਰਨ ਗਿਆਨ ਦੀ ਰੱਖਦਾ, ਉਹ ਪੈਜ ਰੱਖਦਾ ਸਾਡੀ। ਜਿਹੜਾ ਸ਼ਰਨ ਜਾਂਦਾ ਉਹਨੂੰ ਕੰਠ ਨਾਲ ਲਾ ਲੈਂਦਾ। ਮਹਾਰਾਜ ਕਹਿੰਦੇ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ, ਇਹ ਸੁਭਾਅ ਆਵੇ ਗੁਰੂ ਜੀ ਦਾ, ਗੁਰੂ ਦਾ ਸੁਭਾਅ ਹੈ। ਜਿਹੜਾ ਵੀ ਉਹਦੀ ਸ਼ਰਨ 'ਚ ਆਇਆ, ਇੱਥੋਂ ਤੱਕ ਵੀ ਕਿਹੋ ਜਿਹਾ ਵੀ ਕੋਈ ਆ ਗਿਆ, ਗੁਰੂ ਉਹਨੂੰ ਦੇਖਦਾ ਨਹੀਂ ਗਾ, ਦੇਖੋ ਉਹਨੂੰ ਮੁਕਤ ਕਰ ਦਿੰਦਾ। ਗੁਰਬਾਣੀ 'ਚ ਜੋ ਸ਼ਬਦ ਨੇ ਨਾ, ਕਈ ਵਾਰ ਜਿਵੇਂ ਜਿਵੇਂ ਕੋਈ ਅਵਸਥਾ ਹੁੰਦੀ ਸਮਝ ਆਉਣਗੇ। ਗੁਰਬਾਣੀ 'ਚ ਕਹਿੰਦੇ ਵੀ ਕੋਈ ਠੱਗ ਕੋਈ ਚੋਰ ਕੋਈ ਸਾਧ ਗੁਰੂ ਦੀ ਸ਼ਰਨ 'ਚ ਆ ਜਾਵੇ ਨਾ ਗੁਰੂ ਉਹਨੂੰ ਵੀ ਬਖਸ਼ ਦਿੰਦਾ, ਪਰ ਉਹ ਕੰਮ ਛੱਡ ਦੇਵੇ ਜਿਹੜਾ ਪਹਿਲਾਂ ਕਰਦਾ ਸੀ। ਜਿਵੇਂ ਸੱਜਣ ਠੱਗ ਸੀ, ਆਪਾਂ ਇਤਿਹਾਸ ਸੁਣਦੇ ਹਾਂ, ਗੁਰੂ ਦੀ ਸ਼ਰਨ 'ਚ ਗਿਆ, ਉਹਨੇ ਉਹ ਸਾਰੇ ਕੰਮ ਤਿਆਗ ਅਤੇ ਸੱਚ ਬੋਲਿਆ ਉਹਨੇ ਅਤੇ ਇੱਕ ਪ੍ਰਚਾਰਕ ਬਣ ਗਿਆ, ਕੌਡਾ ਸੀਗਾ। ਇਹ ਸਾਰੇ ਫਿਰ ਇੱਕ ਪ੍ਰਚਾਰਕ ਬਣੇ। ਵਿਧੀ ਚੰਦ ਜੀ ਸੀਗੇ, ਗੁਰੂ ਨੇ ਉਹਨੂੰ ਕਿਹਾ ਵੀ ਇਹ ਮੇਰਾ ਸੀਨਾ ਹੈ, ਇਹਦੇ 'ਚ ਮੇਰੇ 'ਚ ਕੋਈ ਫਰਕ ਨਹੀਂ। ਕਿੰਨਾ ਵਡਿਆਈ ਦਿੱਤੀ, ਪਹਿਲਾਂ ਕਰਮ ਜਿਹੜੇ ਕਰਦਾ ਸੀਗਾ ਚੋਰੀ ਕਰਦਾ ਸੀ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਉੱਪਰ ਪਰਮੇਸ਼ਰ ਜਿਹੜਾ ਹੈ ਨਾ ਉਹ ਆਇਆਂ ਦੀ ਸ਼ਰਨ 'ਚ ਰੱਖਦਾ, ਉਹ ਨਹੀਂ ਦੇਖਦਾ ਕਿਹੋ ਜਿਹਾ। ਸਦਨਾ ਜੀ ਆਏ ਸ਼ਰਨ 'ਚ, ਸਦਨੇ ਨੂੰ ਆਪਣਾ ਰੂਪ ਹੀ ਦੇਤਾ। ਦੇਖੋ ਇਤਿਹਾਸ ਪੜ੍ਹਦੇ ਹਾਂ ਆਪਾਂ, ਸਦਨੇ ਜੀ ਦਾ ਗੁਰਬਾਣੀ ਸ਼ਬਦ ਵੀ ਹੈ। ਕਿੱਡੀ ਅਵਸਥਾ ਹੋਊ ਉਸ ਗੁਰਮੁਖ ਦੀ ਜਿਹਦਾ ਗੁਰੂ ਗ੍ਰੰਥ ਸਾਹਿਬ ਸ਼ਬਦ ਦਰਜ ਕੀਤਾ ਪੰਜਵੇਂ ਗੁਰਦੇਵ ਨੇ। ਕਰਮ ਉਹਦੇ ਕੀ ਸੀ? ਬਸ ਉਹ ਸ਼ਰਨ 'ਚ ਆ ਗਿਆ, ਕਰਮ ਬਦਲ ਲਿਆ ਉਹਨੇ ਆਪਣਾ, ਜਿਹੜਾ ਕਰਮ ਉਹ ਪਹਿਲਾਂ ਕਰਦਾ ਸੀ ਛੱਡ ਕੇ ਸ਼ਰਨ 'ਚ ਆ ਗਿਆ। ਤਾਂ ਕਰਕੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਨੇ ਪ੍ਰਭਿਣ ਦੂਜਾ ਕੋ ਨਹੀਂ, ਨਾਨਕ ਹਰ ਸਰਨ ਆਏ, ਤੁਸੀਂ ਉਹਦੀ ਸ਼ਰਨ 'ਚ ਆ ਜਾਓ। ਗੁਰਬਾਣੀ 'ਚ ਕਹਿੰਦੇ ਜਿਹੜਾ ਸੰਗਤ 'ਚ ਆ ਜਾਂਦਾ ਉਹਨੂੰ ਵੀ ਮੁਕਤ ਕਰ ਦਿੰਦਾ, ਐਸਾ ਗੁਰੂ ਕਿਰਪਾਲੂ ਆ, ਗੁਰਬਾਣੀ 'ਚ ਫਰਮਾਨ ਕਰਦੇ ਨੇ। ਗੁਰਬਾਣੀ ਹਰ ਗੱਲ 'ਤੇ ਮੋਹਰ ਲਾਉਂਦੀ ਹੈ। ਮਹਾਰਾਜ ਕਹਿੰਦੇ ਜਿਹੜਾ ਵੀ ਜੀਵ ਸੰਗਤ 'ਚ ਆ ਗਿਆ ਉਹ ਵੀ ਮੁਕਤ ਕਰ ਦਿੰਦਾ। ਮੁਕਤ ਭਿਆ ਮਿਲ ਸਾਧ ਸੰਗਤ ਕਰ, ਤਿਸਕੇ ਅਵਗਣ ਸਭ ਪਰ ਹਰਿਆ। ਕਹਿੰਦਾ ਉਹਦੇ ਔਗਣ ਨਹੀਂ ਦੇਖਦਾ ਫਿਰ ਜਿਹੜਾ ਸ਼ਰਨ 'ਚ ਆ ਜਾਂਦਾ, ਉਹਨੂੰ ਮੁਕਤ ਕਰ ਦਿੰਦਾ। ਮਹਾਰਾਜ ਕਹਿੰਦੇ ਮੁਕਤ ਭਿਆ ਮਿਲ ਸਾਧ ਸੰਗਤ ਕਰ, ਤਿਸਕੇ ਅਵਗਣ ਸਭ ਪਰ ਹਰਿਆ, ਤਿੰਨ ਕੋ ਦੇਖ ਭਏ ਹੈ ਕਿਰਪਾਲਾ। ਉਹਨੂੰ ਦੇਖ ਕੇ ਖੁਸ਼ ਹੋ ਜਾਂਦਾ, ਮੇਰਾ ਬੱਚਾ ਆ ਗਿਆ ਮੇਰੇ ਕੋਲ, ਸ਼ੁਕਰ ਆ, ਕੰਮਾਂ ਧੰਦਿਆਂ ਤੋਂ ਉਹਦਾ ਖਹਿੜਾ ਛੁੱਟਿਆ, ਸ਼ੁਕਰ ਅੱਜ ਆ ਗਿਆ, ਚਲੋ ਸੰਗਰਾਂਦ ਦੇ ਬਹਾਨੇ ਹੀ ਆ ਗਿਆ। ਮਹਾਰਾਜ ਕਹਿੰਦੇ ਉਹਨੂੰ ਮੁਕਤ ਭਿਆ ਮਿਲ ਸਾਧ ਸੰਗਤ ਕਰ, ਤਿਸਕੇ ਅਵਗਣ ਸਭ ਪਰ ਹਰਿਆ, ਤਿੰਨ ਕੋ ਦੇਖ ਭਏ ਹੈ ਕਿਰਪਾਲਾ। ਉਹ ਕਿਰਪਾਲੂ ਆ, ਤਿੰਨ ਭਵ ਸਾਗਰ ਤਰਿਆ, ਉਹਨੂੰ ਇੱਕ ਵਾਰ ਭਵ ਸਾਗਰ ਤੋਂ ਪਾਰ ਕਰ ਦਿੰਦਾ। ਭਵ ਸਾਗਰ ਕੀ ਆ? ਇਹ ਡੂੰਘੀਆਂ ਵਿਚਾਰਾਂ। ਭਵ ਸਾਗਰ ਆ ਸਾਡੇ ਵਿਚਾਰ, ਜਿਹਦੇ 'ਚ ਅਸੀਂ ਸੋਚੀਏ, ਇੱਥੇ ਬੈਠੇ ਵੀ ਸੋਚੀ ਜਾਂਦਾ ਮੈਂ ਘਰੇ ਆਹ ਕਰਨਾ ਉਹ ਕਰਨਾ, ਹੁਣ ਤਾਂ ਇੱਥੇ ਬੈਠੇ ਹਾਂ ਨਾ। ਇਹਨੂੰ ਕਹਿੰਦੇ ਹਾਜ਼ਰ ਰਹਿਣਾ, ਪ੍ਰੈਜੈਂਟ ਰਹਿਣਾ। ਜਿਹਨੂੰ ਪ੍ਰੈਜੈਂਟ ਰਹਿਣਾ ਆ ਗਿਆ ਉਹਦਾ ਕੰਮ ਫਿਰ ਉਹ ਜਿੱਥੇ ਹੁੰਦਾ ਉੱਥੇ ਹੀ ਰਹਿੰਦਾ ਉਹ। ਤਾਂ ਕਰਕੇ ਉਹ ਭਵ ਸਾਗਰ ਆ ਜਿਹਦੇ 'ਚ ਅਸੀਂ ਵਿਚਾਰਾਂ ਦੇ ਵਿੱਚ ਗੁੰਮੇ ਰਹਿੰਦੇ ਹਾਂ ਸਾਰੀ ਦਿਹਾੜੀ। ਇੱਥੇ ਆਉਂਦੇ ਹਾਂ ਗੁਰੂ ਦੀ ਗੱਲ ਜਿਹੜੇ ਬੜੇ ਧਿਆਨ 'ਚ ਸੁਣਨ ਲੱਗ ਜਾਂਦਾ, ਉਹ ਦੁਨੀਆਂ ਭੁੱਲ ਜਾਂਦਾ, ਭਵ ਸਾਗਰ ਤੋਂ ਪਾਰ ਹੋ ਗਿਆ। ਸੰਸਾਰ ਕੀ ਹੈ, ਦੁਨੀਆਂ ਕੀ ਹੈ, ਵਿਚਾਰ। ਤਾਂ ਕਰਕੇ ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਜਿਹਦੇ 'ਤੇ ਤੂੰ ਕਿਰਪਾ ਕਰਦਾ ਹੈ ਉਹਨੂੰ ਆਪਣੀ ਸ਼ਰਨ 'ਚ ਲਿਆਉਣਾ ਤੂੰ, ਉਹਦੀ ਕਿਰਪਾ ਤੋਂ ਬਿਨਾਂ ਕੁਛ ਨਹੀਂ ਹੁੰਦਾ। ਮਹਾਰਾਜ ਕਹਿੰਦੇ ਉਹਨੂੰ ਤੂੰ ਆਪਣੇ ਸੰਗਤ ਸੱਦ ਕੇ ਅੱਸੂ ਸੁਖੀ ਬਸੰਦੀਆਂ ਜਿੰਨਾ ਮਾਇਆ ਹਰ ਰਾਏ। ਹੁਣ ਅੱਸੂ ਮਹੀਨੇ ਦੀ ਸਮਾਪਤੀ ਕਰਦੇ ਹੋਏ ਸਾਨੂੰ ਕਹਿੰਦੇ ਨੇ ਅੱਸੂ ਮਹੀਨੇ 'ਚ ਉਹ ਜੀਵ ਰੂਪ ਸੁਖੀ ਵੱਸਦੀਆਂ ਜਿੰਨਾ ਤੇ ਮਾਇਆ, ਮਾਇਆ ਹੁੰਦੀ ਆ ਮਿਹਰ ਦੀ ਨਦਰ। ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ, ਗੁਰੂ ਦੀ ਬਾਣੀ ਸੁਣਦੇ ਹਾਂ, ਸਾਡੇ 'ਤੇ ਨਦਰ ਹੁੰਦੀ ਹੈ ਗੁਰੂ ਦੀ, ਪਰਮੇਸ਼ੁਰ ਦੀ ਵੀ ਨਦਰ ਹੁੰਦੀ ਹੈ। ਮਹਾਰਾਜ ਕਹਿੰਦੇ ਉਹ ਸੁਖੀ ਵੱਸਦੇ ਨੇ ਜਿਨ੍ਹਾਂ ਨੇ ਉਹਦੀ ਨਦਰ ਸ਼ਰਨ 'ਚ ਆ ਗਏ, ਨਦਰ 'ਚ ਆ ਗਏ। ਹੁਣ ਮਹਾਰਾਜ ਕਹਿੰਦੇ ਅਸੂ ਸੁਖੀ ਬਸੰਦੀਆਂ ਜਿੰਨਾ ਮਾਇਆ ਹਰ ਰਾਏ, ਹਰੀ ਰਾਏ ਸਾਰੀ ਦੁਨੀਆਂ ਦਾ ਰਾਜਾ, ਜਿਹਦਾ ਰਾਜ ਚੱਲਦਾ ਸਾਰੀ ਸ੍ਰਿਸ਼ਟੀ 'ਤੇ, ਉਹਨੂੰ ਹਰ ਰਾਏ ਕਹਿ ਦਿੱਤਾ ਗਿਆ ਇੱਥੇ। ਰਾਏ ਮੈਨੂੰ ਰਾਜਾ, ਹਰ ਮੈਨੇ ਪਰਮੇਸ਼ਰ, ਹਰਿਆਂ ਕਰਨ ਵਾਲਾ। ਉਹ ਮਹਾਰਾਜ ਕਹਿੰਦੇ ਜਿਨ੍ਹਾਂ 'ਤੇ ਖੁਸ਼ ਹੋ ਗਿਆ, ਨਦਰ ਕੀਤੀ, ਉਹਨਾਂ ਨੂੰ ਆਪਣੇ ਕੰਠ ਨਾਲ ਲਾ ਲੈਂਦਾ। ਹੁਣ ਮਹਾਰਾਜ ਕਹਿੰਦੇ ਇਹ ਨਿਸ਼ਾਨੀ ਆ, ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਬਹੁਤ ਵਾਰ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਹੁਣ ਸਤਿਗੁਰ ਦੀ ਨਦਰ ਦੇ ਨਾਲ ਫਿਰ ਸਾਨੂੰ ਇਹ ਪ੍ਰਾਪਤੀ ਹੁੰਦੀ ਹੈ ਕਿ ਨਿਮਕ ਏਕ ਹਰ ਨਾਮ ਦੇ, ਨਾਮ ਦਾ ਕਿਣਕਾ ਮਿਲ ਜਾਵੇ ਸਾਨੂੰ, ਜਿਹਨੂੰ ਸੁਖਮਣੀ ਸਾਹਿਬ 'ਚ ਕੀ ਆ ਨਾ, ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਇਹ ਤਾਂ ਬੇਅੰਤ ਭੰਡਾਰਾ, ਇੱਕ ਸ਼ਬਦ ਵੀ ਸਾਡੇ ਹਿਰਦੇ 'ਚ ਵਸਾ ਲਈਏ, ਉਹਦੇ 'ਤੇ ਅਮਲ ਕਰ ਲਈਏ ਨਾ, ਇੱਕ ਬਾਣੀ ਵੀ ਅਸੀਂ ਅਮਲ ਕਰ ਲਈਏ, ਕੋਈ ਬਾਣੀ ਪੰਜਾਂ ਬਾਣੀਆਂ ਦੇ ਵਿੱਚੋਂ ਇੱਕ ਬਾਣੀ ਵੀ ਅਸੀਂ ਹਿਰਦੇ 'ਚ ਵਸਾ ਲਈਏ ਨਾ, ਤਾਂ ਵੀ ਮਹਾਰਾਜ ਕਹਿੰਦੇ ਤੁਹਾਡਾ ਮਹਿਮਾ ਨਹੀਂ ਗਣੀ ਜਾ ਸਕਦੀ। ਕਿਣਕਾ ਇੱਕ ਜਸਜੀਵ ਸਾਹਿਬ ਹੈ ਤਾਂ ਕਿ ਮਹਿਮਾ ਗਣੀ ਨਾ ਜਾ। ਇਸ ਕਰਕੇ ਗੁਰੂ ਕਿਰਪਾ ਕਰਦਾ, ਕਹਿੰਦੇ ਆਪਣੀ ਨਦਰ ਕਰਕੇ ਹੀ ਸਾਰਾ ਕੁਛ ਕਰਦਾ। ਜਦੋਂ ਨਦਰ ਕਰਦਾ ਸੰਗਤ 'ਚ ਆਉਂਦੇ ਹਾਂ, ਆ ਸੱਤ ਸੰਗਤ 'ਚ ਆਪਾਂ ਨਹੀਂ ਆਉਂਦੇ, ਉਹ ਨਦਰ ਕਰਕੇ ਲਿਆਉਂਦਾ, ਨਹੀਂ ਤੁਸੀਂ ਆ ਨਹੀਂ ਸਕਦੇ। ਉਹਦੀ ਨਦਰ ਹੁੰਦੀ ਆ, ਮਹਾਰਾਜ ਕਹਿੰਦੇ ਆਪੇ ਸੰਗਤ ਸੱਦ ਬਹਾਲੇ, ਸਾਨੂੰ ਇੱਥੇ ਬਿਠਾਉਂਦਾ ਵੀ ਆ, ਸੁਣਾਉਂਦਾ ਵੀ ਆ, ਫਿਰ ਵੀ ਇਹਨਾਂ ਨੂੰ ਸਮਝ ਆ ਜਾਵੇ ਮੇਰੇ ਬੱਚਿਆਂ ਨੂੰ, ਤਾਂ ਕਰਕੇ ਆਪੇ ਵਿਦਾ ਕਰਾਵੇ, ਭੇਜਦਾ ਵੀ ਇੱਥੋਂ ਆਪ ਹੀ ਆ। ਇਸ ਕਰਕੇ ਸਾਰਾ ਉਹਦੀ ਨਜ਼ਰ ਦਾ ਖੇਲ ਹੈ। ਸੋ ਜਦੋਂ ਅਸੀਂ ਉਹਦੀ ਨਜ਼ਰ ਲੈਣੀ ਹੈ ਤਾਂ ਫਿਰ ਸਾਨੂੰ ਗੁਰੂ ਕੋਲ ਆਉਣਾ ਪੈਂਦਾ, ਪਹਿਲੀ ਗੱਲ ਹੈ ਗੁਰੂ ਵਾਲੇ ਬਣਨਾ ਪੈਂਦਾ ਗੁਰੂ ਦੀ ਨਜ਼ਰ ਲੈਣ ਲਈ। ਜਦੋਂ ਅਸੀਂ ਗੁਰੂ ਨੂੰ ਆਤਮ ਸਮਰਪਣ ਕਰ ਦਿੰਦੇ ਹਾਂ, ਗੁਰੂ ਦੇ ਬਚਨਾਂ ਨੂੰ ਸੁਣਾਂਗੇ, ਸਮਝਾਂਗੇ, ਵਿਚਾਰਾਂਗੇ ਗੁਰਬਾਣੀ ਨੂੰ, ਦੁੱਖ ਦੀ ਗੱਲ ਇਹ ਹੈ ਕਿ ਅੱਜ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਾਂ ਅਤੇ ਗੁਰਬਾਣੀ ਪੜ੍ਹਨੀ ਛੱਡਤੀ। ਇਹ ਬੇਨਤੀ ਹੈ ਤੁਹਾਡੇ ਚਰਨਾਂ 'ਚ, ਬਾਣੀ ਪੜ੍ਹਨੀ ਸਿੱਖੋ। ਸਿੱਖ ਦਾ ਮਤਲਬ ਸਿੱਖਣਾ, ਸਾਰੀ ਜ਼ਿੰਦਗੀ ਲਾਉਣੀ ਪੈਂਦੀ ਹੈ ਇਸ ਕੰਮ ਲਈ। ਜੇ ਤੁਸੀਂ ਆਪਾਂ ਸਮਰਪਣ ਕਰਕੇ ਸਾਰੀ ਉਮਰ ਇਸ ਕੰਮ ਲਈ ਲਾ ਦਈਏ, ਆਪਾਂ ਬਾਣੀ ਨਿੱਤ ਪੜ੍ਹੀਏ, ਨਿੱਤ ਖੋਜੀਏ, ਨਿੱਤ ਗੁਰੂ ਦੇ ਮਾਰਗ 'ਤੇ ਚੱਲੀਏ, ਤਾਂ ਮੰਜ਼ਿਲ 'ਤੇ ਕਿਵੇਂ ਨਹੀਂ ਪਹੁੰਚਾਂਗੇ? ਤਾਂ ਕਰਕੇ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਫਿਰ ਉਹ ਗੁਰੂ ਦੀ ਸ਼ਰਨ 'ਚ ਆਉਂਦੇ ਨੇ, ਉਹ ਰੋਜ਼ ਬਾਣੀ ਪੜ੍ਹਦੇ ਨੇ, ਵਿਚਾਰਦੇ ਨੇ, ਸੁਣਦੇ ਨੇ। ਬਾਣੀ ਪਹਿਲਾਂ ਪੜ੍ਹਨੀ ਸਿੱਖਣੀ ਹੈ, ਫਿਰ ਇਹਨੂੰ ਵਿਚਾਰਨਾ। ਬਾਣੀ ਸਿਰਫ ਪੜ੍ਹਨੀ ਨਹੀਂ, ਫਿਰ ਵਿਚਾਰਨਾ, ਫਿਰ ਉਹਨੂੰ ਮੰਨਣਾ। ਜਦੋਂ ਅਸੀਂ ਪੜ੍ਹਾਂਗੇ, ਸੁਣਾਂਗੇ, ਵਿਚਾਰਾਂਗੇ ਅਤੇ ਫਿਰ ਮੰਨਾਂਗੇ, ਅਤੇ ਇਹੀ ਗੁਰਬਾਣੀ 'ਚ ਕਿਹਾ ਗਿਆ। ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਇਸ ਕਰਕੇ ਉਹ ਪਰਮੇਸ਼ਰ ਜਦੋਂ ਸਾਡੇ 'ਤੇ ਖੁਸ਼ ਹੁੰਦਾ, ਮਹਾਰਾਜ ਕਹਿੰਦੇ ਉਦੋਂ ਸਾਨੂੰ ਫਿਰ ਨਦਰ ਕਰਕੇ ਆਪ ਬੁਲਾਉਂਦਾ ਸੰਗਤ ਦੇ ਵਿੱਚ, ਆਪ ਹੀ ਜਪਾਉਂਦਾ, ਆਪ ਹੀ ਸੁਣਾਉਂਦਾ ਅਤੇ ਆਪ ਹੀ ਕਿਰਪਾ ਕਰਕੇ ਅੰਦਰੋਂ ਮਿਲਾਉਂਦਾ। ਤਦ ਆਪ ਵਿਛੋੜਿਆ, ਆਪ ਮਿਲਾਇਆ। ਇਸ ਕਰਕੇ ਮਹਾਰਾਜ ਦੀ ਕਿਰਪਾ ਹੈ, ਆਪਾਂ ਸੰਗਤੀ ਰੂਪ 'ਚ ਇਕੱਤਰ ਹੋ ਕੇ ਹਰ ਰੋਜ਼ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਭਾਈ ਗੁਰਦਾਸ ਦੀਆਂ ਵਾਰਾਂ ਦੀ ਵਿਚਾਰ ਕਰਦੇ ਹਾਂ, ਆਪਾਂ ਲਗਾਤਾਰ ਕਰ ਰਹੇ ਹਾਂ। ਅਤੇ ਸਤਿਗੁਰੂ ਦੀ ਕਿਰਪਾ ਹੈ, ਅੱਜ ਜੋ ਅੱਸੂ ਦਾ ਮਹੀਨਾ ਸੀ ਆਪਾਂ ਇਸ ਦੀ ਵਿਚਾਰ ਕੀਤੀ ਹੈ, ਕਿਉਂਕਿ ਸੰਗਰਾਂਦ ਦਾ ਦਿਹਾੜਾ ਹੈ, ਬਹੁਤ ਸਾਰੇ ਜੀਵ ਸੰਗਰਾਂਦ ਕਰਕੇ ਆਉਂਦੇ ਨੇ, ਅਤੇ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਉਸ ਅੱਸੂ ਦੇ ਮਹੀਨੇ 'ਚ ਉਹੀ ਜੀਵ ਰੂਪ ਇਸਤਰੀਆਂ ਸੁਖੀ ਵਸਣਗੀਆਂ ਜਿਹੜੀਆਂ ਗੁਰੂ ਦੀ ਸ਼ਰਨ 'ਚ ਆ ਜਾਣਗੀਆਂ, ਜਿਹੜੇ ਗੁਰੂ ਦੀ ਬਾਣੀ ਨਾਲ ਜੁੜ ਜਾਣਗੇ, ਜਿਹੜੇ ਬਾਣੀ ਪੜ੍ਹਨਗੇ, ਸੁਣਨਗੇ। ਸੋ ਇਹ ਮਾਰਗ 'ਤੇ ਹਰ ਇੱਕ ਸਿੱਖ ਚੱਲਣ ਦਾ ਫਰਜ਼ ਹੈ। ਆਪ ਪੜ੍ਹੋਗੇ ਅਤੇ ਬੱਚਿਆਂ ਨੂੰ ਵੀ ਜ਼ਰੂਰ ਇੱਧਰ ਲਾਓ। ਬੱਚੇ ਜਦੋਂ ਇਸ ਮਾਰਗ 'ਤੇ ਚੱਲਣਗੇ ਫਿਰ ਅਸੀਂ ਵੀ ਸੁਖੀ, ਬੱਚੇ ਵੀ ਸੁਖੀ ਹੋ ਜਾਣਗੇ। ਜੇ ਅਸੀਂ ਵੀ ਇਸ ਮਾਰਗ ਨੂੰ ਭੁੱਲ ਗਏ, ਬੱਚੇ ਵੀ ਭੁੱਲ ਜਾਣਗੇ, ਆਉਣ ਵਾਲਾ ਸਮਾਂ ਫਿਰ ਖਤਰਨਾਕ ਹੋ ਜੂ ਸਾਡੇ ਲਈ। ਸੋ ਆਪਾਂ ਦੇਖ ਹੀ ਰਹੇ ਸੰਸਾਰ ਦਾ ਕੀ ਖੇਲ ਚੱਲ ਰਿਹਾ ਬੱਚਿਆਂ 'ਚ, ਜਿਨ੍ਹਾਂ ਨੂੰ ਅਗਿਆਨਤਾ ਹੈ, ਉਹ ਛੋਟੀ ਛੋਟੀ ਚੀਜ਼ ਦੇ ਉੱਤੇ ਲਾਲਚ 'ਚ ਆ ਜਾਂਦਾ, ਬੰਦਾ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ, ਮਾਤਾ ਪਿਤਾ ਵੀ ਦੁਖੀ, ਬੱਚੇ ਵੀ ਦੁਖੀ, ਕਿਉਂਕਿ ਅਗਿਆਨਤਾ ਇੱਥੇ ਲੈ ਕੇ ਨਹੀਂ ਆਉਂਦਾ ਉਹਨਾਂ ਨੂੰ ਸੰਗਤ 'ਚ। ਸਭ ਤੋਂ ਪਹਿਲਾਂ ਮਾਤਾ ਪਿਤਾ ਗੁਰੂ ਆ, ਫਿਰ ਗੁਰੂ ਸਾਡਾ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਪੰਜਾਂ ਪਿਆਰਿਆਂ ਦੇ ਰਾਹੀਂ ਅਸੀਂ ਜੋ ਸਾਨੂੰ ਮੁਕਣੇ ਹਾਂ। ਸੋ ਗੁਰਬਾਣੀ ਗਾਧ ਬੋਧ ਹੈ, ਐਸਾ ਸ਼ਬਦ ਬੋਲਿਆ ਗਿਆ ਵੀ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਗੁਰੂ ਬਖਸ਼ਣਹਾਰ ਹੈ। ਬਖਸ਼ ਲੈਣਾ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਸਰਵਣ ਕਰ ਰਹੇ ਸੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ ਪਾਵਨ ਗੁਰਬਾਣੀ ਸ਼ਬਦ ਵਿਚਾਰ ਰਾਹੀਂ ਆਪ ਸਭ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਪੰਥ ਦਾ ਪ੍ਰਸਿੱਧ ਢਾਡੀ ਜਥਾ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਪਮਾਲ, ਉਹਨਾਂ ਪਾਸੋਂ ਗੁਰ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

الله يبارك.

ਸਾਹਿਬਾਂ ਦੇ ਪਾਵਨ ਦਰਬਾਰ ਅੰਦਰ ਅਦਬ ਤੇ ਸਤਿਕਾਰ ਦੇ ਨਾਲ ਹਾਜ਼ਰੀ ਭਰ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਅੱਸੂ ਦੀ ਸੰਗਰਾਂਦ ਦਾ ਦਿਹਾੜਾ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਗੁਰੂ ਪਿਆਰੀਆਂ ਸੰਗਤਾਂ ਮਨਾ ਰਹੀਆਂ ਨੇ। ਸ਼ਬਦ ਦੀ ਵਿਚਾਰ ਗੁਰੂ ਕੇ ਪਿਆਰੇ ਭਾਈ ਗੁਰਸੇਵਕ ਸਿੰਘ ਜੀ ਤੁਹਾਡੇ ਨਾਲ ਸਾਂਝ ਪਾ ਰਹੇ ਸਨ। ਆਓ ਜਿੰਨਾ ਵੀ ਸਮਾਂ ਆਪਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ, ਗੁਰੂ ਮਹਾਰਾਜ ਕਿਰਪਾ ਕਰੇ ਇਕਾਗਰਤਾ ਬਣਾ ਕੇ ਰੱਖੀਏ, ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੇ ਪਾਤਰ ਬਣਨਾ ਏ, ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚੋਂ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ। ਇਹ ਗੁਰੂ ਦੀ ਕਿਰਪਾ ਗੁਰੂ ਦੀ ਬਖਸ਼ਿਸ਼ ਦੁਆਰਾ ਹੀ ਏ। ਹਾਜ਼ਰੀ ਲਵਾਉਂਦੇ ਹੋਏ ਸਾਰੀ ਸੰਗਤ ਇੱਕ ਜ਼ੁਬਾਨ ਹੋ ਕੇ ਆਖੋ ਗੱਦ ਵੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ, ਜਿਨ੍ਹਾਂ ਨੇ ਬੜੀ ਕਿਰਪਾ ਕੀਤੀ, ਢਾਡੀਆਂ ਨੂੰ ਮਾਣ ਬਖਸ਼ਿਆ, ਢਾਡੀਆਂ ਨੂੰ ਥੱਪੜਾ ਦਿੱਤਾ, ਢਾਡੀਆਂ ਨੇ ਵਾਰਾਂ ਗਾਈਆਂ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਤਿਗੁਰੂ ਮਹਾਰਾਜ ਜੀ ਨੇ ਦੀਵਾਨ ਸਜਾਉਣੇ, ਜਦੋਂ ਐਲਾਨ ਹੋ ਗਿਆ ਸੀ ਬਈ ਜਿਨ੍ਹਾਂ ਗੁਰੂ ਪਿਆਰੀਆਂ ਸੰਗਤਾਂ ਨੇ ਹੁਣ ਗੁਰੂ ਨਾਨਕ ਦੇ ਦਰ ਤੇ ਆਉਣਾ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨਾ, ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ, ਹੁਣ ਗੁਰੂ ਦੀ ਇਹ ਮੰਗ ਹੈ ਉਹ ਵਧੀਆ ਨਸਲ ਦੇ ਘੋੜੇ ਲੈ ਕੇ ਆਉਣ, ਹਥਿਆਰ ਲੈ ਕੇ ਆਉਣ, ਗੱਭਰੂਆਂ ਦੀ ਲੋੜ ਹੈ। ਕਿਉਂਕਿ ਉਸ ਸਮੇਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹਾਦਤ ਦਾ ਜਾਮ ਪੀ ਗਏ, ਤੱਤੀਆਂ ਤਵੀਆਂ 'ਤੇ ਬਹਿ ਗਏ, ਹਕੂਮਤ ਦਾ ਅਤਿਆਚਾਰ ਜ਼ੁਲਮ, ਹਕੂਮਤ ਦਾ ਜੋ ਨਿਰਦਈ ਪੁਣਾ ਸੀ, ਕਿੱਡੀ ਕੁ ਬੇਕਿਰਕ, ਉਹ ਪੱਥਰ ਦਿਲ ਹਾਕਮ ਸਨ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਨੂੰ ਜਾਸਾ ਸਜ਼ਾ ਸੁਣਾਉਂਦਿਆਂ ਹੋਇਆਂ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਹੈ। ਇੱਥੋਂ ਸਰਕਾਰਾਂ ਦਾ ਪਤਾ ਲੱਗ ਜਾਂਦਾ ਹੈ, ਭਾਵੇਂ ਸਰਕਾਰਾਂ ਹਕੂਮਤਾਂ ਦਾਅਵੇ ਬੰਨ੍ਹਦੀਆਂ ਹੁੰਦੀਆਂ ਨੇ ਅਸੀਂ ਇਨਸਾਫ਼ ਕਰਾਂਗੀਆਂ, ਪਰ ਜਦੋਂ ਉਹ ਜ਼ੁਲਮ ਕਰਦੀਆਂ ਨੇ, ਅਤਿਆਚਾਰ ਕਰਦੀਆਂ ਨੇ, ਕਈ ਵਾਰੀ ਗੁਰੂ ਕੇ ਪਿਆਰਿਓ ਬੰਦਾ ਹੈਰਾਨ ਹੋ ਜਾਂਦਾ ਹੈ। ਐਡੀਆਂ ਬੁੱਚੜ ਸਰਕਾਰਾਂ ਹੋਈਆਂ ਦੁਨੀਆਂ ਦੇ ਵਿੱਚ, ਐਡੇ ਬੁੱਚੜ ਬਾਦਸ਼ਾਹ ਹੋਏ ਨੇ, ਲੋਕ ਹੋਏ ਨੇ, ਹੁਣ ਵੇਖੋ ਉੱਬਲਦੇ ਪਾਣੀ ਵਿੱਚ ਸਬਜ਼ੀਆਂ ਉਬਾਲੀਆਂ ਜਾਂਦੀਆਂ ਨੇ। ਇਹ ਨਹੀਂ ਸੀ ਵੀ ਬੰਦਿਆਂ ਨੂੰ ਉਬਾਲਿਆ ਜਾਵੇ, ਸਾਡੇ ਇਤਿਹਾਸ ਦੇ ਪੰਨੇ ਇਸ ਗੱਲ ਦੀ ਗਵਾਹੀ ਭਰਦੇ ਨੇ, ਜੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਸ਼ੁਰੂ ਹੋ ਕੇ ਗੁਰੂ ਕੇ ਪਿਆਰਿਓ ਭਾਈ ਗੁਰਦੇਵ ਸਿੰਘ ਦੇਬੂ ਧੀਰਪੁਰ ਵਾਲੇ ਤੱਕ ਸਾਡੇ ਇਤਿਹਾਸ ਦਾ ਇਹ ਪੰਨਾ ਹੈ। ਅਨੇਕਾਂ ਗੁਰੂ ਕੇ ਪਿਆਰੇ ਸਿੱਖ ਇਸ ਉੱਬਲਦੇ ਪਾਣੀ ਵਿੱਚ ਉਬਾਲੇ ਖਾ, ਉਹ ਵਾਰਸ ਬਣੇ ਆਪਦੇ ਵੱਢ ਵਡੇਰਿਆਂ ਦੀ। ਹਕੂਮਤ ਦਾ ਅਤਿਆਚਾਰ ਸੀ, ਮਹਾਰਾਜ ਦਾ ਫੈਸਲਾ ਹੋ ਗਿਆ ਸਮੇਂ ਦੀ ਹਕੂਮਤ ਦੇ ਨਾਲ ਟੱਕਰ ਲੈਣੀ ਹੈ। ਜਿਹੜਾ ਦੁੱਖਾਂ ਦੇ ਵਿੱਚ ਨਾ ਕੰਮ ਆਵੇ ਅਜਿਹੇ ਮਤਲਬੀ ਯਾਰ ਦੀ ਲੋੜ ਕੀ ਹੈ, ਵਿਹਲਾ ਰਹੇ ਗਰੀਬਾਂ ਦਾ ਖੂਨ ਪੀਵੇ, ਖੁਦ ਗਰਜ਼ ਸਰਦਾਰ ਦੀ ਲੋੜ ਕੀ ਹੈ, ਜਿਹੜਾ ਝੂਠਿਆਂ ਦੀ ਕਰੇ ਤਰਜਮਾਨੀ, ਝੋਲੀ ਚੁੱਕ ਅਖਬਾਰ ਦੀ ਲੋੜ ਕੀ ਹੈ, ਸੁਣ ਕੇ ਬੰਦਾ ਜੇ ਬੰਦੇ ਦਾ ਬਣੇ ਵੈਰੀ, ਉਹ ਝੂਠੇ ਗਲਤ ਪ੍ਰਚਾਰ ਦੀ ਲੋੜ ਕੀ ਹੈ, ਜਿਹਦੇ ਕੋਲ ਬਲਵੰਤ ਇਨਸਾਫ਼ ਹੀ ਨਹੀਂ, ਐਡੀ ਭੈੜੀ ਸਰਕਾਰ ਦੀ ਲੋੜ ਕੀ। ਉਹ ਸਰਕਾਰ ਦਾ ਕੋਈ ਹੱਕ ਨਹੀਂ ਰਹਿੰਦਾ, ਉਹ ਆਪਦੇ ਤਖ਼ਤ 'ਤੇ ਕਾਇਮ ਰਹੇ। ਇਹ ਗੁਰੂ ਨਾਨਕ ਦੇ ਦਰ ਦਾ ਮੈਸੇਜ ਜਿਹੜੇ ਗੁਰੂ ਘਰ ਦੇ ਮਸੰਦ ਸੀ ਉਹਨਾਂ ਨੇ ਨਗਰਾਂ ਪਿੰਡਾਂ ਦੇ ਵਿੱਚ ਜਾ ਕੇ ਗੁਰੂ ਦਾ ਇਹ ਮੈਸੇਜ ਦਿੱਤਾ। ਸੰਗਤਾਂ ਆਈਆਂ ਗੁਰੂ ਕੇ ਪਿਆਰੇ, ਗੁਰੂ ਕੇ ਪ੍ਰੇਮੀ ਆਏ। ਇਹ ਨਹੀਂ ਵੀ ਹਕੂਮਤ ਦਾ ਅਤਿਆਚਾਰ ਜ਼ੁਲਮ ਸੀ ਉਹ ਡਰ ਗਏ ਰੁਕ ਗਏ, ਜਿਨ੍ਹਾਂ ਦਾ ਗੁਰੂ ਦੇ ਨਾਲ ਪ੍ਰੇਮ ਹੈ ਉਹ ਕਦੇ ਰੁਕਦੇ ਨਹੀਂ। ਭਾਈ ਗੁਰਦਾਸ ਜੀ ਨੇ ਕਵਿਤ ਦੇ ਵਿੱਚ ਆਖਿਆ ਸੀ, ਦੀਪਕ ਪਤੰਗ ਸੰਗ ਪ੍ਰੀਤ ਇੱਕ ਅੰਗੀ ਹੋਏ, ਚੰਦਰਮਾ ਚਕੋਰ ਘਣ ਚਾਤਰ ਕਨਾ ਹੋਤ ਹੈ। ਇਹਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਦੀਪਕ ਤੇ ਪਤੰਗ, ਵੇਖੋ ਸ਼ਮਾ ਬਲਦੀ ਹੈ, ਦੀਪਕ ਜਿਹੜੇ ਪਤੰਗੇ ਨੇ ਦੌੜਦੇ ਨੇ, ਇਹ ਭਾਵੇਂ ਇੱਕ ਅੰਗੀ ਪ੍ਰੀਤ ਆ, ਇਹਨਾਂ ਦੀ ਪ੍ਰੀਤ ਨਿਭਦੀ ਏ, ਤੇ ਸਿੱਖ ਦੀ ਤੇ ਗੁਰੂ ਦੀ ਤਾਂ ਦੋ ਅੰਗੀ ਪ੍ਰੀਤ ਏ। ਜੇ ਇੱਕ ਕਦਮ ਸਿੱਖ ਦਾ ਗੁਰੂ ਵੱਲ ਆ, ਗੁਰੂ ਦੇ ਕਰੋੜਾਂ ਕਦਮ ਨੇ। ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਗੁਰੂ ਕੇ ਪਿਆਰੇ ਆਪਦੇ ਗੁਰੂ ਦੇ ਵਾਸਤੇ, ਗੁਰੂ ਤੋਂ ਕੁਰਬਾਨ ਹੋਣ ਵਾਸਤੇ, ਆਪਦੇ ਗੁਰੂ ਦੇ ਲਈ ਕੀਮਤੀ ਤੋਂ ਕੀਮਤੀ ਤੋਹਫੇ ਸੁਗਾਤਾਂ ਲੈ ਕੇ ਆਪਣੇ ਆਪਣੇ ਇਲਾਕਿਆਂ ਤੋਂ ਤੁਰ ਪਏ ਨੇ। ਇਤਿਹਾਸ ਦੀ ਸਾਖੀ ਇਹ ਆਉਂਦੀ ਹੈ, ਕਾਬਲ ਦਾ ਜਿਹੜਾ ਇਲਾਕਾ ਸੀ ਉੱਥੇ ਤਿੰਨ ਮਸੰਦ ਨੇ, ਭਾਈ ਬਖਤਮਲ, ਦਿਆਲ
ਮਲ ਅਤੇ ਤਾਰਾ ਚੰਦ ਇਹਨਾਂ ਤਿੰਨਾਂ ਮਸੰਡਾਂ ਨੇ ਬੜਾ ਪ੍ਰਚਾਰ ਕੀਤਾ। ਹਜ਼ਾਰ ਕਈਆਂ ਨੇ 1200 ਲਿਖਿਆ, ਤਵਾਰੀਖ ਗੁਰੂ ਖਾਲਸੇ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਇੰਨੀ ਗਿਣਤੀ ਹੋ ਗਈ ਹੈ ਸੰਗਤਾਂ ਦੀ। ਸ਼ਰਧਾਵਾਨ ਗੁਰੂ ਕੀ ਪਿਆਰੀ ਸੰਗਤ, ਕਿਉਂਕਿ ਇਹ ਹੋਕਾ ਦਿੱਤਾ ਗਿਆ ਇਸ ਇਲਾਕੇ ਦੇ ਵਿੱਚੋਂ ਗੁਰੂ ਕੇ ਪਿਆਰਿਆਂ ਨੇ ਜੱਥਾ ਬਣਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਜਾਣਾ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਨ ਜਾਣਾ, ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨੇ ਨੇ, ਆਓ ਇਸ ਜੱਥੇ ਵਿੱਚ ਸ਼ਾਮਿਲ ਹੋ। ਫਿਰ ਗੁਰੂ ਕੇ ਪਿਆਰੇ ਤਿਆਰੀ ਕਰਨ ਲੱਗੇ, ਕੋਈ ਕਹਿੰਦਾ ਮੈਂ ਦਸਵੰਧ ਕੱਢਾਂਗਾ, ਕੋਈ ਕਹਿੰਦਾ ਮੈਂ ਕਿਰਪਾਨਾਂ ਤਲਵਾਰਾਂ ਲੈ ਕੇ ਜਾਵਾਂਗਾ, ਕੋਈ ਕਹਿੰਦਾ ਮੈਂ ਵਧੀਆ ਨਸਲ ਦੇ ਘੋੜੇ ਲੈ ਕੇ ਜਾਵਾਂਗਾ। ਜੋ ਵੀ ਭਾਵਨਾ ਸੀ ਗੁਰੂ ਕੇ ਪਿਆਰਿਆਂ ਦੀ, ਉਹਨਾਂ ਅਨੁਸਾਰ ਸੰਗਤ ਨੇ ਚਾਲੇ ਪਾਏ ਅਤੇ ਉਸੇ ਸੰਗਤ ਦੇ ਵਿੱਚ ਇਤਿਹਾਸਕਾਰ ਕਹਿੰਦੇ ਨੇ ਇੱਕ ਵਪਾਰੀ ਸਿੱਖ ਜਿਹੜਾ ਘੋੜਿਆਂ ਦਾ ਵਪਾਰ ਕਰਦਾ ਸੀ, ਸੌਦਾਗਰ ਸੀ, ਕਰੋੜੀ ਮੱਲ ਉਹਦਾ ਨਾਂ, ਉਹਨੇ ਵੀ ਪਹਿਲਾਂ ਵੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਅਤੇ ਹੁਣ ਵੀ ਉਹਦੇ ਅੰਦਰ ਚਾਅ ਪੈਦਾ ਹੋ ਗਿਆ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਗੁਰੂ ਵੀ ਕੁਰਬਾਨ ਜਾਂਦਾ ਜਿਹਦੀਆਂ ਅੱਖਾਂ ਤਰਸਦੀਆਂ ਨੇ। ਹਮ ਦਰਿਆ ਦੇ ਵਿੱਚ ਬੇੜੀਆਂ ਖਿੱਚਣ ਵਾਲੀ ਉਹ ਦਰਿਆਈ ਨਸਲ ਦੇ ਘੋੜੇ ਉਹਨੇ ਆਪ ਪਾਲੇ ਸੀ ਦੋ, ਪਹਿਲਾਂ ਵੀ ਘੋੜੇ ਦੇ ਕੇ ਆਇਆ, ਹੁਣ ਵੀ ਘੋੜੇ ਲੈ ਕੇ ਚੱਲੇ ਆਏ। ਹੁਣ ਜਿਹੜੇ ਘੋੜੇ ਉਹਨੇ ਪਾਲੇ ਨੇ ਦਰਿਆਈ ਨਸਲ ਦੇ ਘੋੜੇ, ਉਹ ਇੱਕ ਦਾ ਨਾਂ ਗੁਲਬਾਗ ਰੱਖਿਆ ਉਸਨੇ, ਇੱਕ ਦਾ ਦਿਲਬਾਗ ਰੱਖਿਆ। ਉਹ ਘੋੜਿਆਂ ਦੀ ਜੋੜੀ ਆ ਜਿਹੜੀ, ਜਦੋਂ ਵੀ ਕੋਈ ਉਹ ਘੋੜਿਆਂ ਦੀ ਜੋੜੀ ਨੂੰ ਵੇਖਦਾ ਨਾ, ਉਹਦਾ ਮਨ ਲਲਚਾ ਜਾਂਦਾ। ਹੁਣ ਗੁਰੂ ਕੇ ਪਿਆਰਿਓ ਕਾਬਲ ਤੋਂ ਚੱਲੇ, ਜਿੱਥੇ ਪੜਾਅ ਕਰਦੀ ਆ ਸੰਗਤ, ਰੁਕਦੀ ਆ ਸੰਗਤ। ਜੇ ਕੋਈ ਪਿੰਡ ਆ, ਪਿੰਡ ਦੇ ਵਿੱਚ ਪਤਾ ਲੱਗਦਾ ਵੀ ਸੰਗਤ ਜਾ ਰਹੀ ਹੈ, ਉਹ ਜਦੋਂ ਵੀ ਸੰਗਤਾਂ ਦੇ ਆਲੇ ਦੁਆਲੇ ਇਕੱਠੇ ਹੁੰਦੇ ਆ, ਸਾਰਿਆਂ ਦੀਆਂ ਨਜ਼ਰਾਂ ਇੱਕਦਮ ਉਹ ਘੋੜਿਆਂ ਦੀ ਜੋੜੀ 'ਤੇ ਜਾਂਦੀਆਂ। ਘੋੜੇ ਹੋਰ ਵੀ ਨੇ, ਪਰ ਉਹ ਜਿਹੜੀ ਜੋੜੀ ਆ ਗੁਲਬਾਗ ਅਤੇ ਦਿਲਬਾਗ ਦੀ, ਉਹਨਾਂ ਦੇ ਅੰਦਰ ਕਸ਼ਿਸ਼ੀ ਇੰਨੀ, ਉਹ ਖਿੱਚਦੀ ਹੈ ਸਭ ਨੂੰ ਆਪਦੀ ਵੱਲ। ਇਹ ਜੱਥਾ ਚੱਲਦਾ ਚੱਲਦਾ ਲਾਹੌਰ ਦੀ ਧਰਤੀ 'ਤੇ ਆ ਗਿਆ। ਸ਼ਾਹੀ ਜਿਹੜਾ ਨਗਰ ਸੀ, ਇਹ ਸ਼ਹਿਰ ਸੀ, ਉੱਥੇ ਪਹੁੰਚ ਗਿਆ। ਜਦੋਂ ਉੱਥੇ ਪਹੁੰਚਿਆ ਤੇ ਉੱਥੋਂ ਦਾ ਜਿਹੜਾ ਹਾਕਮ ਸੀ ਕਾਸਮ ਬੇਗ, ਉਹਦੇ ਨਾਲ ਉਹਦੇ ਸਿਪਾਹੀ ਨੇ, ਜੱਥਾ ਆਰਾਮ ਕਰ ਰਿਹਾ ਸੀ, ਉਹ ਵੀ ਘੁੰਮਦਾ ਘੁੰਮਦਾ ਘੁੰਮਦਾ ਘੁੰਮਦਾ ਉਹਨੇ ਜਦੋਂ ਵੇਖਿਆ, ਉਹਦੀ ਇੱਕਦਮ ਜਦੋਂ ਨਜ਼ਰ ਗਈ ਨਾ ਘੋੜਿਆਂ ਦੀ ਜੋੜੀ 'ਤੇ, ਉਹ ਉੱਥੇ ਹੀ ਰੁਕ ਗਿਆ। ਆਪਦੇ ਘੋੜੇ ਤੋਂ ਉਤਰਿਆ, ਸਿਪਾਹੀ ਉਹਦੇ ਉਤਰੇ, ਉਹ ਜੱਥੇ ਵੱਲ ਨੂੰ ਹੋ ਉਤਰੇ। ਜਦੋਂ ਜੱਥੇ ਵੱਲ ਨੂੰ ਹੋਏ, ਆਉਂਦਿਆਂ ਸਾਰ ਕਾਸਮ ਬੇਗ ਨੇ ਪੁੱਛਿਆ, ਉਹ ਘੋੜੇ ਸਾਹਮਣੇ ਜਿਹੜੇ ਖੜੇ ਨੇ, ਉਹ ਜੋੜੀ ਖੜੀ, ਉਹ ਕਿਸ ਦੀ? ਜਿੰਨੀ ਸੰਗਤ ਹਾਥੇ ਬੈਠੀ ਆਰਾਮ ਕਰ ਰਹੀ ਸੀ, ਸਾਰਿਆਂ ਨੇ ਆਖਿਆ ਜੀ ਉਹ ਬੈਠਾ ਕਰੋੜੀ ਮੱਲ, ਇਹ ਉਸ ਦੀ ਨੀ ਘੋੜੀ। ਉਹ ਕਰੋੜੀ ਮੱਲ ਦੇ ਕੋਲ ਨੂੰ ਹੋ ਗਿਆ, ਕਹਿੰਦਾ ਉਹ ਸਿੱਖਾ ਇਹ ਘੋੜਿਆਂ ਦੀ ਜੋੜੀ ਤੇਰੀ? ਉਹ ਕਹਿੰਦਾ ਜੀ ਹਾਂ, ਇਹ ਘੋੜਿਆਂ ਦੀ ਜੋੜੀ ਪਾਲੀ ਤਾਂ ਮੈਂ ਹਾਂ, ਪਰ ਜਦੋਂ ਮੈਂ ਤੁਰ ਪਿਆ ਆਪਦੇ ਇਲਾਕੇ ਤੋਂ, ਆਪਦੇ ਘਰ ਤੋਂ, ਉਦੋਂ ਤੋਂ ਮੇਰਾ ਮਨ ਕਹਿੰਦਾ ਇਹ ਮੇਰੀ ਨਹੀਂ, ਇਹ ਤਾਂ ਮੇਰੇ ਗੁਰੂ ਦੀ ਹੋਈ, ਇਹ ਤਾਂ ਮੇਰੇ ਗੁਰੂ ਦੀ ਹੋਈ, ਇਹ ਮੈਂ ਗੁਰੂ ਦੇ ਵਾਸਤੇ ਲੈ ਕੇ ਜਾ ਰਿਹਾ। ਲਾ ਹੁਣ ਇੱਕ ਪਾਸੇ ਹੰਕਾਰ ਬੋਲਦਾ ਹੈ, ਇੱਕ ਪਾਸੇ ਗੁਰੂ ਦਾ ਸਿੱਖ ਬੜੀ ਨਿਮਰਤਾ ਦੇ ਨਾਲ ਜਵਾਬ ਦੇ ਰਿਹਾ ਹੈ। ਹਕੂਮਤਾਂ ਦਾ ਹੰਕਾਰ ਆ ਜਿਹੜਾ ਬਹੁਤ ਮਾੜਾ ਹੈ, ਬਹੁਤ ਮਾੜਾ ਹਕੂਮਤਾਂ ਦਾ ਹੰਕਾਰ। ਇਹ ਗੱਲ ਇੱਕ ਯਾਦ ਰੱਖੀ, ਹਕੂਮਤਾਂ ਦਾ ਹੰਕਾਰ ਤਾਂ ਇੱਥੇ ਆਪਾਂ ਪੰਜਾਬ 'ਚ ਵੇਖਦੇ ਹਾਂ। ਜੋ ਸਰਕਾਰ ਹੈ ਉਹਨਾਂ ਦਾ ਇੱਕ ਨਾਰਾ ਦਿੱਤਾ ਸੀ ਜੁੱਧ ਨਸ਼ਿਆਂ ਵਿਰੁੱਧ, ਪਰ ਨਸ਼ੇ ਤਾਂ ਜਿਉਂਦੇ ਤਿਉਂ ਹੀ ਨੇ, ਸਗੋਂ ਵੱਧ ਗਏ। ਪਰ ਹੁਣ ਜਿਹੜਾ ਨਾਰੇ ਦੇ ਅਰਥ ਨਿਕਲਦੇ ਨੇ ਉਹ ਆ ਜੁੱਧ ਸਵਾਲ ਕਰਨ ਵਾਲਿਆਂ ਵਿਰੁੱਧ, ਜਿਹੜੇ ਉਹਨਾਂ ਨੂੰ ਪੁੱਛਦੇ ਨੇ, ਸਵਾਲ ਕਰਦੇ। ਹੁਣ ਸਰਕਾਰ ਦਾ ਉਹਨਾਂ ਵਿਰੁੱਧ ਜੁੱਧ ਹੋ ਗਿਆ। ਅੱਖਾਂ ਮੀਚ ਲਓ, ਬੁੱਲ ਸੀ ਲਵੋ, ਚੁੱਪ ਦੀ ਦਰਕਾਰ ਆਈ ਆ। ਸਵਾਲ ਕਰਨ ਦਾ ਗੁਨਾਹ ਨਾ ਕਰਨਾ, ਕਿਉਂਕਿ ਬਦਲਾਅ ਵਾਲਿਆਂ ਦੀ ਸਰਕਾਰ ਆਈ। ਹੁਣ ਇਹ ਕੁਝ ਹੋ ਰਿਹਾ, ਪਰ ਇੱਕ ਗੱਲ ਯਾਦ ਰੱਖਿਓ, ਹਕੂਮਤ ਦਾ ਹੰਕਾਰ ਬਹੁਤਾ ਚਿਰ ਨਹੀਂ ਰਹਿੰਦਾ, ਸਮਾਂ ਬੜਾ ਬਲਵਾਨ ਆ। ਜਿਹਦੀਆਂ ਗੁੱਡੀਆਂ ਚੜ੍ਹਾਉਂਦਾ ਉਹਦੀਆਂ ਥੱਲੇ ਵੀ ਸੁੱਟਦਾ। ਇਤਿਹਾਸ ਦੇ ਪਿਛੋਕੜ 'ਚ
ਉਹ ਵੱਡੇ ਵੱਡੇ ਖੱਬੀ ਖਾਨ ਹੋਏ ਨੇ ਇਸ ਦੁਨੀਆਂ ਦੇ ਵਿੱਚ ਜਿਹੜੇ ਕਹਿੰਦੇ ਸਾਡੇ ਹੁਕਮ ਤੋਂ ਮੱਖੀ ਨਹੀਂ ਉੱਡਦੀ। ਅੰਤ ਉਹਨਾਂ ਦਾ ਐਸਾ ਆਇਆ ਉਹਨਾਂ ਦੇ ਮੂੰਹ ਤੋਂ ਮੱਖੀਆਂ ਨਹੀਂ ਸੀ ਉੱਡ ਰਹੀਆਂ। ਇਹ ਹਕੂਮਤਾਂ ਦਾ ਹੰਕਾਰ ਇੰਨਾ ਨਹੀਂ ਕਰਨਾ ਚਾਹੀਦਾ। ਕਾਸਮ ਬੇਗ ਉਹਦੇ ਅੰਦਰ ਹੰਕਾਰ ਬੋਲੂਗਾ, ਉਹ ਹੰਕਾਰ 'ਚ ਕੀ ਕਹਿ ਰਿਹਾ ਹੈ। ਜਦੋਂ ਸਿੱਖ ਨੇ ਆਖਿਆ ਨਾ ਕਰੋੜੀ ਮੱਲ ਨੇ, ਜੀ ਇਹ ਤਾਂ ਘੋੜਿਆਂ ਦੀ ਜੋੜੀ, ਮੈਂ ਗੁਰੂ ਦੇ ਵਾਸਤੇ ਲੈ ਕੇ ਚੱਲਿਆ, ਗੁਰੂ ਦੇ ਘੋੜੇ ਨੇ। ਉਹ ਕਹਿੰਦਾ ਸਾਧਾਂ ਨੇ ਘੋੜਿਆਂ ਤੋਂ ਕੀ ਲੈਣਾ, ਸਾਧਾਂ ਨੇ ਘੋੜਿਆਂ ਤੋਂ ਕੀ ਲੈਣਾ, ਕਹਿੰਦਾ ਤਾਂ ਸਾਧ ਨੇ ਗੁਰੂ ਨਾਨਕ ਦੇ ਦਰ ਵਾਲੀ। ਕਹਿੰਦਾ ਇਹ ਘੋੜਿਆਂ ਦੀ ਜੋੜੀ ਤਾਂ ਬਾਦਸ਼ਾਹ ਦੇ ਦਰਬਾਰ 'ਚ ਸੋਏ, ਉੱਥੇ ਚੰਗੀ ਲੱਗੇਗੀ। ਹੁਣ ਸਵਾਲ ਜਵਾਬ ਹੋਏ। ਢਾਡੀ ਜੱਥਾ ਮੇਰੇ ਸਾਥੀ ਜਗਸੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਦਲਜੀਤ ਸਿੰਘ ਕਿਉਂਕਿ ਗਾ ਕੇ ਇੰਝ ਦੱਸਦੇ।

ਕਾਸਮ ਬੇਗ ਹੰਕਾਰ ਦੇ ਨਾਲ ਕਰੋੜੀ ਮੱਲ ਤੋਂ ਘੋੜਿਆਂ ਦੀ ਜੋੜੀ ਖੋਹਦਾ ਏ। ਹਕੂਮਤ ਦਾ ਧੱਕਾ, ਹਕੂਮਤ ਦਾ ਹੰਕਾਰ ਸੀ ਇਹ ਗੱਲ ਕਹਿੰਦਾ ਹੋਇਆ। ਇਹ ਸਾਧਾਂ ਨੂੰ ਘੋੜੀ ਨਹੀਂ ਸੁਣਦੀ, ਇਹ ਬਾਦਸ਼ਾਹ ਦੇ ਦਰਬਾਰ 'ਚ ਹੁੰਦੀ। ਇੱਥੇ ਇਤਿਹਾਸਕਾਰਾਂ ਨੇ ਲਿਖਿਆ ਕੇਵਲ 2 ਲੱਖ ਦੀ ਹੁੰਡੀ ਉਹਦੇ ਨਾਂ ਕੀਤੀ ਗਈ, ਪਰ ਧੱਕਾ ਇਹ ਹੋਇਆ ਕਰੋੜੀ ਮੱਲ ਜਿਹੜਾ ਬੜੇ ਚਾਅ ਦੇ ਨਾਲ, ਬੜੇ ਪ੍ਰੇਮ ਦੇ ਨਾਲ ਘੋੜਿਆਂ ਦੀ ਜੋੜੀ ਲੈ ਕੇ ਚੱਲਿਆ, ਉਹਦਾ ਦਿਲ ਟੁੱਟ ਗਿਆ, ਉਦਾਸ ਹੋ ਗਿਆ। ਫਿਰ ਮਨ ਦੇ ਵਿੱਚ ਆਉਂਦਾ, ਮੈਂ ਜਦੋਂ ਤੁਰਿਆ ਸਾਂ ਮੈਂ ਮਨ ਦੇ ਵਿੱਚ ਸੋਚ ਕੇ ਚੱਲਿਆ ਸਾਂ ਵੀ ਇਹ ਤਾਂ ਗੁਰੂ ਦੇ ਘੋੜੇ ਨੇ, ਗੁਰੂ ਆਪ ਘੋੜੇ ਮੰਗਾ ਲਵੇਗਾ। ਉੱਥੋਂ ਸਾਰਾ ਜੱਥਾ ਉੱਠਿਆ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਅੱਗੇ ਤੁਰ ਪਿਆ। ਜਰਨੈਲ ਸਿੰਘ ਅਰਸ਼ੀ ਇੱਕ ਲੋਕ ਕਵੀ ਆ, 31 ਸਾਲ ਦੀ ਉਮਰ ਦੇ ਵਿੱਚ ਉਹ ਦੁਨੀਆਂ ਤੋਂ ਚਲਿਆ ਗਿਆ, ਪਰ ਉਹਨੇ ਜਿੰਨੀਆਂ ਕਵਿਤਾਵਾਂ ਲਿਖੀਆਂ ਬੜੇ ਕਮਾਲ ਦੀਆਂ ਲਿਖੀਆਂ। ਉਹ ਕਹਿੰਦਾ ਜਿੱਥੇ ਫੁੱਲਾਂ ਦੀ ਸਦਰ ਨਾ ਹੋਏ ਪੂਰੀ, ਉਹ ਬਾਗ ਨਾ ਕਦੇ ਆਬਾਦ ਹੋਵੇ, ਉੱਥੇ ਬੁਲਬੁਲਾਂ ਨੇ ਗੀਤ ਕੀ ਗਾਉਣੇ, ਜਿਸ ਬਾਗ ਵਿੱਚ ਜ਼ਾਲਮ ਸਯਾਦ ਹੋਵੇ। ਧੜੇ ਬੰਦੀਆਂ ਦਾ ਹੋਵੇ ਰਾਜ ਜਿੱਥੇ, ਮੈਨੂੰ ਕਸਮ ਉਹ ਦੇਸ਼ ਬਰਬਾਦ ਹੋਵੇ। ਉਹ ਲੋਕ ਵੀ ਬਹੁਤ ਖੁਆਰ ਹੁੰਦੇ, ਆਪਸ ਵਿੱਚ ਨਾ ਜਿੱਥੇ ਇਤਿਹਾਦ ਹੋ, ਕੌਮ ਘਾਤੀਆਂ ਨੂੰ। ਵੇਖੋ ਅਗਲੀਆਂ ਲਾਈਨਾਂ 'ਚ ਕੀ ਲਿਖਦਾ, ਉਹ ਕਹਿੰਦਾ ਕੌਮ ਘਾਤੀਆਂ ਨੂੰ ਮਿਲਣ ਉੱਚ ਰੁਤਬੇ, ਦੇਸ਼ ਭਗਤਾਂ ਨੂੰ ਡੰਨ ਫਾਂਸੀਆਂ ਦਾ, ਅਨਪੜ੍ਹਤਾ ਜਹਾਲਤ ਹੋਏ ਜਿੱਥੇ, ਵੀਰੋ ਰੱਬ ਰਾਖਾ ਦੇਸ਼ ਵਾਸੀਆਂ ਦਾ। ਉੱਥੇ ਰੱਬ ਰਾਖਾ ਹੋਇਆ ਕਰਦਾ ਹੈ, ਜਿੱਥੇ ਬਾੜ ਖੇਤ ਨੂੰ ਖਾਣ ਲੱਗ ਜਾਵੇ, ਜਿੱਥੇ ਬਾਗ ਦਾ ਜਿਹੜਾ ਮਾਲੀ ਆ ਬੇਈਮਾਨ ਹੋਵੇ, ਜਿੱਥੇ ਬੇੜੀ ਦਾ ਜਿਹੜਾ ਮਲਾਹ ਏ ਉਹਦੇ ਅੰਦਰ ਹੀ ਧੋਖਾ ਆ ਜਾਵੇ, ਮੈਂ ਕਹੇ ਕਿਨਾਰੇ ਲਗਾਉਣੀ ਹੋਈ। ਜਿੱਥੇ ਲੋਕਾਂ ਦੇ ਵਿੱਚ ਪਿਆਰ ਤਾਂ ਨਾ ਹੋਵੇ, ਲੋਕਾਂ ਦੇ ਵਿੱਚ ਫੁੱਟ ਪਈ ਹੋਵੇ, ਲੋਕ ਆਪਸ ਵਿੱਚ ਹੀ ਲੜਦੇ ਹੋਣ, ਅਤੇ ਉਹਨਾਂ ਬਾਰੇ ਗੁਰੂ ਕੇ ਪਿਆਰਿਓ। ਫਿਰ ਜਿਹੜੀਆਂ ਸਰਕਾਰਾਂ ਹਕੂਮਤਾਂ ਨੇ, ਜਿਹੜੇ ਹਾਕਮ ਨੇ, ਉਹ ਕਦੇ ਵੀ ਇਨਸਾਫ ਨਹੀਂ ਕਰਨਗੇ ਜਿੱਥੇ ਆਪਸ ਵਿੱਚ ਹੀ ਲੋਕ ਲੜਨ ਲੱਗੇ ਹੋਏ ਨੇ। ਇਹ ਜਰਨੈਲ ਸੰਘਰਸ਼ੀ ਦੀਆਂ ਲਾਈਨਾਂ। ਅੱਜ ਕਰੋੜੀ ਮੱਲ ਸੀ ਜੋ ਹਕੂਮਤ ਦਾ ਉਹਦੇ ਨਾਲ ਧੱਕਾ ਹੋਇਆ, ਉਹ ਜਾ ਰਿਹਾ ਤੁਰਿਆ, ਪਰ ਉਹਦਾ ਦਿਲ ਉਦਾਸ ਆ। ਸਾਰੀ ਸੰਗਤ ਜੱਥਾ ਸੀ ਜਿਹੜਾ, ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਪਹੁੰਚ ਗਿਆ। ਆਰਾਮ ਕੀਤਾ, ਸੰਗਤਾਂ ਨੇ ਇਸ਼ਨਾਨ ਕੀਤਾ, ਗੁਰੂ ਕਾ ਲੰਗਰ ਛਕਿਆ। ਜਦੋਂ ਸੇਵਾਦਾਰਾਂ ਤੋਂ ਪੁੱਛਿਆ ਵੀ ਗੁਰੂ ਮਹਾਰਾਜ, ਕਹਿੰਦੇ ਗੁਰੂ ਮਹਾਰਾਜ ਤਾਂ ਮਾਲਵੇ ਵੱਲ ਗਏ ਹੋਏ ਨੇ, ਜਿੱਥੇ ਨੇ ਉੱਥੋਂ ਚਾਲੇ ਪਾਏ, ਸ੍ਰੀ ਤਰਨ ਤਾਰਨ ਸਾਹਿਬ ਆ ਗਏ, ਉੱਥੇ ਦਰਸ਼ਨ ਇਸ਼ਨਾਨ ਕੀਤੇ ਅਤੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗਏ। ਇਉਂ ਦਰਿਆਵੋਂ ਪਾਰ ਕਰਦੇ ਹੋਏ ਗੁਰੂ ਕੇ ਪਿਆਰਿਓ ਮਾਲਵੇ ਦੀ ਧਰਤੀ 'ਤੇ ਆ ਗਏ। ਉਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ, ਸੁਧਾਰ ਨਗਰ ਹੈ ਮੁੱਲਾਂਪੁਰ ਦਾਖਿਆਂ ਦੇ ਕੋਲ, ਉਸ ਧਰਤੀ 'ਤੇ ਵਿਰਾਜਮਾਨ ਸਨ, ਉੱਥੇ ਭਾਗ ਲਾ ਰਹੇ ਸਨ। ਸੰਗਤਾਂ ਆਉਂਦੀਆਂ ਨੇ, ਦਰਸ਼ਨ ਦਾਰ ਕਰਦੀਆਂ ਨੇ। ਇਹ ਸਾਰਾ ਜੱਥਾ ਬਖਤਮਲ, ਦਿਆਲ ਚੰਦ, ਤਾਰਾ ਚੰਦ, ਇਹ ਸਾਰਾ ਜੱਥਾ ਇਹਨਾਂ ਮਸੰਦਾਂ ਦੀ ਅਗਵਾਈ ਦੇ ਥੱਲੇ ਉੱਥੇ ਪਹੁੰਚ ਗਿਆ। ਹੁਣ ਮੀਰੀ ਪੀਰੀ ਦੇ ਮਾਲਕ ਸਿਰ 'ਤੇ ਕਲਗੀ ਸੋਂਦੀਏ, ਮੀਰੀ ਪੀਰੀ ਦੀਆਂ ਕਿਰਪਾਨਾਂ ਜਿਹੜੀਆਂ ਪਹਿਨੀਆਂ ਹੋਈਆਂ ਨੇ। ਗੁਰੂ ਕੇ ਪਿਆਰਿਓ ਅੱਗੇ ਚੋਬਦਾਰ ਖਲੋਤੇ ਨੇ, ਸਤਿਗੁਰੂ ਮਹਾਰਾਜ ਜੀ 'ਤੇ ਚੌਰ ਹੋ ਰਿਹਾ ਏ। ਜਦੋਂ ਮਹਾਰਾਜ ਦੇ ਕੋਈ ਦਰਸ਼ਨ ਦਾਰ ਕਰਦਾ ਏ, ਉਹਨੂੰ ਭੁਲੇਖਾ ਪੈਂਦਾ ਏ ਕੁੱਲ ਦੁਨੀਆਂ ਦਾ ਮਾਲਕ ਇਸ ਧਰਤੀ 'ਤੇ ਆਪਦਾ ਦੀਵਾਨ ਸਜਾ ਕੇ ਬੈਠਾ ਏ। ਜਦੋਂ ਸਤਿਗੁਰੂ ਮਹਾਰਾਜ ਦੇ ਦਰਸ਼ਨ ਦਾਰ ਕਰਦੀਆਂ ਸੰਗਤਾਂ ਨਦਰੀ ਨਦਰ ਨਿਹਾਲ ਹੋ ਰਹੀਆਂ ਸਨ, ਆ ਜੱਥਾ ਸਾਰੇ ਪਹੁੰਚ ਗਏ ਨੇ। ਪਹਿਲਾਂ ਮਸੰਦ ਅੱਗੇ ਗਏ, ਉਹਨਾਂ ਨੇ ਜਾ ਕੇ ਮਹਾਰਾਜ ਦੇ ਅੱਗੇ ਨਮਸਕਾਰ ਕੀਤੀ ਅਤੇ ਆਖਿਆ, ਦਾਤਾ ਸੱਚੇ ਪਾਤਸ਼ਾਹ ਜੀ, ਉਹ ਕਾਬਲ ਤੋਂ ਸੰਗਤ ਆਈ ਹੈ, ਉਹ ਤੁਹਾਡੇ ਦਰਸ਼ਨ ਮੰਗਦੀ ਹੈ। ਹੁਣ ਇਕੱਲਾ ਇਕੱਲਾ ਜਿਹੜਾ ਮਸੰਦ ਸੀ, ਆਪਣੇ ਆਪਣੇ ਇਲਾਕੇ ਦੀ ਜਿਹੜੀ ਸੰਗਤ ਲੈ ਕੇ ਆਇਆ, 1200 ਦੀ ਜਿਹੜੀ ਗਿਣਤੀ ਆ, ਉਹ ਸਤਿਗੁਰੂ ਮਹਾਰਾਜ ਦੇ ਅੱਗੇ ਲਿਆ ਰਿਹਾ। ਸੰਗਤਾਂ ਆਉਂਦੀਆਂ, ਕੋਈ ਨੇਜ਼ੇ ਰੱਖਦਾ, ਕੋਈ ਢਾਲਾਂ ਰੱਖਦਾ, ਕੋਈ ਕਿਰਪਾਨਾਂ ਰੱਖਦਾ, ਕੋਈ ਰਸਦ ਪਾਣੀ ਰੱਖ ਰਿਹਾ ਅੱਗੇ ਸਤਿਗੁਰੂ ਮਹਾਰਾਜ ਦੇ ਅੱਗੇ। ਜਦੋਂ ਸਾਰੀ ਸੰਗਤ ਭੁਗਤ ਗਈ, ਹੁਣ ਕਰੋੜੀ ਮੱਲ ਦੀ ਵਾਰੀ ਆਈ, ਉਹ ਗੁਰੂ ਕਾ ਸਿੱਖ ਵੀ ਆ ਗਿਆ, ਉਹ ਵੀ ਅੱਗੇ ਹੋਇਆ। ਜਦੋਂ ਅੱਗੇ ਹੋ ਕੇ ਉਹਨੇ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਤੇ ਸੀਸ ਝੁਕਾਇਆ ਅਤੇ ਆਪਣਾ ਮੁੱਖ ਉਤਾਂਹ ਕੀਤਾ,
ਉਹਨੇ ਸਤਿਗੁਰੂ ਮਹਾਰਾਜ ਵੱਲ ਜਦੋਂ ਵੇਖਿਆ ਉਹਦੀਆਂ ਅੱਖਾਂ ਭਰੀਆਂ ਹੋਈਆਂ, ਟਿਪ ਟਿਪ ਕਰਦੇ ਹੰਝੂ ਜਿਹੜੇ ਡਿੱਗਣੇ ਸ਼ੁਰੂ ਹੋ ਗਏ। ਮਹਾਰਾਜ ਨੇ ਪੁੱਛਿਆ, ਸਿੱਖਾ ਗੁਰੂ ਨਾਨਕ ਦੇ ਦਰ ਤੇ ਆਇਆ ਏ, ਰੋ ਕਿਉਂ ਰਿਹਾ ਏ, ਦਿਲ ਕਿਉਂ ਹੌਲਾ ਕੀਤਾ ਏ? ਜਦੋਂ ਆ ਬੋਲ ਆ ਬਚਨ ਸਤਿਗੁਰੂ ਮਹਾਰਾਜ ਦੇ ਕੰਨੀ ਪਏ, ਉਹਦੀ ਤਾਂ ਭੁੱਬ ਨਿਕਲ ਗਈ। ਮਹਾਰਾਜ ਕਹਿੰਦੇ, ਸਿੱਖਾ ਰੋ ਨਾ, ਹੋਇਆ ਕੀ ਏ, ਖੁੱਲ ਕੇ ਦੱਸ। ਲੈ ਹੁਣ ਹਕੂਮਤ ਦੇ ਹਾਕਮ ਦਾ ਜਿਹੜਾ ਧੱਕਾ ਹੋਇਆ ਉਹ ਕਰੋੜੀ ਮੱਲ ਦੱਸਦਾ ਉਹਦੇ ਧੜਕਦੇ ਕਲੇਜੇ ਦੇ ਨਾਲ। ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਅਤੇ ਸੰਗਤ ਸਾਰੀ ਗੁਰੂ ਕੇ ਪਿਆਰੇ ਉਹ ਸਰਵਣ ਕਰ ਰਹੀ ਏ। ਉਸ ਕਰੋੜੀ ਮੱਲ ਨੇ ਆਖਿਆ, ਦਾਤਾ ਮੈਂ ਤਾਂ ਘੋੜਿਆਂ ਦੀ ਜੋੜੀ ਤੇਰੇ ਦਰ ਵਾਸਤੇ ਲੈ ਕੇ ਆ ਰਿਹਾ ਸੀ, ਮੇਰੇ ਨਾਲ ਧੱਕਾ ਹੋ ਗਿਆ ਲਾਹੌਰ ਦੇ ਵਿੱਚ, ਲਾਹੌਰ ਦਾ ਹਾਕਮ ਮੇਰੇ ਤੇ ਧੱਕੇ ਸ਼ਾਹੀ ਕਰ ਗਿਆ, ਖੋ ਕੇ ਲੈ ਗਿਆ ਘੋੜਿਆਂ ਦੀ ਜੋੜੀ ਮਾਲਕਾ। ਜੇ ਕੋਈ ਉਹਦੇ ਕਰੋੜਾਂ ਵੀ ਕੋਈ ਦਿੰਦਾ ਤਾਂ ਵੀ ਉਹਨਾਂ ਦੀ ਕੀਮਤ ਨਹੀਂ ਸੀ ਬਣਦੀ। ਕਰੋੜੀ ਮੱਲ ਦੀ ਉਹ ਦਾਸਤਾਨ ਨੂੰ ਢਾਡੀ ਜੱਥੇ ਤੋਂ ਇੰਜ ਸੁਣੇ।

ਹੁਣ ਤਾਂ ਕਮਜ਼ੋਰਾਂ ਦਾ, ਗਰੀਬ ਕਮਜ਼ੋਰ ਜਿਹੜੇ ਮਜ਼ਲੂਮ ਨੇ ਉਹਨਾਂ ਦਾ ਜਿਉਣਾ ਔਖਾ ਹੋ ਗਿਆ। ਸੱਚੇ ਪਾਤਸ਼ਾਹ ਹਕੂਮਤ ਦੇ ਹਾਕਮ ਵਿਗੜ ਚੁੱਕੇ ਨੇ, ਧੱਕੇਸ਼ਾਹੀ ਕਰਦੇ ਨੇ, ਰਾਹ ਰੋਕਦੇ ਨੇ। ਸਤਿਗੁਰੂ ਮੀਰੀ ਪੀਰੀ ਦੇ ਮਾਲਕ ਕਰੋੜੀ ਮੱਲ ਨੂੰ ਕਹਿੰਦੇ, ਸਿੱਖਾ ਜੇ ਤੇਰੀ ਭਾਵਨਾ ਸੀ ਨਾ ਵੀ ਇਹ ਘੋੜੇ ਗੁਰੂ ਦੇ ਨੇ, ਤਾਂ ਤੂੰ ਇਹ ਸਮਝ ਲੈ ਇਹ ਘੋੜਿਆਂ ਦੀ ਜਿਹੜੀ ਜੋੜੀ ਆ ਉਹ ਗੁਰੂ ਦੇ ਦਰ ਤੇ ਪਹੁੰਚ ਗਈ। ਅਸੀਂ ਆਪੇ ਮੰਗਵਾ ਲਵਾਂਗੇ, ਗੁਰੂ ਕੇ ਲੰਗਰ ਚੱਲਦੇ ਨੇ, ਤੂੰ ਪ੍ਰਸ਼ਾਦਾ ਛੱਕ। ਕਰੋੜੀ ਮੱਲ ਨੂੰ ਸਤਿਗੁਰੂ ਮਹਾਰਾਜ ਜੀ ਨੇ ਦਿਲਾਸਾ ਧੀਰਜ ਦਿੱਤਾ ਏ, ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛੱਕ ਰਿਹਾ ਕਰੋੜੀ ਮੱਲ। ਆਓ ਗੁਰੂ ਕੇ ਪਿਆਰਿਓ, ਇੱਥੋਂ ਮਹਾਰਾਜ ਅੱਗੇ ਹੋਰ ਮਾਲਵੇ ਦੀ ਧਰਤੀ, ਜਿੱਥੇ ਅੱਜ ਭਾਈ ਰੂਪਾ, ਉਸ ਇਲਾਕੇ ਦੇ ਵਿੱਚ ਸਤਿਗੁਰੂ ਮਹਾਰਾਜ ਪਹੁੰਚਦੇ ਨੇ। ਮੀਰੀ ਪੀਰੀ ਦੇ ਮਾਲਕ ਨੇ, ਗੁਰੂ ਨਾਨਕ ਦੇ ਦਰ ਨੇ, ਕਿਵੇਂ ਸੰਗਤਾਂ ਜੋ ਵੀ ਗੁਰੂ ਨਾਨਕ ਦੇ ਦਰ ਵੱਲ ਆ ਰਹੀਆਂ ਸੀ, ਜੇ ਕੋਈ ਵਿਗੜਿਆ ਤਿਗੜਿਆ ਹਾਕਮ ਉਹਨਾਂ ਦਾ ਰਾਹ ਰੋਕਦਾ, ਸਤਿਗੁਰੂ ਮਹਾਰਾਜ ਦੇ ਸਿੱਖਾਂ ਨੇ ਉਹਨਾਂ ਨੂੰ ਸਬਕ ਸਿਖਾਏ ਨੇ। ਗੁਰੂ ਮਹਾਰਾਜ ਹਮੇਸ਼ਾ ਮਜ਼ਲੂਮਾਂ ਦੀ ਗੁਰੂ ਨਾਨਕ ਦਾ ਦਰ ਧਿਰ ਬਣਿਆ ਏ। ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਦਾਤਾ, ਜੋ ਮਹੀਨੇ ਦੀ ਸ਼ੁਰੂਆਤ ਹੋਈ ਸਾਰਿਆਂ ਦੇ ਲਈ ਖੁਸ਼ੀਆਂ ਖੇੜਿਆਂ ਵਾਲਾ ਹੋਵੇ ਅਤੇ ਸਾਨੂੰ ਸਤਿਗੁਰੂ ਗੁਰੂ ਮਹਾਰਾਜ ਦੇ ਨਾਲ ਜੋੜ ਕੇ ਰੱਖੇ, ਕਿਉਂਕਿ ਜੁੜਨਾ ਹੀ ਜ਼ਿੰਦਗੀ ਏ। ਕੌਮ ਦੇ ਵਿੱਚ ਏਕਾ ਪਿਆਰ ਇਤਫਾਕ ਬਣੇ, ਇਹ ਅਰਦਾਸ ਬੇਨਤੀ ਆ ਜੀ। ਆਨੰਦ ਸਾਹਿਬ ਦਾ ਪਾਠ, ਅਰਦਾਸ ਬੇਨਤੀ ਹੋਵੇਗੀ। ਆਓ ਰਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰਨਉ ਨਿਧ ਆਵੈ ਧਾਹੇ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾਜ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਵਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦੇ ਰਾਖੇ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਹੋਈ ਹੈ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਅਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਕੀਤੇ ਹਨ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਅੱਸੂ ਮਹੀਨੇ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਸਤਿਗੁਰੂ ਜੀ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਸਵੇਰ ਤੋਂ ਆਪ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰੀ ਹੈ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਸਤਿਗੁਰੂ ਜੀ ਮਾਇਆ ਹਾਜ਼ਰ ਹੋਈ ਹੈ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਸੁਖਦੇਵ ਸਿੰਘ ਪਰਿਵਾਰ ਵੱਲੋਂ ਸਤਿਗੁਰੂ ਜੀ ਪਰਿਵਾਰ ਦੀ ਚੜ੍ਹਦੀ ਕਲਾ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੈ ਸਰਦਾਰ ਦਵਿੰਦਰ ਸਿੰਘ ਜੀ ਸਮੂਹ ਪਰਿਵਾਰ ਸਰਦਾਰ ਦਲਜੀਤ ਸਿੰਘ ਜੀ ਥਾਂਦੀ ਗੁਰਿੰਦਰ ਸਿੰਘ ਮਾਨ ਸਰਦਾਰ ਭੁਪਿੰਦਰ ਸਿੰਘ ਜੀ ਹਰਿੰਦਰ ਸਿੰਘ ਮਠਾਰੂ ਸਮੂਹ ਪਰਿਵਾਰਾਂ ਅਤੇ ਬੇਅੰਤ ਸੰਗਤਾਂ ਨੇ ਸਤਿਗੁਰੂ ਜੀਓ ਸੇਵਾਵਾਂ ਕੀਤੀਆਂ ਹਨ ਸਭ ਦੀ ਕੀਤੀ ਸੇਵਾ ਦਰ ਪ੍ਰਵਾਨ ਕਰਨੀ ਸਤਿਗੁਰੂ ਜੀ ਆਉਣ ਵਾਲਾ ਸਮਾਂ ਸਭ ਸੰਗਤਾਂ ਦਾ ਚੜ੍ਹਦੀ ਕਲਾ ਦਾ ਬਤੀਤ ਕਰਾਉਣਾ ਜੀ ਸਭ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਸਤਿਗੁਰੂ ਜੀਓ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਸਭ ਨੂੰ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਹਰ ਮੈਦਾਨੇ ਫਤਿਹ ਕਰਨੀ ਆਪਣੇ ਚਰਨਾਂ ਨਾਲ ਜੋੜ ਕਰਕੇ ਆਪਣੀਆਂ ਸੇਵਾਵਾਂ ਲੈ ਕਰਕੇ ਸਭ ਦੀਆਂ ਝੋਲੀਆਂ ਆਪਣੀਆਂ ਬਖਸ਼ਿਸ਼ਾਂ ਨਾਲ ਭਰਨੀਆਂ ਸਤਿਗੁਰੂ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ਼ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸਵਾਰਥੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਜਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਨ ਕੋ ਹੋਏ ਜਾਤੇ ਤੇਰੇ ਨਾਇ ਵਾਸਾ।

ਤੁਧੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਕਹੁ ਨਾਨਕ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਉਤੀ ਜੀ ਸਹਾਏ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀਆਂ ਦੇ ਪਾਵਨ ਸਰੂਪਾਂ ਦੀ ਸੁਖਾਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦੇ ਹਾਂ ਬਾਣੀ ਪੜ੍ਹਦੇ ਹਾਂ ਹਜ਼ੂਰੀ ਵਿੱਚ ਵਿਚਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸੁਮਤ ਬਖਸ਼ਣੀ ਜੀ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ

ਰਹਿਣ ਆਈ ਹੈ, ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ। ਆਪ ਜੀ ਦੇ ਸੁੱਖ ਆਸਣ ਤਿਆਰ ਹਨ, ਕਿਰਪਾ ਕਰੋ, ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ, ਵਿਸ਼ਰਾਮ ਕਰੋ, ਸੰਗਤਾਂ ਨੂੰ ਖੁਸ਼ੇ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ। ਸਹੀ ਗੁਰਮੁਖ ਪਿਆਰੇ ਮੇਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪਣਾ ਬਿਰਧ ਪਛਾਣ ਹਾਥ ਦੀ ਰਾਖੀ ਕਰ ਆਪਣੀ ਸਦਾ ਸਦਾ ਰੰਗ ਮਾਣ ਵਾਹਿਗੁਰੂ।

ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲੇਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸਾ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਕਾਠ ਕਾਠ ਕਥੀ ਕੋਟੀ ਗੁਰਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਦਰ ਕਾਹੀ ਕਾਹੇ ਹੁਕਮੀ ਹੁਕਮ ਜਲਾਏ ਰਾਹੂ ਨਾਨਕ ਵੀ ਸਾਹਿਬੇ ਪਰਵਾਹੁ ਸਾਚਾ ਸਾਹਿਬ ਸਾਚ ਨਾਈ ਪਾਕਿਆ ਪਹੁ ਅਪਾਰ

ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੌਰੀ ਸਰਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ

ਪਾਣੀ ਕੇ ਨਾਈ ਕਰੀ ਜੇਤੀ ਸਰਠ ਪਾਈ ਵੇਖਾ ਮਿਣ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਨਕਾ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੂ ਮੈਂ ਮਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖਨਾਵੇ ਜਾਣੀਐ ਨਾ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਜ਼ਰ ਨ ਆਵਈ ਤਾਂ ਵਾਤ ਨੂੰ ਪੁੱਛੈ ਕੇ

ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੁਹੇ ਨ ਸਕਾ ਕਾਹ, ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੂ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਲਾ ਹਨੁਮੰਦ, ਸੁਣਿਆ ਜੁਗ ਜੁਗ ਤਨ ਭੇਦ, ਸੁਣਿਆ ਸਾ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੂ ਪਾਪ ਕਾ ਨਾਸ, ਸੁਣਿਆ ਸਤਸੰਦੋ ਗਿਆਨ, ਸੁਣਿਆ

ਕੋਈ ਮੰਨਾ ਸਰਤ ਹੋਆ ਮਨ ਬੁੱਧ ਮੰਨਾ ਸਗਲ ਪਵਨ ਗੀ ਸੁਧਾ ਮੰਨਾ ਮੈਂ ਝੂਟਾ ਨਾ ਕਾਈ ਮੰਨਾ ਨਿਮਕਾ ਸਾਧਨ ਜਾਈ

ਪੰਜ ਪਰਵਾਨ ਪੰਜ ਪ੍ਰਧਾਨ ਪੰਚੀ ਪਾਵਾ ਦੁਰਗਮਾਨ ਪੰਚੀ ਸੁਖਾ ਦੁਰਰਾਜਾਨ ਪੰਚਾਂ ਕਾ ਗੁਰ ਏਕ ਦਿਆਨ ਪੰਚੀ ਪਾਵਾ ਦੁਰਗਮਾਨ ਪੰਚਾ ਸੁਖਾ ਦੁਰਰਾਜਾਨ ਪੰਚ

ਆਖਿਆ ਜਨ ਸੂਤ ਜੇ ਕੋ ਬੁਝੀ ਹੁਆ ਸਚਿਆਰ ਤਬਲੈ ਉਮਰ ਕੀਤਾ ਪਾ ਧਰਤੀ ਹੋਰ ਬਰਹ ਹੋਰ ਦਿੱਤੀ ਪਾ ਤਲੈ ਕਮਜ਼ੋਰ ਜੀਆ ਜਾਤ ਰੰਗਾਂ ਕੇ ਨਾਮ ਸਮਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣਾ ਕੂਏ ਲੇਖਾ ਲਿਖਿਆ ਕੀਤਾ ਹੋਏ

ਤੁਰਭਾਵ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੂਰ ਅਸੰਖ ਜੂਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੂਰਾ ਸੰਖ ਗਾਲ ਵੜ ਹੱਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਰੇਸ਼ ਮਰ ਪੱਖ ਖਾਹੇ

ਅਖਰੀ ਨਾਮ ਕਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਏ ਅਖਰੀ ਲਿਖਣ ਬੋਲਣ ਮਾਣ ਅੱਖਰਾਂ ਸੇ ਸੰਜੋ ਖਾਨ ਜਿਨੇ ਲਿਖੇ ਦਸਰ ਨਾਹੀ ਨੇ ਫਰਮਾਏ ਤਿਲ ਦੇ ਪਾਏ

ਕਰਤਾ ਸ੍ਰਿਸ਼ਟੀ ਗੁਰ ਸਾਜੇ ਆਪੇ ਜਾਣੈ ਸੋਈ। ਕਿਵ ਕਰੇ ਆਖਾ ਗੁਰਸਾਲਾ ਹੀ ਕਿਉਂ ਵਲਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ।

ਸੁਰਤਨ ਪਾਈਆ, ਨਦੀਆਂ ਤੈ ਵਹਾ ਪਵੈ ਸਮੁੰਦਰ ਜਾਣੀਐ, ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ, ਕੀੜੀ ਤੁਲਣਾ ਹੂਮ ਨੀ ਜੇ ਤੈ ਮਨੋ ਨ ਵੀਸਰੈ, ਅੰਤਰ ਸਿਵਤੀ ਕਰਨੇ ਅੰਤੇ ਅੰਤਰ ਕਰਣਾ ਦੇਨੇ, ਅੰਤੇ ਅੰਤਰ ਵੇਖਣ ਸੁਣਨੇ, ਅੰਤੇ ਅੰਤਰ ਜਾਪੈ ਕੈ ਮਨਮੰਤ, ਅੰਤਰ ਜਾਪੈ ਕੀਤਾ ਆਕਾਰ, ਅੰਤਰ ਜਾਪੈ ਪਾਰਾ ਵਾਰ, ਅੰਧਕਾਰ ਕੇਤੇ ਬਿਰਲਾਏ ਤਾਂ ਕਈ ਅੰਦਰ ਪਾਏ ਜਾਏ, ਇਹੋ ਅੰਦਰ ਜਾਣਾ ਕੋਵੇ ਬਹੁਤਾ ਕਹੀਆ ਬਹੁਤਾ ਹੋਵੇ, ਵੱਡਾ ਸਾਹਿਬ ਵੀ ਉੱਚਾ ਥਾਓ, ਉੱਚੀ ਬੜੀ ਉੱਚਾ ਨਾਓ, ਇਹ ਬੜੀ ਉੱਚਾ ਹੋਵੇ ਕੋਵੇ ਤੇ ਸੁੱਚਾ ਕਹੋ ਜਾਣ ਸੋਵੇ, ਜੀ ਬੜੇ ਆ ਜਾਣੇ ਆ ਪਾਪ ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਦਿਲਾਂ ਦਮ ਆਏ, ਕਿਤੇ ਮੰਗਾ ਜੂਦਾ ਪਾਰ, ਕਿਤਾ ਗਣਤ ਨਹੀਂ ਵਿਚਾਰ, ਕਿਤੇ ਹੱਥ ਟੈ ਵਿਕਾਰ, ਕਿਤੇ ਲੈ ਲੈ ਮੁਕਰ।

ਸਕੈ ਕੋਏ। ਜੇ ਕੋ ਖਾਏ ਗਏ ਆਖਣ ਬਾਏ, ਉਹ ਜਾਣਾ ਜਿੱਦੀਆਂ ਮੁਇ ਖਾਏ, ਆਪੇ ਜਾਣਾ ਆਪੇ ਦੇ ਆਖ ਹੈ ਸੇ ਭੇ ਗਈ ਗੇ।

ਰੇ ਗਾਮਨ ਪੰਡਾ ਪੰਦਰ ਖੀਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨ ਮੋਹਨਾ ਸੁਰਕਾ ਮਛ ਪਿਆਲੇ ਗਾਵਨ ਰਤਨੀ ਪਾਏ ਤੇਰੇ ਅਠਰ ਤੀਰਥ ਨਾਲੇ ਗਾਵੈ ਜੂਤ ਮਹਾਮਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖਣਮੰਡਲ ਵਰ ਪੰਡਾ ਕਰਕਾ ਰੱਖੇ ਤਾਰੇ ਸੇਈ ਤੁਦਨੋ ਗਾਵੈ ਜੂਤਰ ਬਾਮਨ ਰਤੇ ਤੇਰੇ ਪੁੱਤਰ ਸਾਲੇ ਹੋਰ ਕੇਤੇ ਕਾਮਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦਰ ਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਿਨਸੀ ਮਾਇਆ ਜਿੰਨੇ ਪਾਈ।

ਮੁੰਦਾ ਸੰਦੋ ਸਰੰਬਾ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ।

ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖਿਆ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਸਿਆਦੇਸ਼, ਆਦਿ ਨੀਂਦਾ ਨਾਦਿ ਨਾ, ਜੁਗ ਜੁਗ ਏਕ ਵੇ, ਇੱਕ ਦੂਜੀ ਪਾਉ ਲੱਖ ਹੋਏ, ਲੱਖੋ ਮੈਂ ਲਖ ਬੀਸ, ਲਾਹ ਲਾ ਗੇੜਾ ਆਖੀਆ, ਏਕ ਨਾ ਜਗਦੀਸ਼, ਇਹ ਤਰਾ ਏ ਪਲ ਪਵਨੀਆ, ਚੜੀਆ ਹੋਇਆ ਕੀਸ, ਸੁਣ ਗੱਲਾ ਆਕਾਸ਼ ਕੀ, ਕੀਟਾ ਆਈ ਰੀਸ, ਨਾਨਕ ਨਦਰੀ ਪਾਈਆ, ਕੂੜੀ ਕੂੜਾ ਠੀਸ, ਆਖਣ ਜੋ ਚੁਪੈਨ ਜੋਰ, ਜੋਰ ਨ ਮੰਗਣ ਦੇ ਨਾ ਜੋਰ, ਜੋਰ ਨ ਜੀਵਨ ਮਰਨਾ ਜੋਰ, ਜੋਰ ਨ ਰਾਜ ਮਾਲ ਮਨਸੂਰ,

ਰਾਤੀ ਰੁੱਤੀ ਸਿੱਤੀ ਮਾਰ ਪਵਨ ਪਾਣੀ ਅਗਨੀ ਪਾਤਾ ਤੇਵੇਂ ਧਰਤੀ ਤਾਪ ਰੱਖੀ ਧਰਮਸਾਲ ਇਸ ਵਿੱਚ ਜੀਆ ਜੁਗਤ ਕੇ ਰੰਗ ਤਨਕੇ ਨਾਮਾ ਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥਾ ਸੋਹਿਣਾ ਪੰਜ ਪ੍ਰਵਾਨ ਨਦਰੀ ਕਰਮ ਭਵੈ ਨਿਸ਼ਾਨ ਕਟ ਮਕਾਈ ਉੱਥੇ ਪਾਏ ਨਾਨਕ ਗਿਆ ਜਾਪਾ ਜਾਏ

ਕੀਤੀਆਂ ਸੁਰਤੀ ਸੇਵਾ ਕੀਤੀ ਨਾਨਕ ਅੰਤਰ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਵਨੋਦ ਕੂੜਾ ਆਨੰਦ ਸਰਮ ਖੰਡ ਕੀ ਬਾਣੀ ਰੂਪ ਦਿੱਥਾ ਘਾੜ ਘੜੀਆ ਬਹੁਤਾਂ ਨੂੰ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੁ ਕਹਿ ਪਿਛੈ ਪਛਤਾਇ ਤਿੱਥਾ ਕਰੀਏ ਸੁਰਤ ਮਤ ਮਨ ਬੁੱਧ ਤਿੱਥਾ ਕਰੀਏ ਸੁਰਾਂ ਸਦਾਂਗੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੋਰ ਮਹਾਂਬਲ ਸੂਰ ਤਨਮੈ ਰਾਮ ਰਿਆ ਪ੍ਰਭੂਰ

ਸਹਿ ਮਨ ਮਾਹੀ ਤਥੈ ਭਗਤ ਵਸੇ ਕੇ ਲੋਆ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖਿਆ ਨੰਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ।

ਪਾਤਸ਼ਾਹੀ ਦਸਵੀਂ ਛਪਾ ਛੰਦ ਪ੍ਰਸਾਦ ਚੱਕਰ ਚੀਨ ਆਭਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੁ ਕਹਿਨ ਸਖਤ ਕਿਹੇ ਅਚਲ ਮੂਰਤਿ ਅਨੁਭਵ ਪ੍ਰਕਾਸ਼ ਅਮਤੋਜ ਕਹਿਜੈ।

ਹਰਿ ਛੰਦ ਨਮਸਤਮੰ ਅਕਾਲੇ ਨਮਸਤਮੰ ਕਿਰਪਾਲੇ ਨਮਸਤੰ ਆਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸਵੇਕਾ ਨਮਸਤੰ ਅਨੇਕਾ ਨਮਸਤੰ ਅਭੂਤੇ ਨਮਸਤੰ ਅਜੂਬੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਪੇਸ਼ੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਤੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਧਰਮਾਨੇ ਨਮਸਤੰ ਨਿਦਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੁਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਵਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਾਪੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਾਲੇ ਨਮਸਤਸਤ ਦੇਵੈ ਨਮਸਤੰ ਅਪੀਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬਗੌਨੇ ਨਮੋ ਸਰਾਪੌਨੇ ਨਮੋ ਸਰਬਰੰਗੇ ਨਮੋ ਸਰਾਭੰਗੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਣੇ ਨਮਸਤੰ ਅਭਰਣੇ ਨਮਸਤੰ ਜਰਾਰੰ ਨਮਸਤੰ ਕਰਤਾਰੰ ਨਮੋ ਸਰਬਸੰਦੇ ਨਮੋ ਸਾਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬਸੁਖੰ ਨਮੋ ਸਰਬਭੁਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੁਗ ਜੁਗੇ ਨਮੋ ਭੁਗ ਭੁਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ

ਦੇਖੀ ਅਬੇਵੇ ਨਮੋ ਕਾਲ ਕਾਲੇ ਨਮੋ ਸਰਬ ਬਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਬਾਨੇ ਨਮੋ ਮਾਨ ਮਾਨੇ।

ਬਰਮ ਸਿੱਧੇ, ਨਮੋ ਰਾਜੇਸ਼ ਬਰਮ ਪਰਮ ਬ੍ਰਿਧੇ, ਨਮੋ ਸ਼ਸਤਰ ਪਾਣੀ, ਨਮੋ ਅਸਤਰ ਮਾਣੀ, ਨਮੋ ਪਰਮ ਗਿਆਤਾ, ਨਮੋ ਲੋ ਮਾਤਾ, ਭੇਖੀ ਅਪਰਮੀ ਅਭੋਗੀ ਅਭੁਗਤੇ, ਨਮੋ ਜੋ ਜੁਗੇਸ਼ ਵਰੰ ਪਰਮ ਜੁਗਤੇ।

ਭੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸ਼ਨਾਨੰ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤਨ ਤੰਤਰੰ ਸਦਾ ਸਜਦਾਰੰ ਸਰਵੰ ਵਰਣਾਸੀ ਆਨੂਪੇ ਆਰੂਪੇ ਸਮਸਤੰ ਨਿਵਾਸੀ

ਸਿੱਧਾ ਤਾ ਦਿਆਲ ਅਸ਼ਿਰਦੀ ਆ ਪਿਰਦੀ ਆ ਨਾਮ ਗਾ ਕੰਮ ਸਮਸਤੋ ਪਰਾਜੀ ਸਮਸਤ ਅਸਤ ਧਾਮ ਤੀਰਾ ਜੂਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੀ ਹੈ ਪ੍ਰਭੂ ਹੈ ਜੂ ਹੈ ਦੀਸ ਹੈ ਭੀਸ ਹੈ ਭੁਜੰਗ ਬ੍ਰਿਆਰ ਛੰਦ ਅਗਾਧੇ ਆ ਬਾਧੇ ਆਨੰਦੀ ਸਰੂਪੇ ਨਮੋ ਸਰਾ ਮਾਨੇ ਸਮਸਤੀਨ ਦਾਨੇ ਨਮਸਤਮੰਗ ਨਿਰਨਾਥੇ ਨਮਸਤਮੰਗ ਪਰਮਾਥੇ ਨਮਸਤਮੰਗ ਅਗੰਜੇ ਨਮਸਤਮੰਗ ਅਪੰਜੇ ਨਮਸਤਮੰਗ ਅਕਾਲੇ ਨਮਸਤਮੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਾਬੇਸੇ ਨਮੋ ਰਾਜਰਾਜੇ ਨਮੋ ਸਾਹ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਕੇ ਨਮੋ ਸੋ ਸੋਖੇ ਨਮੋ ਸਰਬ ਰੋਗੇ ਨਮੋ ਸਰਾ ਭੋਗੇ ਨਮੋ ਸਰਬ ਜੀਤੰਗ ਨਮੋ ਸਰਾ ਪੀਤੰਗ ਨਮੋ ਸਰਬ ਗਿਆਨੰਗ ਨਮੋ ਬ੍ਰਹਮਤਾਨੰਗ ਨਮੋ ਸਰਾ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਾ ਕ੍ਰਿਸੰਗ ਨਮੋ ਸਰਬ ਰੰਗੇ ਤ੍ਰਿਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆ ਬੀਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਰਣਾਸੀ ਸਦਾ ਸਰਬਦਾ ਰਿਦ ਸਿਦੰ ਵਾਸੀ ਚਰਪਣ ਛੰਦ ਵਾ ਪ੍ਰਸਾਦ ਅੰਮ੍ਰਿਤ ਕਰਮੀ ਅੰਮ੍ਰਿਤ ਧਰਮੀ ਅਖਲ ਜੋਗੀ ਅਚਲ ਭੋਗੇ ਅਚਲ ਰਾਜੀ ਅਟਲ ਸਾਜੀ ਅਖਲ ਧਰਮੰ ਆਲਾ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬਾਂ ਭੁਗਤਾ ਸਰਬਾਂ ਜੁਗਤਾ ਸਰਬੰਗ ਦੇਵੰ ਸਰਬਾਂ ਭੇਵੰ ਸਰਬ

ਪੁਰਖ ਆਦੇਸ ਧਰਮ ਤਾਂ ਸੁ ਬ੍ਰਹਮ ਰਹਿ ਭੂਤ ਲਖ ਬੀਸਾ ਅੰਗਰਾ ਨਾਰੰਗ ਜਾਕੇ ਜਾਤ ਪਾ ਨਾਮ ਗਰਭ ਗੰਜਾ ਦੁਸ਼ਟ ਪੰਜਨਾ ਮੁਕਤ ਦਾਏ ਕਾਮ ਆਪ ਰੂਪ ਅਮੀ ਗਨ ਸਦੇ ਪੁਰਖ ਵਧੂਤਾ ਗਰਭ ਗੰਜਨ ਸਰਾ ਭੰਜਨ ਆਦ ਨੂੰ ਪਸੂ ਦੰਗਹੀਨ ਭੰਗ ਨਾਤਮੇ ਪੁਰਖ ਪਾਰ ਏਕ ਅਭੰਗ ਨਾਤਮੇ ਪੁਰਖਾ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ

ਆਦਿਤ ਪ੍ਰਚੰਡ ਮਿਰਗਦਿਆ ਖੰਡ ਆਲਿਸਿਆ ਕਰਮ ਆਦ੍ਰਿਸਿਆ ਧਰਮ ਸਰਬਾ ਪਰਨੰਡਿਆ ਅੰਡੰਡ ਬਾਡਿਆ ਚਾਚਰੀ ਸ਼ੰਤ ਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਿਰਨਾਮੇ ਆਕਾਮੇ ਭੁਜੰਗ ਪ੍ਰਿਆਰ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਖਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨ ਮਿੱਤਰਾ ਨ ਭਰਮੰ ਨ ਪਿੱਤਰਾ ਨ ਕਰਮੰ ਨ ਕਾਏ ਅਜਨਮੰ ਅਜਾਇ ਨਾ ਚਿੱਤਰਾ ਨ ਮਿੱਤਰਾ ਪਰੇ ਹੈ ਪਵਿੱਤਰ ਪ੍ਰਥੀਸੈ ਆਦੀਸੈ ਆਦ੍ਰਿਸੈ ਆਕ੍ਰਿਸੈ ਭਗਵਤੀ ਸ਼ੰਤ ਵੈ ਪ੍ਰਸਾਦ ਕਥਤੇ ਕੇ ਆ ਛਿਜ ਦੇਸਾ ਕੇ ਆ ਭਿਜ ਭੇਸਾ ਕੇ ਆ ਗੰਜ ਕਰਮੈ ਕੇ ਆ ਭੰਜ ਪਰਮੈ ਕੇ ਆ ਭਿਜ ਲੋਕਾ ਕੇ ਆ ਦਿੱਤ ਸੋਕਾ ਕੇ ਅਵਧੂਤ ਮਰਣੈ ਕੇ ਵਿਭੂਤ ਕਰਨੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਦੁਜਾ ਹੈ ਕੇ ਆ ਸ਼ੋਕ ਮਰਣੈ ਕੇ ਸਰਬਾਯ ਮਰਣੈ ਕੇ ਜਗਤੰ ਕ੍ਰਿਤੀ ਹੈ ਕੇ ਸ਼ਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੈ ਕੇ ਅਨੁਭਾ ਅਨੂਪੈ ਕੇ ਆਦ ਅਧੀਮ ਹੈ ਕੇ ਆਪ ਭੀਮ ਹੈ ਕੇ ਚਿਤਰੰਗ ਬਹੀਨਾ ਕੇ ਕੈ ਕੇ ਰੋਜੀ ਰਜਾ ਕੈ

ਹੈ, ਕਿ ਰਾਜ ਕੇ ਰਹੀਮ ਹੈ, ਕਿ ਕਰਮਾਂ ਕਰੀਮ ਹੈ, ਕਿ ਸਰਬੰ ਕਲੀ ਹੈ, ਕਿ ਸਰਬੰ ਦਲੀ ਹੈ, ਕਿ ਸਰਵੱਤਰ ਮਾਨਿਆ, ਕਿ ਸਰਵੱਤਰ ਦਾਨਿਆ, ਕਿ ਸਰਵੱਤਰ ਗਾਉਣੇ, ਕਿ ਸਰਵੱਤਰ ਭਾਉਣੇ, ਕਿ ਸਰਵੱਤਰ ਦੇਸਾ, ਕਿ ਸਰਵੱਤਰ ਬੇਸਾ, ਕਿ ਸਰਵੱਤਰ ਰਾਜਾ, ਕਿ ਸਰਵੱਤਰ ਸਾਜਾ, ਕਿ ਸਰਵੱਤਰ ਦੀਨਾ, ਕਿ ਸਰਵੱਤਰ ਲੀਨਾ, ਕਿ ਸਰਵੱਤਰ ਜਾਹੋ, ਕਿ ਸਰਵੱਤਰ ਪਾਓ, ਕਿ ਸਰਵੱਤਰ ਦੇਸਾ, ਕਿ ਸਰਵੱਤਰ ਬੇਸਾ, ਕਿ ਸਰਵੱਤਰ ਕਾਲਾ, ਕਿ ਸਰਵੱਤਰ ਪਾਲਾ, ਕਿ ਸਰਵੱਤਰ ਹੰਤਾ, ਕਿ ਸਰਵੱਤਰ ਗੰਤਾ, ਕਿ ਸਰਵੱਤਰ ਭੇਖੀ, ਕਿ ਸਰਵੱਤਰ ਭੇਖੀ, ਕਿ ਸਰਵੱਤਰ ਕਾਜਾ, ਕਿ ਸਰਵੱਤਰ ਰਾਜਾ, ਕਿ ਸਰਵੱਤਰ ਸੁਖ, ਕਿ ਸਰਵੱਤਰ ਭੁੱਖ, ਕਿ ਸਰਵੱਤਰ ਤ੍ਰਾਣ, ਕਿ ਸਰਵੱਤਰ ਪ੍ਰਾਣ, ਕਿ ਸਰਵੱਤਰ ਦੇਸਾ, ਕਿ ਸਰਵੱਤਰ ਬੇਸਾ, ਕਿ ਸਰਵੱਤਰ ਮਾਨਿਆ ਸਦਾ ਵਰਧਾਨਿਆ, ਕਿ ਸਰਵੱਤਰ ਜਾਪਿਆ, ਕਿ ਸਰਵੱਤਰ ਥਾਪਿਆ, ਕਿ ਸਰਵੱਤਰ ਭੰਨ, ਕਿ ਸਰਵੱਤਰ ਮਨ, ਕਿ ਸਰਵੱਤਰ ਇੰਦਰ, ਕਿ ਸਰਵੱਤਰ ਚੰਦਰ, ਕਿ ਸਰਬੰ ਕਲੀਮ, ਕਿ ਪਰਮੰ ਫਹੀਮ, ਕਿ ਆਕਲ ਅਲਾਮ, ਕਿ ਸਾਹਿਬ ਕਲਾਮ, ਕਿ ਹੁਸਨਲ ਵਜੂ ਹੈ, ਤਮਾਮਨ ਰੁਜੂ ਹੈ, ਹਮੇਸ਼ਰ ਸਲਾਮ, ਸਰੀ ਕਦਮ ਦਾਮ, ਗਨੀਮਲ ਸ਼ਿਕਸਤੇ, ਗਰੀਮਲ ਬਰਸਤੈ, ਬਿਲਦਲ ਮਕਾਨਾ, ਜਮੀਂਦਰ ਜਮਾਨਾ।

ਨਿਰਬਾਧ ਸਰੂਪ ਹੈ, ਗਾਧ ਹੈ, ਅਨੂਪ ਹੈ, ਉਵੰਗਾਧ ਰੂਪੇ ਅਨਾਦ ਸਰੂਪ ਹੈ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਪਰਗੰ ਤ੍ਰਿਬਾਧੇ, ਅਗੰਜੇ, ਅਗਾਧੇ, ਸੁਭੰ ਸਰਭਾਗੇ, ਸੁਸਰਬਾ ਨਰਾਗੇ,

ਅਨਿਤ ਹੈ ਸੁਨਿਤ ਹੈ, ਅਜਾਤ ਹੈ ਅਜਾਦ ਹੈ, ਚਿਰਪੜ ਛੰਦ ਵੈ ਪ੍ਰਸਾਦ, ਸਰਬੰਗ ਹੰਤਾ ਸਰਬੰਗ ਅੰਤਾ, ਸਰਬੰਗ ਖਿਆਤਾ ਸਰਬੰਗ ਗਿਆਤਾ, ਸਰਬੰਗ ਹਰਤਾ ਸਰਬੰਗ ਕਰਤਾ, ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ, ਸਰਬੰਗ ਕਰਮਾ ਸਰਬੰਗ ਧਰਮਾ, ਸਰਬਾਂ ਜੁਗਤਾ ਸਰਬਾਂ ਮੁਕਤਾ, ਰਿਸ਼ਾਵਲ ਸੰਤ ਵੈ ਪ੍ਰਸਾਦ, ਨਮੋ ਨਰਕਨਾਸੀ ਸਦਾ ਪ੍ਰਕਾਸ਼ੀ ਅਨੰਗੰ ਸਰੂਪੇ ਅਭੰਗੰ ਬਿਬੂਦੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਭਾਬੂਦੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੁੱਤਰ ਨ ਪੁੱਤਰ ਨ

ਕੇ ਰੋਜੀ ਦੇਹੰਦ ਹੈ ਕਿ ਰਾਜ ਕਰ ਹਿੰਦ ਹੈ ਕਨੀ ਮੁਲਕ ਮਾਲ ਹੈ ਕੇ ਸੰਜਮਾਲ ਹੈ ਗਰੀ ਮੁਲਕ ਰਾਜ ਹੈ ਗਰੀ ਭੁਲ ਨਵਾਜ ਹੈ ਹਰੀ ਪੁਲ ਸ਼ਿਕਨ ਹੈ ਰਾਸਲ ਫਿਕਨ ਹੈ

ਵਾਸੈ ਕੇ ਸਰਬਲ ਤੁਮਨ ਹੈ ਮੇਸਲ ਲਵਨ ਹੈ ਤਮਾਮਨ ਤਮੀਜ ਹੈ ਸਮਸਤਲਾ ਜੀਜ ਹੈ ਪਰਮ ਪਰਮੀਸ ਸਮਸਤਲਾ ਦੀਸ ਅਦੇਸਲਾ ਲੇਖਾ ਮੇਸਲਾ ਭੇਖਾ ਜਮੀਂਦਰ ਜਮਾ ਹੈ ਮੀਕੁਲੇ ਮਾਂ ਹੈ ਕਰੀਮਲ ਕਮਾਲ ਹੈ ਕਿ ਜੁਰਤ ਜਮਾਲ ਹੈ ਕੇ ਅਚਲੰਗ ਪ੍ਰਕਾਸ਼ ਹੈਂਗ ਮਿੱਤੋ ਸੁਭਾਸ ਹੈ ਕੇ ਅਜਬਾ ਸਰੂਪ ਹੈਂਗ ਮਿੱਤੋ ਬਬੂਤਾ ਹੈ।

ਮਨ ਮਨ ਬਰਨਾ ਗੁਣ ਗਨ ਮਦਾਮ ਅਰ ਬਰਿਆ ਗੰਜ ਹਰਨਾ ਪ੍ਰਬੰਜ ਅਨ ਗਨ ਬਰਨਾ ਮੁਨਮਾ ਸਲਾਮ ਹਰ ਨਰਿਆ ਖੰਡ ਬਰ ਨਰਿਆ ਮੰਡ ਅਨ ਭਵ ਅਨਾਸ ਮਨ ਮਨ ਪ੍ਰਕਾ ਗੁਣ ਗਨ ਬਰਨਾ ਜਲ ਥਲ ਮੁਦਾਮ ਅਨਸ਼ੇਜੇ ਅੰਗ

ਅਨਸ਼ਿਜਗਾ ਆਦਿ ਜਿਨਾ ਬਾ ਅਨਝਗਾ ਦੀ ਅਨਰੰਜ ਬਾਦ ਅਨਟੁੱਟ ਭੰਡਾਰ ਅਨਠੜਿਆ ਬਾਰ ਆਡੀਠ ਧਰਮ ਆਟੀਠ ਕਰਮ ਆਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸ਼ੰਤ ਪ੍ਰਸਾਦ ਕਰੁਣਾਲੇ ਹੈ ਰਖਾਲੇ ਹੈ ਖਲਖੰਡ।

ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੁਗ ਯੁਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰਿੰਦਰੇ ਅਨਾਦੰ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਭੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂਆ ਨਾਸ ਕਾਸ ਗੰਜਾ ਪੰਜ ਲੱਖ ਪੱਖ

ਲੇਖੇ ਆ ਕਰਮੰ ਆ ਭਰਮੰ ਆ ਗੰਜੇ ਆ ਲੇਖੇ ਭੁਜੰਗ ਬਰਿਆਰ ਛੰਦ ਨਮਸਤਲ ਬਰਨਾਮੇ ਸਮਸਤਲ ਬਰਨਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੇ ਨਿਰਕਾਮੰ ਵਿਭੂਤੇ ਸਮਸਤਲ ਸਰੂਪੇ ਕੋਕਰਮੰ ਬਰਨਾਸੀ ਸੁਧਰਮੰ ਵਿਭੂਤੇ ਸਦਾ ਸਿਦਾਨੰ ਸਤਰੰਗ ਬਰਨਾਸੀ

ਸਵਈਏ ਸਰਾਵਗ ਸੁਥ ਸਮੂਹ ਸਦਾਨ ਕੇ ਦੇਹ ਪਰਿਉ ਕਰ ਯੁਗ ਜਤੀ ਕੇ ਸੂਰ ਸਰਾਧਨ ਸੁਧ ਸੁਰਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਗੂਣ ਦੇਖੀਅਤ ਪ੍ਰਾਂ ਪਤੀ ਕੇ ਸ਼੍ਰੀ ਭਗਵਾਨ ਕੇ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਨੂਬ ਤੰਗ ਸਰੰਗ ਸਵਾਰੇ ਕੋਟ ਤਰੰਗ ਗੁਰੰਗ ਸਿਕੂਦਤ ਪੌਣ ਕੇ ਗੌਣ ਕੋ ਜਾਤਨ ਵਾਰੇ ਭਾਰੀ ਭੁਜਾਨ ਕੇ ਭੂਪਲੀ ਬੇਨਿਆਮਤ ਨਿਆਮਤ ਸੀਸ ਨਾ ਜਾਪ ਵਿਚਾਰੇ ਏ ਤੇ ਪੈ ਤੋ ਕਾਂ ਪੈ ਭੂਪਤ ਅੰਧ ਕੋ ਨੰਗੇ ਹੀ ਪਾਏ ਬਦਾਰੇ ਜੀਤ ਫਿਰਾ ਸਭ ਦੇ ਦਸਾਨ ਕੋ ਬਾਜਤ ਢੋਲ ਮਿਰਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਦ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ਼੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨ ਅੰਤ ਕਾਉ ਅੰਤ ਕੇ ਦਾਨ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੀ ਮਾਨੇਕ ਵਸੀਖਾ

ਸ਼੍ਰੀ ਭਗਵਾਨ ਭਜੇ ਮੈਨ ਭੂਪਤ ਏਕ ਰਤੀ ਮੈਨ ਏਕ ਨਾ ਲੇਖਾ ਸੋਦਾ ਸੇ ਪਹਾ ਦੁਰੰਦ ਬਾਸੋ ਸਾਸੁਨਾਂਦਰ ਜਾਨ ਦਲੈਂਗੇ ਭਾਰੀ ਘਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਹ ਲੈਂਗੇ ਤੂਰਾ ਰੀਨ ਮਰੂਰ ਮਵਾਸਨ ਮਤ ਮਤੰਗਨ ਮਾਨ ਮਲੈਂਗੇ ਸ਼੍ਰੀ ਪਾਸ਼ਰੀ ਭਗਵਾਨ ਕਿਰਪਾ ਬਿਨ ਦਿਆ ਜਹਾਨ ਨਿਦਾਨ ਚਲੈਂਗੇ ਵੀਰਾ ਪਾਰ ਬਣੇ ਮਰਿਆਰ ਵਿਚਾਰੈ ਸਾਰ ਕੀ ਧਾਰ ਪਛਈਆ ਤੋਰ ਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ।

ਦੇਵ ਨਿੰਦੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਥ ਪੈਂਗੇ ਪੁਨ ਪਰ ਤਾਪਨ ਬਾੜ ਜੈ ਧਨ ਭਾਪਨ ਗੇ ਬਾ ਪੁੰਜ ਖਪੈਂਗੇ ਸਾਰ ਸਮੂਹ ਪ੍ਰਸੰਨ ਫਿਰਾ ਜਗ ਛਤਰ ਸਵੈ ਅਵਲੋ ਚ ਪੈਂਗੇ ਮਾਨਵ ਇੰਦਰ ਗਜਿੰਦਰ ਦਰਾਤਬ ਜੌਨ ਤਰਲੋਕ ਰਾਜ ਕਰਾਂਗੇ ਕੋਟ ਸ਼ਨਾਨਗ ਜਾਦਿਕ ਦਾਨ ਨੇ ਸਵੰਬਰ ਸਾਜ ਬਰੇਂਗੇ ਬ੍ਰਹਮ ਹੇ ਸਰਬ ਵਿਸ਼ਨ ਸਚੀ ਪਤ ਅੰਤ ਫਸੈ ਜਮ ਫਾ ਬਰੇਂਗੇ ਜੀ ਨਰ ਸ਼੍ਰੀ ਪਰ ਕੇ ਪ੍ਰਸਹੈ ਭਗਤੀ ਨਰ ਫਿਰਨਾ ਦੇ ਤਰੇਂਗੇ ਕਹਾਂ ਪਇਓ ਜਾਦੂ ਲੋਚਨ ਮੂੰਦ ਕੈ ਬੈਠ ਰਿਓ ਭਗਤਿਆਂ ਲਗਾਇਓ ਨਾਤ ਫਿਰਿਓ ਲੀਏ ਸਾ ਸਮੁੰਦਰਨ ਲੋ ਗਇਓ ਬਰਲੋ ਗਵਾਇਓ ਬਾਸ ਕੀਓ ਵਿਖਿਆਨ ਸੁ ਬੈਠ ਕੈ ਐਸੇ ਹੀ ਐਸੇ ਸੁਬੈਸ ਬਤਾਇਓ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਆ ਤਨਹੀ ਪ੍ਰਭਾਇਓ ਕਾਹੂ ਲੈ ਪਾਹਨ ਬੂਤਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂੰ ਲਖਿਓ ਹਰਵਾਚੀ ਦਿਸਾ ਮੈਂ ਕਾਹੂੰ ਪਛਾਂ ਕੋ ਸੀ ਸੁਨਵਾਇਓ ਕੋ ਬਤਾਨ ਕੋ ਪੂਜਤ ਹੈ ਪਸ਼ਕੂ ਮੇਰੇ ਤਾਨ

ਮੋਰ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੋਰ ਅੱਛਾ ਨਹੀਂ ਕਰਦਾ ਕਰੀਆ ਸਭਾ ਰਣਗਾਵਾ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਬਿਆਸਾ ਤੁਮੈਂ ਛਾੜ ਕੋਈ ਔਰ ਨ ਤਿਆਉ ਜੋ ਬਾਹਰ ਚਾਹੁ ਸੁਦਮ ਦੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਚੁੰਚਨ ਸਤਰ ਹਮਾਰੇ ਮਾਰੀਆ ਆਪ ਹਾਦਾ ਮੁਦੇ ਮਰੀਆ ਮਨ ਕਾਲ ਕਾਤਰਾ ਨਮਰੀਆ ਪੂਜੋ ਸਦਾ ਹਮਾਰੇ ਪੱਛਾ ਸ੍ਰੀਆ ਤੁਜੋ ਕਰੀਓ ਰੱਛਾ ਰਾਹ ਲੈ ਉਮੇ ਰਾਖਣ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ

ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਗਦੀਆ ਸਤਰਨ ਕੋ ਪਾਲਮੋ ਬਦ ਕੀ ਆਕੜ ਕੜ ਕੀ ਅੰਦਰ ਕੀ ਜਾਂਦ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਜਰਿਆ ਤੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਦਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗੇ ਸੁਖੀ ਏਕ ਏਕੀ ਪੀਰ ਪਛਾਣਾ ਕੜ ਕੜ

ਕਿਰਪਾ ਸੰਗਰ ਕਾਠਾ ਸਿਗਰੀ ਸਿਹਤ ਦਿਖਾਏ ਅਚੰਭਵਾ ਜੁਗਾ ਸਰੂ ਸੁਅੰਭਵ ਅਵਰਸ਼ਾ ਮੇਰੀ ਤੁਮ ਕਰੋ ਸਿੱਖਿਓ ਵਾਰ ਆਸਿਕ ਸੰਗਾਰੋ ਦੁਸ਼ਟ ਜਤੇ ਉਠਵਦ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਆ ਤੁਮਤਾ ਸ਼ਰਣੀ ਪਰੇ ਤਨਕਾ ਦੁਸ਼ਟ ਦੁਖਤਾ ਵੇ ਮਰੇ ਪੁਰਖ ਜਮਨ ਪਾ ਪਰੇ ਤਿਹਾਰੇ ਤਨਕੇ ਤੁਮ ਸੰਗੜ ਸਵਟਾਰੇ ਜੋ ਕਰ ਕੋ ਇੱਕ ਬਾਰ ਤੇ ਆਏ ਹੈ।

ਪੀਤਮੈ ਸ਼ਰਨ ਦਿਹਾਰੀ ਆਪ ਹਾਦੈ ਲਿਹੋ ਬਾਰੀ ਸਰਬ ਠਾਰ ਮੋਹ ਸੁਹਾਈ ਦੁਸ਼ਟਾ ਦੁਖ ਦੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਮਰਾਤਾ ਕਿਰਬੈ ਸਗਲ ਦੇ ਕੁਰਤਾ ਦੁਸ਼ਟ ਦੁਖੀਅਨ ਕੋਸ਼ਾ ਕਰਤਾ ਸ਼੍ਰੀ ਆ ਤੁਜਾ ਪਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨਬਾਂਸ਼ ਬਲ ਬਾਵੈ ਸੋਈ ਦੂ ਅਨੰਦ ਸਾਹਿਬ ਆਪਦ ਕੋਈ ਅੜੇਲਾ ਸੁਨੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾਇਆ ਵਈ

ਚੌ ਬਾਈ ਸੰਬਦ ਸਤਰਾ ਸਾਹਿਬ ਉਨੰਜਾ ਅਰਧ ਸਾਹਿਬ ਹੁੰਦੀਨ ਕਹਿਜਾ ਭਾਦਰਵ ਸੁਧੀ ਅਸ਼ਟਮੀ ਰਾਵਾਰਾ ਧੀ ਸਤਰ ਦਾ ਗ੍ਰੰਥ ਸੁਧਾਰਾ ਸਵਈਆ

ਦੇਖ ਨ ਮਾਨਿਓ ਸਿਮਰਤ ਸ਼ਾਸਤਰ ਬੀਰ ਸਭਾ ਭਉ ਪੀਤ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੂ ਸਭ ਤੋਂ ਹੀ ਬਖਾ।

ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬਾ ਕਹਿ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਪੁੱਖਾ ਸਭ ਗਵਾਈਆਂ ਕਰ ਸ਼ਾਨ ਸੁਖਮਨ ਆਵਸਿਆ ਜਨੀਸ਼ਾਂ ਸਾਹਿਬ ਜਾਈਆਂ ਸਦਾ ਗੁਰਬਾਣ ਕੀਤਾ ਗੁਰੂ ਵਿੱਚੋਂ ਨਿਸਦੀਆਂ ਮਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਕਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਨਕਰ ਧਾਰੀਆ ਪੰਜ ਦੂ ਤਰਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ

ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆ ਨੰਜਨ ਸਾਰਿਆ ਅੰਦਰੋਂ ਨਿਰਕਾ ਮੋਹ ਤੁੱਟਾ ਗੰਗਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕਿਓ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨਮ ਪਾਵੈ ਪਾਵੈ ਤਾਂ ਸੋ ਜਨਮ ਦੇ ਜਿਸ ਨੂੰ ਹੁਰ ਕਿਆ ਕਰੇ ਵਿਚਾਰਿਆ ਇੱਕ ਬ੍ਰਹਮ ਬੂਲਾ ਫਰੇ ਦੈਦਸ ਕਨਾ ਮਲਾ ਸਵਾਰਿਆ ਗੁਰਪ੍ਰਸਾਦੀ ਮਨ ਬਇਆ ਨਿਰਮਲ ਜਿੰਨਾ ਪਾਣਾ ਪਾਵੈ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨਮ ਪਾਵੈ ਆਪ ਹੋ ਸੰਤ ਪਿਆਰੇ ਹੋ ਕਥਕੀ ਕਰੈ ਕਹਾਣੀ ਕਰੈ ਕਹਾਣੀ ਕਥ ਕੀਣੀ ਕੇ ਦੁਆਰੈ ਪਾਈਐ ਧਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਨੇ ਪਾਈਐ ਹੁਕਮ ਨੇ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਦੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਨੇਤ ਪਰਮ ਬੁਲਾਇਆ ਮਾਇਆ ਤਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਦਸੈ ਵਿੱਟੋਂ ਨਿਰਮੋ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਹਿੰਦਾ ਨਾ ਪਾਇਆ ਈ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ

ਜਦ ਅੰਤ ਪਛੋਂ ਤਾਈਆ ਸਤ ਗੁਰੂ ਕਾ ਉਪਦੇ ਸੁਣੂ ਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ।

ਜਾਣੇ ਜੀਅ ਜੰਦ ਸਭ ਖੇਲ ਦੀ ਰਾਖਾ ਕੁਆ ਬਖਾਣਾ ਆਖਾ ਤਾਂ ਵੇਖਾ ਸਭ ਤੂੰ ਹੈ ਜਿਨ ਜਗਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੀਰਾ ਅੰਦਰ ਪਾਇਆ ਸੂਰ ਨਾਰ ਮੁਨ ਚਲੀ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ।

ਖਰੇ ਹੋ ਤਿੱਖੀ ਵਾਲੋ ਨਿੱਕੀਏ ਤਮਾਰਗ ਜਾਣਾ ਗੁਰਪ੍ਰਸਾਦੀ ਜਨੀਆ ਤਜਿਆ ਹਰਵਾਸਨਾ ਸਮਾਣੀ ਕਹਿ ਰਾਮ ਚਾਰ ਭਗਤਾਂ ਜੁਗਾਂ ਜੁਗ ਨਿਰਾਲੀ

ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ ਇਹ ਤਨਕਾ ਮਨਮਸਿਆ, ਜੰਤਰ ਹੋਂ ਲਿਖਿਆ ਆਇਆ।

ਇਸੇ ਜਨਾ ਜਿੰਨੀ ਹਰ ਦਿਆਇਆ ਹਰ ਧਿਆਇਆ ਪਵਿੱਤ ਹੋਵੇ। ਗੁਰਮਾਨੀ ਦਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੁ ਪਵਿੱਤ ਸੰਗ ਸਬਾਈ।

ਨਿਰਮਲ ਜੀਆ ਨਿਰਮਲ ਸਰਗੁਰ ਤੇ ਕਰਨੀ ਕਮਾਣੀ ਕੂੜ ਕੀ ਸਹਿ ਪੁੰਚਾ ਨਾਹੀ ਮਨਸਾ ਸਾਸ ਸਮਾਣੀ ਜਨਮ ਰਾਂਜਨ ਕੱਢਿਆ ਭਲੇ ਸੇਵਨ ਜਾਰੇ ਕਹਿ ਨਾਨਕਾ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸੇਖਾ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮ ਸੇਖਾ ਕੋਈ ਜਿਉ ਰਹਿ ਗੁਰ ਨਾਲੇ ਗੁਰ ਕਾ ਚਰਨ ਹਿਰਦੈ ਤੇ ਆਈ ਅੰਤਰਿਆਤਮੈ ਸੰਭਾਲੇ

ਮੁਕਤੇ ਬੇਮੁਖ ਹੋਵੈ, ਮਨਸਲ ਗੁਰਮੁਕਤ ਨ ਪਾਵੈ, ਪਾਵੈ ਮੁਕਤ ਨ ਹੋਰ ਥਾ ਕੋਈ, ਪੁੱਛਾ ਬਵੇਕੀਆਂ ਜਾਏ, ਹਰੇਕ ਜੂਨੀ ਪਰਮ ਆਵੈ, ਮਨਸਲ ਗੁਰਮੁਕਤ ਨ ਪਾਏ, ਪਰ ਮੁਕਤ ਪਾਏ ਲਾ ਚਰਣੀ, ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ, ਦੇਖੋ ਮਨਸਲ ਗੁਰਮੁਕਤ ਨ ਪਾਏ, ਆਪ ਹੋ ਸਿੱਖ ਸਰਗੁਣ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਰਬਾਣੀ, ਜਨਕਾ ਨਦਰ ਕਰਮ ਹੋਵੈ, ਹਿਰਦੈ ਤਾਂ ਸਮਾਣੀ, ਪੀ ਵਾਹ ਅੰਮ੍ਰਿਤ ਸਦਾ ਰੋਹਰ ਰੰਗ, ਜਪਿਓ ਸਾਰੰਗ ਬਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਕੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਪ ਖਾਣੀ, ਹਾਰ ਹਾਰ ਨਿਤ ਕਰਹਿ ਰਸਨਾ ਕਹੇ ਆ ਕਿਛੂ ਨਾ ਜਾਣੀ, ਚਿੱਤ ਜਿਨ ਕਹਿ ਲੈ ਮਾਇਆ ਬੋਲਣ ਪੈਰ ਬਾਣੀ, ਕਹਿ ਨਾਨਕ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜੜਾ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੁਆ ਸਮਾਓ, ਸ਼ਬਦ ਸੇ ਤੀ ਮਨ ਮਿਲਿਆ ਸੱਚਾ ਲਾਇਆ ਪਾਉ, ਆਪੇ ਹੀਰਾ ਰਤਨ ਆਪੇ ਸੁਣੋ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ, ਸਿਵ ਸਕਤ ਆਪ ਪਾਏ ਕਹਿ ਕਰਤਾ ਆਪੇ ਹੁਕਮਰਤਾਏ, ਹੁਕਮ ਵਰਤਾਏ ਆ ਵੇਖਾ ਗੁਰਮ ਕਿਸੇ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ, ਗੁਰਮ ਜਿਸਨੂੰ ਵਾਹ ਕਰੇ ਸੋ ਹੋਵੈ, ਏਕਾ ਸਿਉਣ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁਨਪਾ ਵਿਚਾਰ ਦੇ ਤੱਤਾ ਸਾਰਣ ਜਾਣੀ, ਤੱਤਾ ਸਾਰਣ ਜਾਣੀ ਗੁਰੂ ਬਾਜੋਂ ਤੱਤਾ ਸਾਰਣ ਜਾਣੀ, ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਮਿਹਾਣੀ, ਗੁਰਕਿਰਪਾ ਤੇ ਸੇ ਜਨ ਜਾਗੇ ਜਿੰਦਾ ਹਰਮਨ ਵਸਿਆ, ਬੋਲੈ ਅੰਮ੍ਰਿਤ ਬਾਣੀ

ਉਹ ਚਾਹ ਵਏ ਉਸ ਨੂੰ ਕਿਉ ਪਏ ਨ ਸਕੀ ਦਿਸਨੋ ਆਪਣੀ ਨਵਲਾ ਵਾਏ ਆਪਣੀ ਨਵਿਆ ਪੇ ਲਾਏ ਗੁਰਮਾ ਸਦਾ ਸੰਭਾਲੀ ਹੈ ਕਹਿ ਨਾਨਕੇ ਵਡਦਾਤਾ ਸੁਖ ਮਨ ਸਾਰੀਆ ਜੈ ਸੀ ਆਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਸਭ ਇੱਕੋ ਜਿਹੀ ਕਰਤਾ ਖੇ ਦਰਚਾਇਆ ਜਾਂ ਦਸ ਪਾਣਾ ਤਾਂ ਜੰਮਿਆ ਪ੍ਰਭਾਵ ਹੁਲਾ ਪਾਇਆ ਲਿਵ ਛੁੜਕੀ ਨੱਗੀ ਤ੍ਰਿਸ਼ਨਾ ਮਾਇਆ ਮਨ ਵਰਤਾਇਆ

ਕੀਰਤਨ ਮਿੱਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ, ਮੁੱਲਾਂ ਪਾਇਆ ਜਾਏ, ਮੁੱਲਾਂ ਪਾਇਆ ਜਾਏ, ਕਿਸੈ ਵਿੱਟੂ ਰਹੇ ਲੋ ਵਿਰਲਾਏ। ਐਸਾ ਸਤਿਗੁਰ ਜੀ ਮਿਲੈ, ਤੁਹਾਨੂੰ ਸਰਸੰਭੀਐ ਵਿੱਚੋਂ ਆਪ ਜਾਏ। ਜਿਸ ਦਾ ਜੀਓ ਤੇ ਮਿੰਦਰੈ ਹਰ ਵਸੀ ਮਨਿਆਏ।

ਜਾਣੀ ਹਾਰ ਹਾਰ ਨਿੰਜ ਪਿਹੋ ਜੀਉ ਲਾਹਾ ਖਟਿਉ ਦਿਹਾੜੀ ਉਹ ਤਨ ਨਾ ਮਰਿਆ ਜਨ ਹਰਿਆ ਪੀ ਪਾਣਾ ਕਹਿ ਨਾਨਕ ਹਾਰਾ ਸੁਮੇਰੀ ਮਨਹੂਵਾ ਬਣਜਾਰਾ ਏ ਰਸਨਾ ਤੂੰ ਰਸਰਾ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕਿਤੈ ਜਿਚਰ ਹਰਸ ਪੱਲਾ ਨਾ ਪਾਏ ਹਰਸ ਪਾਏ ਪੱਲਾ ਪੀਆ ਹਰ ਰਸ ਬੋਣ ਦ੍ਰਿਸ਼ਨਾ ਲਾਗੈ ਆਏ ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਦਸਿਆਏ ਕਹਿ ਨਾਨਕ ਹੋਰ ਅੰਦਰਸਾ ਵਿਸਰੇ ਜਾਂ ਹਰ ਵਸੇ ਮਨਿਆਏ ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋ

ਸ੍ਰਿਸ਼ਟ ਕਾ ਮੂਲ ਰਚਿਆ, ਜੋ ਤਰਾ ਕੀ ਤਾਂ ਤੂੰ ਜਗਮੈਂ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਾ ਨੇ ਸਖੀਆ, ਸੋਗ ਦੂ ਨਾ ਵਿਆਪੈ ਗੁਰ ਚਰਨ ਨ ਲਾਗੇ ਦਿਨ ਸੁਭਾਗੇ, ਆਪਣਾ ਪ੍ਰਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰਣਾ ਹਰ ਸੁਭੋਗੋ

ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ, ਤੁਧ ਸਰੀਰ ਰਾਜਾਂ ਤੂੰ ਜਗਮੈ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰਿ ਮਨ ਨਾਮ ਵਸਾਇਆ, ਗੁਰਪ੍ਰਸਾਦੀ ਹਰਿ ਮਨ ਵਸਿਆ, ਪੂਰਬ ਲਿਖਿਆ ਪਾਇਆ।

ਅਲੱਖ ਵਡਾਣੀ ਤਾਂ ਕੀ ਕਰ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ ਸਾਚਾ ਸੁਣੈ ਨੂੰ ਬਿਠਾਏ। ਹਰ ਜੀਉ ਗੁਫਾ ਅੰਦਰ ਰਾਖੈ, ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ, ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁ

ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨਾ ਉਹਨੇ ਦਿਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਨਿਆਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ 'ਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਪਤੇ ਬਿਰਧ ਕੀ ਪੈਜ

ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀਓ, ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਹੈ ਜੀ। ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਸਤਿਗੁਰੂ ਜੀ ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ, ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ

ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਸੇਵਕ ਪਰਿਵਾਰ ਵੱਲੋਂ ਕਾਰਜਾਂ ਦੀ ਸਫਲਤਾ ਲਈ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਜੀ, ਕਾਰਜ ਸਫਲ ਕਰਾਉਣੇ ਜੀ, ਅੰਗ ਸੰਗ ਸਹਾਈ ਹੋਣਾ। ਸਤਿਗੁਰੂ ਜੀ ਦਾਸ ਵੱਲੋਂ ਸੱਚੇ ਪਾਤਸ਼ਾਹ ਜੀਓ ਸਵਰਗਵਾਸੀ ਸਰਦਾਰ ਗੁਰਦੀਪ ਸਿੰਘ, ਸਵਰਗਵਾਸੀ ਮਾਤਾ ਜਸਵੀਰ ਕੌਰ, ਤਿੰਨਾਂ ਦੀ ਯਾਦ ਵਿੱਚ ਅਰਦਾਸ ਬੇਨਤੀ। ਸਤਿਗੁਰੂ ਜੀ ਕਿਰਪਾ ਕਰਨੀ, ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੇ ਭਾਣੇ ਅੰਦਰ ਜੀਵਨ ਬਤੀਤ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀ। ਆਪ ਜੀ ਕੇ ਹਜ਼ੂਰ ਸਮੂਹ ਸੰਗਤਾਂ ਵੱਲੋਂ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਕਥਾ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ।

ਕਿੰਕਣੀ ਸ਼ਬਦ ਝੰਤਕਾਰ ਖੇਲ ਪਾਹੇ ਜੀਉ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ ਤੀਸ ਲਮ ਜਾਂ ਜਾ।

ਦੀ ਮਾਝੀ ਸਾਧ ਸੰਗਤ ਆਪ ਵਡਭਾਗੀ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਣਾਂ ਦੀਆਂ ਹਾਜ਼ਰੀਆਂ ਵਰਤਦੇ ਹੋਏ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਿਸ਼ ਕਰਨ। ਆਓ ਪਾਵਨ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਭਾਈ ਗੁਰਨਾਮ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੋੜੀ ਸਤਿਗੁਰੂ ਟੋਆਰਿਆ ਜਿਤ ਮਿਲਿਆ ਕਸਮ ਸਮਾਲਿਆ ਜਿਨ ਕਰੋ ਗਿਆਨ ਜਿੰਦਿਆ ਨੇ ਤ੍ਰਿਜਗਤ ਨੇ ਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸਵਣ ਜਾ ਰਿਹਾ ਸਤਿਗੁਰ ਹੈ ਬੋਧ।

해보지. ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਅਗਣ ਹਮਾਰੇ ਦਇਆ ਕਰੋ ਕੁਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਆਮੇ ਅਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਵਿਖੇ ਵਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਸੁੱਖ ਹਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਅ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਜਿਸ ਪਾਸ ਬੈਠਿਆ ਸੋਹੀਐ

ਸਤਿਗੁਰਬਾਣ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਬਟਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਹਜ਼ੂਰੀ 'ਚ ਅੰਮ੍ਰਿਤਮਈ ਬਾਣੀ ਅਤੇ ਸਤਿਗੁਰਾਂ ਦੇ ਦਰਸ਼ਨ ਉਦਾਰੇ ਕਰ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹਾਂ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਖੁਸ਼ ਹੁੰਦਾ ਉਦੋਂ ਸਾਨੂੰ ਸੰਗਤ ਦੇ ਵਿੱਚ ਆਪੇ ਸੰਗਤ ਸਦ ਬਹਾਲ ਸੰਗਤ ਬਿਠਾ ਕੇ ਸਾਨੂੰ ਸੋਝੀ ਬਖਸ਼ਿਸ਼ ਕਰਦੇ ਨੇ ਔਰ ਆਪ ਜੀ ਨੇ ਅੰਮ੍ਰਿਤ ਵੇਲੇ ਜੋ ਸਤਿਗੁਰਾਂ

ਸ਼ਬਦ ਉਚਾਰਨ ਕਰਦੇ ਨੇ। ਅੱਜ ਦੇ ਮੁਕਤ ਵਾਕ ਵਿੱਚ ਸਾਨੂੰ ਉਸ ਪਰਮੇਸ਼ਰ, ਉਸ ਵਾਹਿਗੁਰੂ ਨਿਰੰਕਾਰ, ਉਸ ਦਾ ਭੇਦ ਦਿੰਦੇ ਹੋਏ

ਸ਼ਬਦ ਦੀ ਆਰੰਭਤਾ ਤੋਂ ਸ਼ਬਦ ਦੀ ਵਿਚਾਰ ਕਰੀਏ ਜੋ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਦੇ ਨੇ। ਸੋਰਠ ਮਹੱਲਾ ਪੰਜਵਾਂ

ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਜਗਿਆਸੂਆਂ ਨੂੰ ਜਿਹੜੇ ਗੁਰੂ ਦੀ ਸ਼ਰਨ 'ਚ ਆਉਂਦੇ ਨੇ ਉਹਨਾਂ ਨੂੰ ਸੋਝੀ ਦਿੰਦੇ ਨੇ ਵੀ ਉਹ ਪਰਮੇਸ਼ਰ ਜੋ ਹੈ ਉਹ ਸਾਡੇ ਗਣਤ ਹੁੰਦੀ ਹੈ ਗਿਣਤੀ, ਸਾਡੇ ਗੁਨਾਹਾਂ ਦੀ ਗਿਣਤੀ ਨਹੀਂ ਕਰਦਾ, ਉਹ ਪ੍ਰੇਮ ਦੇਖਦਾ ਹੈ। ਹਮਰੀ ਗਣਤ ਨਾ ਗਣੀਆਂ ਕਾਈ। ਜੀਵ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਤਾ ਨਹੀਂ ਕਿੰਨੇ ਔਗੁਣ ਕਰ ਬੈਠਦਾ, ਕੁਛ ਜਾਣਿਆਂ 'ਚ ਕੁਛ ਅਣਜਾਣੇ 'ਚ। ਮਹਾਰਾਜ ਕਹਿੰਦੇ ਜਿਹੜੇ ਜਾਣੇ ਅਣਜਾਣੇ ਦੇ ਕੀਤੇ ਔਗਣ ਸਾਰੇ ਬਖਸ਼ ਦਿੰਦਾ, ਅੱਗੇ ਤੁਹਾਨੂੰ ਮਾਰਗ ਪਾ ਦਿੰਦਾ ਜੇ ਤੁਸੀਂ ਗੁਰੂ ਦੀ ਸ਼ਰਨ 'ਚ ਆ ਜਾਓਗੇ। ਪਿਛਲੇ ਔਗਣ ਬਖਸ਼ ਲੈ ਪ੍ਰਭ, ਅੱਗੇ ਮਾਰਗ ਪਾਵੇ। ਜੇ ਅਸੀਂ ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਨੂੰ ਆਤਮ ਸਮਰਪਣ ਕਰ ਦਈਏ, ਗੁਰੂ ਦੀ ਮੱਤ ਲਈਏ, ਤਾਂ ਉਹ ਸਾਡੇ ਕੀਤੇ ਗੁਨਾਹ ਨਹੀਂ ਦੇਖਦਾ। ਹਮਰੀ ਗਣਤ ਨਾ ਗਣੀਆਂ ਕਾਈ। ਜੇ ਉਹ ਗਿਣਤੀਆਂ ਮਿਣਤੀਆਂ ਕਰਦਾ ਹੋਵੇ ਤਾਂ ਦੁਨੀਆਂ ਦੇ ਵਿੱਚ ਕੋਈ ਜੀਵ ਬਖਸ਼ਿਆ ਹੀ ਨਹੀਂ ਜਾ ਸਕਦਾ। ਉਹਦਾ ਸੁਭਾਅ ਹੈ, ਉਹ ਬਖਸ਼ਿੰਦ ਹੈ। ਜਿਸ ਤਰ੍ਹਾਂ ਉਦਾਹਰਨ ਦਿੱਤੀ ਗਈ ਆ, ਉਹ ਸਾਡਾ ਮਾਤਾ ਪਿਤਾ ਵਾਹਿਗੁਰੂ। ਜਿਵੇਂ ਆਪਾਂ ਆਪਣੇ ਬੱਚਿਆਂ ਦੇ ਔਗਣ ਨਹੀਂ ਚਿਤਾਰਦੇ, ਬਖਸ਼ ਦਿੰਦੇ ਉਹਨਾਂ ਨੂੰ। ਕਈ ਵਾਰ ਬੱਚਾ ਬਹੁਤ ਸਾਡੇ ਸਾਹਮਣੇ ਔਗਣ ਕਰਦਾ, ਫਿਰ ਵੀ ਜਦੋਂ ਆ ਕੇ ਮਾਤਾ ਪਿਤਾ ਦੀ ਸ਼ਰਨ 'ਚ ਆਉਂਦਾ, ਉਹ ਉਹਨੂੰ ਬਖਸ਼ ਦਿੰਦੇ ਨੇ, ਉਹਦੇ ਔਗਣ ਨਹੀਂ ਦੇਖਦੇ। ਗੁਰਬਾਣੀ 'ਚ ਸਮਝਾ ਰਹੇ ਨੇ, ਕਹਿੰਦੇ ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰੱਖਤ ਤੇਤੇ। ਕਹਿੰਦੇ ਜਿਵੇਂ ਬੱਚਾ ਬੜੇ ਅਤੇ ਮਾਤਾ ਕਹਿੰਦੇ ਵੀ ਉਹਨੂੰ ਬਖਸ਼ ਦਿੰਦੀ ਹੈ ਕਿਉਂਕਿ ਉਹ ਤਾਂ ਬੱਚਾ, ਐਵੇਂ ਹੀ ਅਸੀਂ ਉਹਦੇ ਬੱਚੇ ਹਾਂ ਪਰਮਾਤਮਾ ਦੇ। ਜਨਨੀ ਚੀਤ ਨ ਰੱਖਤ ਤੇਤੇ, ਰਾਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡ ਸਭ ਗੁਣ ਮੇਰਾ। ਹੇ ਵਾਹਿਗੁਰੂ, ਮੈਂ ਤੇਰੀ ਸ਼ਰਨ 'ਚ ਆਇਆ, ਤੇਰਾ ਤੂੰ ਵੀ ਉਸੇ ਸੁਭਾਅ ਦਾ ਮਾਲਕ ਹੈ ਜਿਸ ਤਰ੍ਹਾਂ ਮਾਤਾ ਪਿਤਾ, ਤੂੰ ਵੀ ਸਾਡਾ ਮਾਤਾ ਪਿਤਾ, ਤੁਸੀਂ ਮੇਰੇ ਔਗਣਾਂ ਨੂੰ ਬਖਸ਼ ਦਿਓ। ਜਦੋਂ ਅਸੀਂ ਬੇਨਤੀ ਕਰਦੇ ਹਾਂ, ਉਹ ਬਖਸ਼ਿੰਦਾ ਹੈ, ਬਖਸ਼ ਦਿੰਦਾ, ਉਹ ਗਿਣਤੀ ਨਹੀਂ ਕਰਦਾ। ਇਸ ਕਰਕੇ ਅਸੀਂ ਉਹਦੇ ਨਾਲ ਗਿਣਤੀਆਂ ਮਿਣਤੀਆਂ 'ਚ ਪੈ ਜਾਂਦੇ ਹਾਂ। ਅਸੀਂ ਕੀ ਗਿਣਤੀਆਂ ਮਿਣਤੀ ਕਰਦੇ ਹਾਂ? ਅਸੀਂ ਕਹਿੰਦੇ ਮੈਂ ਤੇਰੇ ਇੰਨੇ ਪਾਠ ਕੀਤੇ, ਮੈਂ ਤਾਂ ਰੋਜ਼ ਤੇਰੇ ਕੋਲ ਆਉਂਦਾ, ਮੈਂ ਇੰਨਾ ਸੇਵਾ ਕਰਦਾ। ਹਮਰੀ ਗਣਤ, ਅਸੀਂ ਗਿਣਤੀਆਂ 'ਚ, ਉਹ ਗਿਣਤੀਆਂ ਨਹੀਂ ਰੱਖਦਾ, ਉਹ ਪ੍ਰੇਮ ਦੇਖਦਾ। ਇਸ ਕਰਕੇ ਜੇ ਗਿਣਤੀ ਮਿਣਤ ਦੀ ਛੁੱਟਦਾ ਹੋਵੇ ਬੰਦਾ, ਤਾਂ ਫਿਰ ਬੰਦਾ ਗੁਰਬਾਣੀ 'ਚ ਲਿਖ ਦਿੰਦੇ ਵੀ ਇਸ ਤਰ੍ਹਾਂ ਇੰਨੇ ਤੁਸੀਂ ਕਰੋਗੇ ਛੁੱਟ ਜਾਓਗੇ। ਮਹਾਰਾਜ ਕਹਿੰਦੇ ਵੀ ਜਿਹੜਾ ਪਰਮੇਸ਼ੁਰ ਦੀ ਸ਼ਰਨ 'ਚ ਆਉਂਦਾ, ਉਹਦਾ ਸੁਭਾਅ ਹੈ ਉਹ ਬਖਸ਼ਿੰਦ ਹੈ, ਉਹਦਾ ਸੁਭਾਅ ਹੈ ਬਿਰਧ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸ਼ੰਦਾ। ਹਮਰੀ ਗਣਤ ਨਾ ਗਣੀਆਂ ਕਾਈ। ਉਹ ਸਾਡੀ ਔਗਣਾਂ ਨੂੰ ਦੇਖਦਿਆਂ ਹੋਇਆਂ ਬਖਸ਼ ਦਿੰਦਾ, ਜਿਵੇਂ ਕਿ ਅਸੀਂ ਗੁਰਬਾਣੀ ਦੇ ਵਿੱਚ ਦੇਖਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਸਧਨਾ ਜੀ ਜਿਹੜੇ ਸੀ, ਕਰਮ ਭਾਵੇਂ ਕਿਹੋ ਜਿਹਾ ਕਰਦੇ ਸੀ, ਪਰ ਉਰਬਲੇ ਕਰਮਾਂ ਅਨੁਸਾਰ ਕੋਈ ਸਾਧੂ ਦਾ ਮਿਲਾਪ ਹੋਇਆ, ਸਾਧੂ ਨੇ ਉਹਨੂੰ ਗਿਆਨ ਕਰਾ ਦਿੱਤਾ ਅਤੇ ਉਹ ਸ਼ਰਨ 'ਚ ਲੈ ਗਿਆ ਪਰਮੇਸ਼ੁਰ ਵਿੱਚ। ਸਧਨੇ ਨੂੰ ਵਾਹਿਗੁਰੂ ਜੀ ਨੇ ਆਪਦੇ ਗਲ ਨਾਲ ਲਾ ਲਿਆ, ਮਿਲਾਪ ਹੋ ਗਿਆ, ਉਹਦੇ ਔਗਣ ਨਹੀਂ ਦੇਖੇ। ਉਹ ਅੱਜ ਸਧਨਾ ਜੀ ਸਾਨੂੰ ਉਪਦੇਸ਼ ਦੇ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਉਹਨਾਂ ਦੀ। ਸੋ ਉਹ ਸਾਨੂੰ ਦਿਖਾਇਆ ਗਿਆ ਪਰਮਾਤਮਾ ਨੇ ਵੀ ਇਸ ਤਰ੍ਹਾਂ ਵੀ ਮੈਂ ਬਖਸ਼ ਦਿੰਦਾ ਜਿਹੜਾ ਮੇਰੀ ਸ਼ਰਨ 'ਚ ਆ ਜਾਂਦਾ। ਹਮਰੀ ਗਣਤ ਨਾ ਗਣੀਆਂ ਕਾਈ। ਪਰ ਸ਼ਰਤ ਇਹ ਹੈ ਕਿ ਵੀ ਸ਼ਰਨ 'ਚ ਆਵੇ, ਆਪਣੇ ਪਿਛਲੇ ਔਗਣਾਂ ਨੂੰ ਛੱਡੇ। ਜੇ ਅਸੀਂ ਛੱਡਣਾ ਚਾਹੁੰਦੇ ਹੋਈਏ ਤਾਂ ਹੀ ਛੱਡਦੇ ਹਾਂ, ਛੱਡਣਾ ਨਹੀਂ ਚਾਹੁੰਦੇ। ਜਦੋਂ ਅਸੀਂ ਬੇਨਤੀ ਕਰਦੇ ਹਾਂ, ਸਿੱਖਿਆ ਲੈਂਦੇ ਹਾਂ, ਫਿਰ ਅਸੀਂ ਜੋ ਜੋ ਹੈ ਸਾਨੂੰ ਪਤਾ ਲੱਗਦਾ ਵੀ ਅਸੀਂ ਆਹ ਚੀਜ਼ ਛੱਡਣੀ ਹੈ, ਛੱਡ ਦਿੰਦੇ ਹਾਂ। ਜਿਵੇਂ ਜਿਵੇਂ ਅਸੀਂ ਛੱਡਦੇ ਹਾਂ, ਤਿਵੇਂ ਤਿਵੇਂ ਗੁਰੂ ਕਿਰਪਾ ਕਰਦਾ। ਮਹਾਰਾਜ ਕਹਿੰਦੇ ਆਪਣਾ ਬਿਰਧ ਪਛਾਣ, ਹੇ ਵਾਹਿਗੁਰੂ ਜੀ ਮੈਂ ਤੁਹਾਡੀ ਸ਼ਰਨ 'ਚ ਆ ਗਿਆ, ਤੁਸੀਂ ਆਪਣਾ ਬਿਰਧ ਸੁਭਾਅ ਹੈ ਤੁਹਾਡਾ, ਮੈਂ ਸੁਣਿਆ ਕਿ ਤੁਸੀਂ ਬਖਸ਼ਿੰਦ ਹੋ। ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ। ਕਹਿੰਦੇ ਫਿਰ ਗੁਰੂ ਦੇ ਸ਼ਰਨ ਜਿਹੜਾ ਆ ਜਾਂਦਾ ਹੈ, ਪਰਮੇਸ਼ੁਰ ਕੀ ਕਰਦਾ? ਪਹਿਲਾਂ ਸਾਨੂੰ ਗੁਰੂ ਕੋਲ ਭੇਜੂਗਾ, ਕਿਉਂਕਿ ਗੁਰੂ ਦੇ ਰਾਹੀਂ ਪਰਮੇਸ਼ੁਰ ਕੋਲ ਜਾ ਸਕਦੇ ਹਾਂ ਅਸੀਂ। ਇਸ ਕਰਕੇ ਕਹਿੰਦੇ ਇਸ ਸੰਸਾਰ 'ਚ ਆ ਕੇ ਸਾਨੂੰ ਹਰ ਇੱਕ ਨੂੰ ਗੁਰੂ ਧਾਰਨ ਕਰਨਾ ਹੀ ਪੈਂਦਾ, ਗੁਰੂ ਵਾਲੇ ਬਣਨਾ ਹੀ ਪੈਂਦਾ। ਗੁਰੂ ਤੋਂ ਬਿਨਾਂ ਸਾਨੂੰ ਗਿਆਨ ਨਹੀਂ ਹੋ ਸਕਦਾ, ਗੁਰਬਿਨ ਗਿਆਨ ਨਾ ਹੋਏ।
ਇਸ ਕਰਕੇ ਮਹਾਰਾਜ ਕਹਿੰਦੇ ਫਿਰ ਗੁਰੂ ਕੀ ਕਰਦਾ ਸਾਨੂੰ ਇਹਨਾਂ ਔਗਣਾਂ ਤੋਂ ਇੱਕ ਗਿਆਨ ਦੇ ਕੇ ਇਹਨਾਂ ਔਗਣਾਂ ਤੋਂ ਰੋਕਦਾ ਹੈ, ਦੱਸ ਦਿੰਦਾ ਵੀ ਆਹ ਗੁਣ ਹੈ ਆਹ ਔਗਣ ਹੈ। ਹੱਥ ਦੇ ਫਿਰ ਉਹ ਸਾਡੇ ਹੱਥ ਦੇ ਕੇ ਮਿਹਰ ਦਾ ਹੱਥ ਸਾਡੇ ਸਿਰ 'ਤੇ ਰੱਖ ਦਿੰਦਾ ਹੈ। ਹੱਥ ਦੇ ਰੱਖ ਹੈ ਘਰ ਆਪਣੇ ਉਹ ਆਪਣੇ ਬਣਾ ਲੈਂਦਾ ਜਿਹੜੇ ਉਹਦੀ ਸ਼ਰਨ ਚਲੇ ਜਾਂਦੇ ਨੇ। ਉਹਨਾਂ ਨੂੰ ਕੰਠ ਨਾਲ ਲਾ ਕੇ ਫਿਰ ਉਹਨਾਂ ਨੂੰ ਸਵਾਰਦਾ ਹੈ। ਸਦਾ ਸਦਾ ਰੰਗ ਮਾਣ, ਉਹ ਸਦਾ ਹੀ ਉਸ ਪਰਮੇਸ਼ਰ ਦੇ ਰੰਗ 'ਚ ਰੰਗੇ ਜਾਂਦੇ ਨੇ। ਨਾਮ ਦਾ ਰੰਗ ਚੜ੍ਹ ਜਾਂਦਾ, ਪ੍ਰੇਮ ਦਾ ਰੰਗ ਚੜ੍ਹ ਜਾਂਦਾ ਉਹਨਾਂ ਅੰਦਰ, ਪ੍ਰੇਮ ਪੈਦਾ ਕਰ ਦਿੰਦਾ ਗੁਰੂ ਆਪਣਾ। ਮਿਹਰ ਭਰਿਆ ਹੱਥ ਜਦੋਂ ਰੱਖਦਾ ਸਾਡੇ ਸਿਰ 'ਤੇ, ਜਦੋਂ ਅਸੀਂ ਗੁਰੂ ਕੋਲ ਆਉਂਦੇ ਨਾ, ਸੀਸ ਨਵਾਉਣ ਦਾ ਮਤਲਬ ਹੀ ਇਹ ਹੁੰਦਾ ਵੀ ਅਸੀਂ ਤੈਨੂੰ ਇਹ ਸੀਸ ਭੇਟ ਕਰਤਾ। ਜਦੋਂ ਅਸੀਂ ਗੁਰੂ ਨੂੰ ਸੀਸ ਭੇਟ ਹੀ ਕਰ ਦਿੱਤਾ, ਫਿਰ ਇਹ ਜਿਹੜੀ ਮੱਤ ਹੈ ਸਾਡੀ ਉਹ ਵੀ ਨਾਲ ਹੀ ਭੇਟ ਕਰਨੀ ਹੁੰਦੀ ਹੈ। ਆਪਣੀ ਮੱਤ ਨਹੀਂ ਅਸੀਂ ਭੇਟ ਕਰਦੇ, ਫਿਰ ਇੱਥੇ ਗੁਰੂ ਦੀ ਮੱਤ ਲੈਣੀ ਹੁੰਦੀ ਆ ਕੇ। ਇਸ ਕਰਕੇ ਉਹ ਹੱਥ ਰੱਖਦਾ ਹੈ ਸਾਡੇ ਸਿਰ 'ਤੇ ਆਪਣਾ ਮਿਹਰ ਭਰਿਆ, ਕਹਿੰਦੇ ਫਿਰ ਉਹ ਆਪਣੇ ਰੰਗ 'ਚ ਰੰਗ ਲੈਂਦਾ। ਗੁਰੂ ਸਾਨੂੰ ਆਪਣਾ ਰੰਗ ਚਾੜ ਦਿੰਦਾ ਪਹਿਲਾਂ, ਫਿਰ ਗੁਰੂ ਦੇ ਰਾਹੀਂ ਅਸੀਂ ਸਤਸਨਮੁੱਖ ਹੁੰਦੇ ਹਾਂ, ਫਿਰ ਹਰ ਰੰਗ ਚੜ੍ਹਦਾ। ਇਸ ਕਰਕੇ ਸਦਾ ਸਦਾ ਰੰਗ ਮਾਣ, ਰੰਗ ਹੁੰਦਾ ਆਨੰਦ ਬਿਸਮਾਦ, ਉਹ ਆਪਣੇ ਰੰਗ 'ਚ ਰੰਗ ਲੈਂਦਾ। ਸਾਚਾ ਸਾਹਿਬ ਸਤ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ। ਹੁਣ ਸਾਨੂੰ ਸਮਝਾਉਂਦੇ ਨੇ ਪੰਜਵੇਂ ਪਾਤਸ਼ਾਹ ਵੀ ਉਹ ਵਾਹਿਗੁਰੂ ਪਰਮੇਸ਼ਰ ਮਿਹਰਬਾਨ ਹੈ। ਸਾਚਾ ਸਾਹਿਬ, ਸੱਚ ਕਹਿੰਦੇ ਨੇ ਬ੍ਰਹਮ ਨੂੰ, ਕਰਤੇ ਨੂੰ ਇੱਕੋ ਹੀ ਸਾਚਾ ਹੈ। ਸਾਚਾ ਸਾਹਿਬ ਇੱਕੋ ਹੀ ਸਾਹਿਬ ਹੈ ਦੁਨੀਆਂ 'ਚ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਇੱਕੋ ਹੀ ਹੈ ਵਾਹਿਗੁਰੂ। ਉਹ ਸਦਾ ਹੀ ਮਿਹਰਬਾਨ ਹੈ। ਆਪਾਂ ਕਈ ਵਾਰ ਆਮ ਤੌਰ 'ਤੇ ਅਗਿਆਨੀ ਜੀਵ ਕਹਿ ਦਿੰਦੇ ਆ ਵੀ ਇਹ ਪਰਮਾਤਮਾ ਦੀ ਕਰੋਪੀ ਆ, ਉਹ ਕਰੋਪ ਹੁੰਦਾ ਹੀ ਨਹੀਂ, ਉਹ ਤਾਂ ਮਿਹਰਬਾਨ ਹੈ। ਇਹ ਜੋ ਕਰੋਪੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਸਾਡੇ ਹੀ ਆਪਦੇ ਹੀ ਬੀਜੇ ਵੱਢੀ ਜਾਂਦੇ ਹਾਂ। ਅਸੀਂ ਜਦੋਂ ਕੁਦਰਤ ਨਾਲ ਛੇੜਛਾੜ ਕਰਾਂਗੇ ਤਾਂ ਫਿਰ ਸਾਡੇ ਨਾਲ ਕੋਈ ਨਾ ਕੋਈ ਟ੍ਰੈਜਡੀ ਵਾਪਰਦੀ ਆ, ਕੋਈ ਨਾ ਕੋਈ ਘਟਨਾ ਵਾਪਰਦੀ ਆ। ਅਸੀਂ ਕਹਿੰਦੇ ਹਾਂ ਜੀ ਇਹ ਕਰੋਪੀ ਆ ਗਈ ਕੁਦਰਤ ਦੀ। ਅੱਜ ਮੈਂ ਪਿੱਛੇ ਜੇ ਇੰਡੀਆ 'ਚ ਦੇਖਿਆ ਆਪਾਂ, ਇੱਕ ਬਹੁਤ ਵੱਡਾ ਗਲੇਸ਼ੀਅਰ ਡਿੱਗਿਆ ਅਤੇ ਕਿੰਨੇ ਲੋਕ ਪਾਣੀ 'ਚ ਰੁੜ ਗਏ, ਕਾਰੋਬਾਰ ਸਭ ਕੁਛ ਰੁੜ ਗਿਆ। ਹੁਣ ਉਹਦੇ 'ਚ ਅਸੀਂ ਜੇ ਕਹੀਏ ਜੀ ਇਹ ਪਰਮਾਤਮਾ ਦੀ ਕਰੋਪੀ ਹੈ, ਉਸ ਪਰਮਾਤਮਾ ਦੀ ਕਰੋਪੀ ਤਾਂ ਉਹਦੇ 'ਚ ਕੋਈ ਨਹੀਂ। ਅਸੀਂ ਉਹ ਇੰਨੀ ਛੇੜਛਾੜ ਕੁਦਰਤ ਨਾਲ ਕਰਤੀ ਆ ਕਿ ਜਿਹੜਾ ਇਹ ਸਾਰਾ ਕੁਦਰਤ ਦਾ ਸੰਤੁਲਨ ਵਿਗਾੜ ਦਿੰਦੇ ਹਾਂ ਅਸੀਂ। ਕੁਦਰਤ ਦਾ ਬਹੁਤ ਸੋਹਣਾ ਗੁਰਬਾਣੀ ਜਦੋਂ ਖੋਜ ਕਰਾਂਗੇ ਨਾ, ਕਿ ਬੜੀ ਵਧੀਆ ਭੇਦ ਦਿੱਤੇ ਹੋਏ ਨੇ। ਜਿਵੇਂ ਜਿੰਨੇ ਵੀ ਉਹਨੇ ਜਿਵੇਂ ਧਰਤੀ ਬਣਾਈ ਹੈ ਨਾ, ਇਹਦੇ ਚਾਰ ਚੁਫੇਰੇ ਇੱਕ ਰੱਖਿਆ ਚੱਕਰ ਬਣਾਇਆ ਹੈ ਕੁਦਰਤ ਨੇ। ਜਿਹੜਾ ਸੂਰਜ ਹੈ, ਸੂਰਜ ਤੋਂ ਰੋਸ਼ਨੀ ਇਹਦੇ 'ਚ ਆ ਰਹੀ ਹੈ, ਚੰਦਰਮਾ ਤੋਂ, ਇੱਕ ਬਹੁਤ ਵੱਡੀ ਖੇਡ ਆ। ਉਹਨੇ ਰਸਤੇ ਦੇ ਵਿੱਚ ਇੱਕ ਧਵਲ ਬਣਾਇਆ ਹੋਇਆ, ਜਿਹਨੂੰ ਕਹਿੰਦੇ ਨਾ ਸੁਣਿਆ ਧਰਤ ਧਵਲ ਆਕਾਸ਼। ਜਦੋਂ ਸਾਨੂੰ ਇਹ ਗੁਰਬਾਣੀ ਦਾ ਗਿਆਨ ਆਊ, ਸਾਨੂੰ ਧਵਲ ਦਾ ਗਿਆਨ ਆਊਗਾ, ਉਦੋਂ ਅੱਗੇ ਆਕਾਸ਼ ਚੱਲ ਪੈਂਦਾ। ਆਕਾਸ਼ ਤੱਤ ਬਹੁਤ ਵੱਡਾ। ਹੁਣ ਕਹਿੰਦੇ ਜਿਹੜਾ ਧਵਲ ਹੈ ਉਹ ਸਾਡਾ ਰੱਖਿਆ ਚੱਕਰ ਆ ਧਰਤੀ ਦਾ। ਹੁਣ ਅਸੀਂ ਉਸ ਧਵਲ ਦੇ ਵਿੱਚ ਦੀ ਜਦੋਂ ਲੰਘ ਕੇ ਉਹਨੂੰ ਤੋੜਦੇ ਹਾਂ, ਉਹਦੇ ਵਿੱਚ ਦੀ ਗੈਸਾਂ ਜਾਂ ਊਰਜਾ ਆਪਦੀਆਂ ਬਣਾਏ ਹੋਏ ਰਾਕਟ ਜਾਂ ਕੋਈ ਹੋਰ ਨਗਾਉਂਦੇ ਹਾਂ, ਅਤੇ ਉਹ 'ਚ ਖਾਲੀ ਖਲਾਅ ਦੇ ਵਿੱਚ ਨੁਕਸਾਨ ਹੁੰਦਾ, ਅਤੇ ਉਹਦੇ ਵਿੱਚ ਦੀ ਫਿਰ ਊਰਜਾ ਵੱਧ ਘੱਟ ਆਉਂਦੀ ਆ। ਇਸ ਕਰਕੇ ਧਰਤੀ ਦਾ ਸੰਤੁਲਨ ਵਿਗੜਦਾ ਹੈ। ਇਹ ਮਹਾਰਾਜ ਕਹਿੰਦੇ ਵੀ ਉਹ ਪਰਮੇਸ਼ਰ ਤਾਂ ਮਿਹਰਬਾਨ ਹੈ, ਉਹ ਤਾਂ ਸਦਾ ਹੀ ਮਿਹਰਬਾਨ ਹੈ ਜੀਵਾਂ 'ਤੇ, ਪਰ ਇਸ ਕਰਕੇ ਸਾਡੇ ਕੀਤਿਆਂ ਦਾ ਅਸੀਂ ਬੀਜਿਆਂ ਵੱਢੀ ਜਾਂਦੇ ਹਾਂ। ਤਾਂ ਕਰਕੇ ਅਸੀਂ ਕਹਿ ਰਹੇ ਹਾਂ ਤਰੱਕੀ ਕਰ ਰਹੇ ਹਾਂ, ਤਰੱਕੀ ਨਹੀਂ ਕਰ ਰਹੇ, ਅਸੀਂ ਵਿਨਾਸ਼ ਦੇ ਨੇੜੇ ਜਾ ਰਹੇ ਹਾਂ ਜਿਵੇਂ ਜਿਵੇਂ ਅਸੀਂ ਛੇੜਛਾੜ ਕੁਦਰਤ ਨਾਲ ਕਰਾਂਗੇ। ਤਾਂ ਕਰਕੇ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਸਮਾ ਪਛਾਣ, ਉਹ ਆਪਣਾ ਸੁਭਾਅ ਹੈ, ਉਹ ਸਦਾ ਹੀ ਮਿਹਰਬਾਨ ਹੈ ਵਾਹਿਗੁਰੂ ਜੀ। ਜਦੋਂ ਅਸੀਂ ਉਹਦਾ ਸੁਭਾਅ ਪੜ੍ਹਦੇ ਹਾਂ ਸ਼ੁਰੂ 'ਚ, ਦੇਖੋ ਗੁਰਬਾਣੀ ਸ਼ੁਰੂ ਕੀਤੀ, ਪਹਿਲਾਂ ਪਰਮਾਤਮਾ ਦਾ ਭੇਦ ਦਿੱਤਾ ਗੁਰੂ ਨਾਨਕ ਦੇਵ ਜੀ ਨੇ। ਉਹ ਸਾਨੂੰ ਦੱਸ ਰਹੇ ਨੇ ਬਈ ਉਹ ਜੋ ਪਰਮੇਸ਼ਰ ਹੈ ਉਹ ਨਿਰਭਉ ਅਤੇ ਨਿਰਵੈਰ ਹੈ। ਨਿਰਵੈਰ ਦਾ ਮਤਲਬ ਹੁੰਦਾ ਕਿਸੇ ਨਾਲ ਉਹਦੀ ਕੋਈ ਵੈਰ ਨਹੀਂ ਹੈਗਾ। ਹੁਣ ਬੱਚਿਆਂ ਨਾਲ ਮਾਂ ਪਿਓ ਵੈਰ ਥੋੜ੍ਹਾ ਕਰਦਾ, ਹੁਣ ਜੇ ਬੱਚਾ ਹੀ ਆਕੀ ਹੋ ਜਾਵੇ ਮਾਂ ਪਿਓ ਵੀ ਕੀ ਕਰ ਸਕਦਾ, ਹੁਣ ਬੱਚਾ ਹੀ ਗਲਤ ਸੰਗਤ ਚਲਾ ਜਾਵੇ ਮਾਂ ਪਿਓ ਕੀ ਕਰ ਸਕਦਾ, ਬੱਚਾ ਹੀ ਨਸ਼ੇ ਕਰਨ ਲੱਗ ਜਾਵੇ ਮਾਂ ਪਿਓ ਕੀ ਕਰ ਸਕਦਾ। ਇਸੇ ਤਰ੍ਹਾਂ ਹੀ ਉਹ ਮਿਹਰਬਾਨ ਹੈ, ਉਹਦਾ ਸੁਭਾਅ ਹੈ, ਪਰ ਅਸੀਂ ਭੁੱਲ ਗਏ ਹਾਂ ਉਸ ਵਾਹਿਗੁਰੂ ਜੀ ਨੂੰ। ਤਾਂ ਕਰਕੇ ਮਹਾਰਾਜ ਕਹਿੰਦੇ ਭੁੱਲਣ ਕਰਕੇ ਹੀ ਸਾਰਾ ਦੁੱਖ ਹੈ ਬੰਦੇ ਨੂੰ। ਪਰਮੇਸ਼ੁਰ ਦੇ ਭੁੱਲਿਆਂ ਵਿਆਪਣ ਸਭੇ ਰੋਗ, ਜਿੰਨੇ ਵੀ ਤੁਹਾਨੂੰ ਰੋਗ ਲੱਗਦੇ ਨੇ
ਇਹ ਪਰਮੇਸ਼ੁਰ ਦੇ ਭੁੱਲਣ ਕਰਨ ਲੱਗਦੇ ਨੇ। ਤਾਂ ਕਰਕੇ ਵੀ ਜਦੋਂ ਅਸੀਂ ਉਹਦੇ 'ਤੇ ਛੱਡ ਦਿੱਤਾ ਅਤੇ ਮਹਾਰਾਜ ਕਹਿੰਦੇ ਵੀ ਰੋਗ ਵੀ ਠੀਕ ਹੋ ਜਾਂਦੇ ਨੇ, ਕਿਉਂਕਿ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਸਰਬ ਰੋਗ ਕਾ ਔਖਦ ਨਾਮ। ਜਦੋਂ ਅਸੀਂ ਉਸ ਪਰਮੇਸ਼ੁਰ ਦੀ ਬੰਦਗੀ ਕਰਾਂਗੇ, ਪੂਰਾ ਧਿਆਨ ਉਹਦੇ ਨਾਲ ਚਰਨਾਂ ਨਾਲ ਜੋੜ ਦਾਂਗੇ, ਸ਼ਬਦ ਨਾਲ ਜੋੜ ਦਾਂਗੇ, ਫਿਰ ਸਾਡੇ ਰੋਗ ਵੀ ਠੀਕ ਹੋ ਜਾਂਦੇ ਨੇ, ਕਿਉਂਕਿ ਤੱਤਾਂ ਦਾ ਸੰਤੁਲਨ ਵਿਗੜ ਜਾਂਦਾ ਸਾਡੇ ਸਰੀਰ ਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚਾ ਸਾਹਿਬ ਆ ਉਹ ਸਦਾ ਹੀ ਮਿਹਰਬਾਨ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਵੀ ਉਹ ਨਹੀਂ ਕੋਈ ਵੀ ਐਸਾ ਕਿਸੇ 'ਤੇ ਆਪਾਂ ਕਹਿ ਦਿੰਦੇ ਵੀ ਪਰਮਾਤਮਾ ਕਿਸੇ ਗੁੱਸੇ ਹੋ ਜਾਵੇ ਜਾਂ ਕਿਸੇ, ਉਹ ਸੁਭਾਅ ਹੀ ਨਹੀਂ ਉਹਦਾ ਹੈਗਾ। ਤਾਂ ਕਰਕੇ ਉਹ ਨਿਰਭਉ ਵੀ ਹੈ ਅਤੇ ਨਿਰਵੈਰ ਵੀ ਆ, ਨਾ ਉਹ ਡਰਦਾ ਅਤੇ ਨਾ ਡਰਾਉਂਦਾ ਅਤੇ ਨਾ ਉਹ ਕਿਸੇ ਨਾਲ ਵੈਰ ਵਿਰੋਧ ਰੱਖਦਾ। ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ। ਹੁਣ ਕਹਿੰਦੇ ਸਤਿਗੁਰ ਨੇ ਕੀ ਕੀਤਾ, ਜਦੋਂ ਮੈਂ ਸ਼ਰਨ 'ਚ ਆਉਂਦਾ ਸਤਿਗੁਰ ਦੀ, ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਫਿਰ ਸਤਿਗੁਰ ਨੇ ਜਿਹੜੇ ਵਿਕਾਰਾਂ ਵੱਲ ਨੂੰ ਮੰਨ ਜਾਂਦਾ ਸੀ ਉਹ ਗੁਰੂ ਦੇ ਸ਼ਬਦ ਦੁਆਰਾ ਇਸ ਮਨ ਨੂੰ ਰੋਕਿਆ, ਰੋਕਣ ਨੂੰ ਕਹਿੰਦੇ ਆ ਬੰਧ, ਬੰਨ ਲਾ ਦੇਣਾ। ਗੁਰੂ ਨੇ ਕੀ ਕੀਤਾ, ਇਹ ਬੰਨ ਗਿਆਨ ਦਾ ਦੇ ਕੇ ਸਾਨੂੰ ਮਨ ਨੂੰ ਵਿਕਾਰਾਂ ਤੋਂ ਰੋਕ ਲਿਆ, ਚਿੰਤਾ ਝੋਰਿਆਂ ਤੋਂ ਰੋਕ ਲਿਆ, ਫਿਕਰਾਂ ਤੋਂ ਰੋਕ ਲਿਆ। ਹੁਣ ਮਹਾਰਾਜ ਕਹਿੰਦੇ ਬੰਧ ਪਾਇਆ ਮੇਰੇ ਸਤਿਗੁਰ ਪੂਰੇ, ਪੂਰੇ ਸਤਿਗੁਰੂ ਨੇ ਕਿਰਪਾ ਕਰਕੇ ਕੀ ਕੀਤਾ, ਇਹ ਵਿਕਾਰਾਂ ਨੂੰ ਰੋਕ ਲਾ ਦਿੱਤੀ। ਸਾਡਾ ਮਨ ਹਮੇਸ਼ਾ ਹੀ ਸੁਭਾਅ ਹੈ ਇਹਦਾ, ਕਿਉਂਕਿ ਪਾਣੀ ਦਾ ਜਿਵੇਂ ਸੁਭਾਅ ਹੈ ਨੀਵੇਂ ਪਾਸੇ ਨੂੰ ਜਾਂਦਾ, ਇਵੇਂ ਸਾਡਾ ਮਨ ਵੀ ਨਿਮਾਣ ਵੱਲ ਨੂੰ, ਮਾੜੇ ਕੰਮਾਂ ਨੂੰ ਛੇਤੀ ਜਾਂਦਾ, ਸੁਰਤੀ ਨੂੰ ਉੱਪਰ ਨਹੀਂ ਉਠਾਉਂਦਾ ਇਹਨਾਂ ਮਾੜੇ ਕੰਮਾਂ 'ਤੇ। ਜਿਵੇਂ ਜਿਵੇਂ ਅਸੀਂ ਬੰਦਗੀ ਕਰਾਂਗੇ, ਗੁਰੂ ਦਾ ਗਿਆਨ ਲਵਾਂਗੇ, ਤਿਵੇਂ ਤਿਵੇਂ ਸਾਡਾ ਧਿਆਨ ਉਹਦੇ ਨਾਲ ਜੁੜਦਾ ਹੈ। ਉਹ ਫਿਰ ਮਿਹਰ ਦੀ ਨਜ਼ਰ ਕਰਕੇ ਬੰਦ ਪਾਇਆ ਮੇਰੇ ਸਤਿਗੁਰ ਪੂਰੇ। ਮਹਾਰਾਜ ਸੱਚੇ ਪਾਤਸ਼ਾਹ ਪੰਜਵੇਂ ਗੁਰਦੇਵ ਆਪਣੀ ਕਹਾਣੀ ਸਾਨੂੰ ਦੱਸ ਰਹੇ ਨੇ, ਕਿਉਂਕਿ ਉਹ ਕਹਿੰਦੇ ਗੁਰੂ ਸਤਿਗੁਰ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਨੇ ਮੇਰੇ 'ਤੇ ਕਿਰਪਾ ਕੀਤੀ, ਮੈਨੂੰ ਇਹ ਗਿਆਨ ਬਖਸ਼ਿਸ਼ ਕੀਤਾ, ਇਹ ਗਿਆਨ ਦਾ ਭੰਡਾਰਾ ਦੇ ਕੇ ਮੇਰਾ ਬੰਧ ਪਾਇਆ, ਇਹ ਵਿਕਾਰਾਂ ਵੱਲੋਂ ਜਿਹੜਾ ਮਨ ਸੀ ਸੰਸਾਰ ਦੇ ਝਗੜਿਆਂ ਤੋਂ ਉੱਧਰੋਂ ਮੋੜ ਲਿਆ। ਹੋਈ ਸਰਬ ਕਲਿਆਣ, ਕਹਿੰਦੇ ਫਿਰ ਜਦੋਂ ਇਹ ਅਵਸਥਾ ਹੁੰਦੀ ਹੈ ਨਾ, ਗੁਰੂ ਕਿਰਪਾ ਕਰਦਾ, ਫਿਰ ਅਮਨ ਆਨੰਦ ਦੀ ਅਵਸਥਾ 'ਚ ਲੈ ਜਾਂਦਾ, ਆਤਮਕ ਆਨੰਦ ਕਲਿਆਣ। ਇਸ ਕਰਕੇ ਉਹਦਾ ਜਿਉਂਦੇ ਜੀ ਮੁਕਤ ਹੋ ਜਾਂਦਾ, ਹੋਈ ਸਰਬ ਕਲਿਆਣ। ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਜਦੋਂ ਸਤਿਗੁਰ ਦੀ ਸ਼ਰਨ 'ਚ ਆਵਾਂਗੇ ਉਦੋਂ ਸਾਨੂੰ ਇਹ ਵਿਕਾਰਾਂ ਤੋਂ ਸਾਡਾ ਖਹਿੜਾ ਛੁੱਟੂਗਾ, ਨਹੀਂ ਸਾਨੂੰ ਵਿਕਾਰਾਂ ਦਾ ਗਿਆਨ ਹੀ ਨਹੀਂ ਆਉਣਾ। ਤਾਂ ਕਰਕੇ ਰਹਾਓ ਦੀ ਪੰਗਤੀ ਹੈ, ਇਸ ਰਹਾਓ ਦੀ ਪੰਗਤੀ 'ਚ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਹਮੇਸ਼ਾ ਹੀ ਮਿਹਰਬਾਨ ਹੈ, ਉਹ ਮਿਹਰ ਦੀ ਨਜ਼ਰ ਹਰ ਕਿਤੇ ਕਰਦਾ ਜਿਹੜਾ ਉਹਦੀ ਸ਼ਰਨ 'ਚ ਆਉਂਦਾ। ਜੇ ਉਹਦੀ ਸ਼ਰਨ 'ਚ ਹੀ ਨਹੀਂ ਬੱਚਾ ਜਾਊਗਾ ਤਾਂ ਉਹ ਮਿਹਰ ਦੀ ਨਜ਼ਰ ਕਿੱਥੋਂ ਪ੍ਰਾਪਤ ਕਰ ਲਊਗਾ। ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ। ਹੁਣ ਮਹਾਰਾਜ ਦੱਸਦੇ ਨੇ ਤੈਨੂੰ ਕਿਹਨੇ ਪੈਦਾ ਕੀਤਾ, ਜੀਓ ਜੀਵ ਸਾਨੂੰ ਪਰਮਾਤਮਾ ਨੇ ਪੈਦਾ ਕੀਤਾ, ਅਸੀਂ ਪਰਮਾਤਮਾ ਨੂੰ ਭੁੱਲ ਗਏ ਉਲਟਾ। ਜੀਓ ਪਾਏ ਪਿੰਡ, ਫਿਰ ਉਹਨੇ ਆਹ ਜਿਹੜਾ ਸਰੀਰ ਹੈ ਇਹਨੂੰ ਪਿੰਡ ਕਹਿੰਦੇ ਨੇ, ਪਹਿਲਾਂ ਇਹ ਪਿੰਡ ਤਿਆਰ ਕੀਤਾ, ਫਿਰ ਜੀਵ ਨੂੰ ਇਹਦੇ ਵਿੱਚ ਭੇਜਿਆ। ਇਸ ਮਨ ਨੂੰ ਸੰਸਾਰ ਦੇ ਵਿੱਚ ਭੇਜਣ ਤੋਂ ਪਹਿਲਾਂ ਨਾਲ ਪਿੰਡ ਤਿਆਰ ਕੀਤਾ ਗਿਆ। ਪਿੰਡ ਕਹਿੰਦੇ ਨੇ ਸਰੀਰ ਨੂੰ, ਜਿਵੇਂ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ ਪਿੰਡ ਵਸੇ ਹੁੰਦੇ, ਉਹਦੇ 'ਚ ਬਹੁਤ ਸਾਰੇ ਜੀਵ ਵੱਸਦੇ ਹੁੰਦੇ ਨੇ, ਇੱਕੋ ਦਾ ਮੁਖੀ ਹੁੰਦਾ ਪਿੰਡ ਦਾ, ਜਿਹਨੂੰ ਆਪਾਂ ਇੰਡੀਆ 'ਚ ਸਰਪੰਚ ਕਹਿ ਦਿੰਦੇ ਹਾਂ, ਇੱਥੇ ਪਤਾ ਨਹੀਂ ਕੀ ਕਹਿੰਦੇ ਹੋਣਗੇ। ਉਹ ਜਿਹੜਾ ਸਰਪੰਚ ਹੁੰਦਾ ਉਹ ਮੁਖੀ ਹੁੰਦਾ ਪਿੰਡ ਦਾ, ਉਹਦਾ ਕੰਮ ਕੀ ਆ, ਪਰਜਾ ਦਾ ਖਿਆਲ ਰੱਖਣਾ, ਰਾਜਾ। ਇਵੇਂ ਹੀ ਇਹ ਪਿੰਡ ਹੈ ਸਰੀਰ, ਇਹਦੇ 'ਚ ਬਹੁਤ ਸਾਰੇ ਹੋਰ ਜੀਵ ਵੀ ਵੱਸਦੇ ਨੇ, ਇਹਦਾ ਮੁਖੀ ਹੈ ਸਾਡਾ ਪਿੰਡ ਦਾ ਆਤਮਾ, ਮਨ ਨੂੰ ਵੀ ਰਾਜਾ ਬਣਾ ਕੇ ਭੇਜਿਆ ਹੋਇਆ। ਇਸ ਕਰਕੇ ਕਾਇਆ ਨਗਰੀ, ਇਹ ਮਨ ਰਾਜਾ, ਇਹ ਨਗਰੀ ਹੈ, ਪਿੰਡ ਹੈ। ਇਸ ਪਿੰਡ 'ਚ ਜਿਹੜੇ ਬਾਕੀ ਜੀਵ ਵੱਸਦੇ ਸੀ ਮਨ ਨੇ ਉਹਨਾਂ ਦਾ ਵੀ ਖਿਆਲ ਰੱਖਣਾ ਸੀ, ਹੁਣ ਮਨ ਦੀ ਖੁਰਾਕ ਮਨ ਨੇ ਲੈਣੀ ਸੀ ਉਹਨਾਂ ਨੂੰ ਵੀ ਦੇਣੀ ਸੀ। ਹੁਣ ਮਨ ਜਿਹੜਾ ਭੁੱਲ ਗਿਆ, ਮਨ ਦੀ ਖੁਰਾਕ ਅੰਮ੍ਰਿਤ ਰਸ ਸਰ ਰਸ ਬ੍ਰਹਮ ਰਸ। ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ। ਇਸ ਕਰਕੇ ਮਨ ਜਿਹੜਾ ਸੀ ਉਹ ਪਰਮਾਤਮਾ ਨੂੰ ਭੁੱਲਣ ਕਰਕੇ ਇਹਨੇ ਆਪਣੀ ਖੁਰਾਕ ਬਦਲ ਲਈ। ਹੁਣ ਜਦੋਂ ਅਸੀਂ ਸਾਡੇ ਅੰਦਰ ਵਾਲੇ ਜੀਵ ਆ ਜਿਹੜੇ ਉਹਨਾਂ ਦੀ ਖੁਰਾਕ ਅੰਮ੍ਰਿਤ, ਇਹ ਮਨ ਨੇ ਜਦੋਂ ਬੰਦਗੀ ਕਰਦਾ ਅੰਮ੍ਰਿਤ ਭੋਜਨ ਆਪ ਵੀ ਛਕਣਾ ਉਹਨਾਂ ਨੂੰ ਵੀ ਦੇਣਾ। ਜੇ ਅਸੀਂ ਉਹਨਾਂ ਦੀ ਖੁਰਾਕ ਜ਼ਹਿਰ ਨਹੀਂ ਹੈਗੀ, ਜੇ ਅਸੀਂ ਇਹਦੇ ਵਿੱਚ ਜ਼ਹਿਰ ਪਾ ਦਿੰਦੇ ਹਾਂ, ਜਿਵੇਂ ਕੋਈ ਨਸ਼ਾ ਕਰਦਾ ਕੋਈ ਜੀਵ, ਹੁਣ ਅੰਦਰਲੇ ਜੀਵ ਬਹੁਤ ਸਾਰੇ ਆ ਜਿਹੜੇ ਉਹਨਾਂ ਦੀ ਉਹ ਖੁਰਾਕ ਨੀਗੀ, ਜਾਂ ਕੋਈ ਸ਼ਰਾਬ ਪਾ ਦਿੰਦਾ, ਕੋਈ ਹੋਰ ਨਸ਼ਾ ਪਾ ਦਿੰਦਾ, ਅਤੇ ਉਹ ਜੀਵ ਉਹਨਾਂ ਦੀ ਖੁਰਾਕ ਨਾ ਹੋਣ ਕਰਕੇ ਮਰ ਜਾਂਦੇ ਨੇ, ਕੁਛ ਬੇਹੋਸ਼ ਹੋ ਜਾਂਦੇ ਨੇ, ਅਤੇ ਉਹ ਆਪਣਾ ਕੰਮ ਕਰਨਾ ਛੱਡ ਜਾਂਦੇ ਨੇ। ਜੇ ਅੰਦਰ ਜਦੋਂ ਮਰ ਜਾਂਦੇ ਨੇ ਨਾ, ਸਾਡੇ ਸਰੀਰ ਨੂੰ ਰੋਗ ਪੱਕੇ ਕਿਵੇਂ ਲੱਗਦੇ ਨੇ, ਖੁਰਾਕ ਜਿਹੜੀ ਹੈ ਇਹ ਵੀ ਜ਼ਹਿਰੀਲੀ ਹੋਵੇ,
ਉਹ ਜੀਵ ਮਰ ਜਾਂਦੇ ਨੇ ਜਿਹੜਾ ਕੁਦਰਤ ਨੇ ਪੌਣ ਪਾਣੀ ਬਸੰਤਰ ਕੁਦਰਤੀ ਖੁਰਾਕ ਜਿਹਨੂੰ ਅਸੀਂ ਕਹਿ ਦਿੰਦੇ ਉਹ ਬਣਾਈ ਸੀ। ਹੁਣ ਜੀਵ ਨੇ ਆਪਣੀ ਮਦਦ ਨਾਲ ਗਾਂਹ ਦੀ ਗਾਂਹ ਬਹੁਤ ਕੁਛ ਕੀਤਾ, ਤਰੱਕੀਆਂ ਕਰ ਰਹੇ ਹਾਂ ਅਸੀਂ ਆਪਦੇ ਸਭ ਨਾਲ, ਪਰ ਅਸੀਂ ਜ਼ਹਿਰ ਖਾ ਰਹੇ ਹਾਂ। ਉਹਨਾਂ ਨਾਲ ਅੰਦਰਲੇ ਜੀਵਾਂ ਦੀ ਖੁਰਾਕ ਨਹੀਂ ਹੈ, ਉਹ ਕੁਦਰਤ ਵੱਲੋਂ ਪੈਦਾ ਕੀਤੇ ਅਤੇ ਕੁਦਰਤ ਹੀ ਸਾਡੀ ਖੁਰਾਕ ਬਣਾਉਂਦੀ ਹੈ। ਇਸ ਲਈ ਜਦੋਂ ਅਸੀਂ ਇਹ ਛੇੜਛਾੜ ਕਰਦੇ ਹਾਂ, ਅੰਦਰ ਨਸ਼ਾ ਪਾ ਦਿੰਦੇ ਹਾਂ, ਬਹੁਤ ਸਾਰੇ ਜੀਵ ਮਰ ਜਾਂਦੇ ਨੇ। ਜਦੋਂ ਉਹ ਮਰ ਜਾਂਦੇ ਨੇ ਤਾਂ ਉੱਥੇ ਜਿਵੇਂ ਇੱਕ ਸ਼ਮਸ਼ਾਨ ਘਾਟ ਬਣ ਜਾਂਦਾ ਅੰਦਰ ਸਾਡੇ, ਉੱਥੇ ਇੱਕ ਰੋਗ ਪੈਦਾ ਹੋਊਗਾ। ਇਸ ਕਰਕੇ ਜਿਵੇਂ ਇਹ ਪਿੰਡ ਦਿੱਤਾ, ਇਹਨੂੰ ਪਿੰਡ ਨੂੰ ਸੰਭਾਲਣਾ, ਇਹ ਸਰੀਰ ਦਾ ਮੁਖੀ ਹੈ ਸਾਡਾ ਮਨ, ਕਾਇਆ ਨਗਰੀ ਇਹ ਮਨ ਰਾਜਾ, ਇਹ ਮਨ ਰਾਜਾ ਸੀ, ਇਸ ਨੇ ਇਹ ਪਿੰਡ ਬਣਾ ਕੇ ਦਿੱਤਾ ਪਰਮੇਸ਼ਰ ਨੇ ਇਸ ਨੂੰ, ਇਹ ਸਰੀਰ, ਇਹਦੇ ਵਿੱਚ ਬਹੁਤ ਸਾਰੇ ਜੀਵ ਇਹਨੂੰ ਚਲਾਉਣ ਲਈ ਰੱਖੇ ਹੋਏ ਨੇ। ਅਸੀਂ ਤਾਂ ਇਹ 'ਚ ਰੋਟੀ ਪਾ ਦਿੰਦੇ ਹਾਂ, ਹੁਣ ਤੁਸੀਂ ਦੇਖੋ ਉਹਨੂੰ ਕਿੰਨੇ ਜੀਵ ਅੰਦਰ ਉਸ ਭੋਜਨ ਨੂੰ ਉਹਦੇ ਵਿੱਚੋਂ ਸਾਰੀਆਂ ਚੀਜ਼ਾਂ ਅਲੱਗ ਅਲੱਗ ਕਰਕੇ ਕਿਵੇਂ ਖੂਨ ਤਿਆਰ ਹੁੰਦਾ, ਕਿਵੇਂ ਰਸ ਤਿਆਰ ਹੁੰਦੇ ਨੇ। ਇਸ ਕਰਕੇ ਉਹ ਸਾਰਾ ਤਿਆਰ ਅੰਦਰ ਵਾਲੇ ਜੀਵ ਕਰ ਰਹੇ ਨੇ। ਜੇ ਉਹ ਤੰਦਰੁਸਤ ਹੋਣਗੇ ਤਾਂ ਅਸੀਂ ਵੀ ਤੰਦਰੁਸਤ ਹੋਵਾਂਗੇ, ਜੇ ਅਸੀਂ ਉਹਨਾਂ ਨੂੰ ਮਾਰ ਲਿਆ ਤਾਂ ਅਸੀਂ ਵੀ ਬਿਮਾਰ ਹੋ ਜਾਂਦੇ ਹਾਂ। ਤਾਂ ਕਰਕੇ ਮਹਾਰਾਜ ਕਹਿੰਦੇ ਇਹ ਸਰੀਰ ਰੂਪੀ ਪਿੰਡ ਪਰਮੇਸ਼ਰ ਨੇ ਤਿਆਰ ਕੀਤਾ। ਹੁਣ ਇਹ ਜਦੋਂ ਪਿੰਡ ਬਣਦਾ ਹੈ, ਸਾਇੰਸ ਅੱਜ ਕੱਲ੍ਹ ਬਹੁਤ ਤਰੱਕੀ ਕਰ ਗਈ ਆ, ਵੈਸੇ ਤਾਂ ਭਗਤਾਂ ਨੇ ਤਾਂ ਪਹਿਲਾਂ ਹੀ ਇਹ ਖੋਜ ਕਰਕੇ ਦੱਸਿਆ ਹੋਇਆ ਗੁਰਬਾਣੀ 'ਚ। ਅੱਜ ਸਾਇੰਸਦਾਨ ਦੇਖਦੇ ਨੇ ਬੱਚਾ ਕਿਵੇਂ ਅੰਦਰ ਸਾਡਾ ਸਰੀਰ ਤਿਆਰ ਹੁੰਦਾ, ਬਹੁਤ ਸਾਰੇ ਸੂਖਮ ਜੀਵ ਲੱਗੇ ਹੁੰਦੇ ਨੇ ਇਹਨੂੰ ਤਿਆਰ ਕਰਨ ਲਈ, ਉਹ ਆਪਣਾ ਕਰਮ ਕਰੀ ਜਾ ਰਹੇ ਨੇ, ਉਹਦੇ ਹੁਕਮ 'ਚ ਇਹ ਸਰੀਰ ਨੂੰ ਤਿਆਰ ਕੀਤਾ ਜਾਂਦਾ ਅੰਦਰ। ਜੀਓ ਪਾਏ ਪਿੰਡ ਜਨ ਸਾਜਿਆ, ਉਹ ਪਿੰਡ ਤਿਆਰ ਕਰਦਾ ਇਸ ਪਿੰਡ ਨੂੰ, ਸਰੀਰ ਨੂੰ ਪਰਮਾਤਮਾ ਆਪ ਬਣਾਉਂਦਾ, ਫਿਰ ਇਹਨੂੰ ਦਿੱਤਾ ਪਹਿਨਣ ਖਾਣ, ਫਿਰ ਇਹਦਾ ਪਹਿਨਣ ਅਤੇ ਖਾਣ ਲਈ ਵੀ ਦਿੰਦਾ। ਜਿਵੇਂ ਮਾਤਾ ਦੇ ਗਰਭ 'ਚ ਤਾਂ ਕੋਈ ਹੋਰ ਸਾਨੂੰ ਖਵਾਉਂਦਾ ਨਹੀਂ ਗਾ, ਉੱਥੇ ਪਰਮੇਸ਼ਰ ਆਪ ਇਸ ਸਰੀਰ ਦੀ ਰੱਖਿਆ ਕਰਦਾ, ਆਪ ਇਹਨੂੰ ਮਾਤਾ ਦੇ ਤੱਤਾਂ ਦੇ ਵਿੱਚੋਂ ਉਹਨੂੰ ਤੱਤ ਦਿੰਦਾ। ਇਸ ਕਰਕੇ ਇਹਦਾ ਭੋਜਨ ਪਹਿਲਾਂ ਹੀ ਭੇਜ ਦਿੱਤਾ ਜਾਂਦਾ ਨਾਲ ਹੀ। ਤਾਂ ਕਰਕੇ ਦਿੱਤਾ ਪਹਿਨਣ ਖਾਣ, ਜਦੋਂ ਅਸੀਂ ਸੰਸਾਰ 'ਚ ਆ ਜਾਂਦੇ, ਇਸ ਸੰਸਾਰ ਦੇ ਵਿੱਚ ਵੀ ਜੋ ਕੁਛ ਆ ਕੁਦਰਤ ਨੇ ਪੈਦਾ ਕੀਤਾ ਉਹੀ ਖਾ ਰਹੇ ਹਾਂ। ਦਿੱਤਾ ਪਹਿਨਣ ਖਾਣ, ਇਹ ਪੰਜਾਂ ਤੱਤਾਂ ਦੀ ਪ੍ਰਕਿਰਤੀ ਬਣਾ ਦਿੱਤੀ, ਇਹ ਪੰਜਾਂ ਤੱਤਾਂ ਦਾ ਸਾਡਾ ਸਰੀਰ, ਇਹਦਾ ਤੋਂ ਭੋਜਨ ਵੀ ਪੰਜਾਂ ਤੱਤਾਂ 'ਚੋਂ ਪੈਦਾ ਹੁੰਦਾ। ਇਸ ਲਈ ਦਿੱਤਾ ਉਹਨੇ ਪਹਿਨਣ ਲਈ ਸਾਨੂੰ ਦਿੱਤਾ, ਖਾਣ ਲਈ ਦਿੱਤਾ। ਹੁਣ ਜਿਹਨੇ ਸਾਰਾ ਕੁਛ ਦਿੱਤਾ ਹੈ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ, ਉਸ ਵਾਹਿਗੁਰੂ ਦਾ ਹਮੇਸ਼ਾ ਹੀ ਸ਼ੁਕਰਾਨਾ ਕਰਨਾ ਚਾਹੀਦਾ, ਅਸੀਂ ਕਰਦੇ ਨਹੀਂ। ਹੁਣ ਮਹਾਰਾਜ ਕਹਿੰਦੇ ਵੀ ਜਿਹਨਾਂ ਨੇ ਦਿੱਤਾ ਫਿਰ ਅਸੀਂ ਦਾਸ ਬਣ ਕੇ ਉਹਦੀ ਸ਼ਰਨ 'ਚ ਜਾਣਾ, ਫਿਰ ਉਹ ਸਾਡੀ ਪੈਜ ਰੱਖਦਾ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਾਧ ਕੁਰਬਾਨ, ਮੈਂ ਉਹ ਤੋਂ ਸਦਾ ਹੀ ਕੁਰਬਾਨ ਜਾਂਦਾ। ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾ ਰਹੇ ਨੇ, ਕਹਿੰਦੇ ਆਪਣੇ ਦਾਸ ਜਿਹੜੇ ਪਰਮੇਸ਼ਰ ਦੇ ਗੁਰੂ ਦੇ ਦਾਸ ਬਣ ਜਾਂਦੇ ਨੇ, ਉਹਨਾਂ ਦਾਸਾਂ ਨੂੰ ਫਿਰ ਉਹ ਗਿਆਨ ਬਖਸ਼ਿਸ਼ ਕਰ ਦਿੰਦਾ, ਗਿਆਨ ਦੁਆਰਾ ਵਿਕਾਰਾਂ ਤੋਂ ਬਚਾ ਲੈਂਦਾ ਅਤੇ ਉਹਨਾਂ ਦੀ ਪੈਜ ਰੱਖਦਾ। ਜੇ ਕਿਤੇ ਬਾਹਰੀ ਤੌਰ 'ਤੇ ਵੀ ਲੋੜ ਪੈ ਜਾਵੇ ਤਾਂ ਉਹਨਾਂ ਦੀ ਪੈਜ ਆਪ ਰੱਖਣ ਲਈ ਆ ਜਾਂਦਾ। ਜਿਵੇਂ ਆਪਾਂ ਇਤਿਹਾਸ 'ਚ ਪੜ੍ਹਦੇ ਹਾਂ, ਭਗਤਾਂ ਦੀ ਪੈਜ ਰੱਖੀ, ਉਹਨੇ ਹਰ ਯੁੱਗ ਯੁੱਗ ਭਗਤਾਂ ਪਾਇਆ, ਪੈਜ ਰੱਖਦਾ ਆਇਆ, ਜਿੱਥੇ ਭਗਤਾਂ ਨੂੰ ਲੋੜ ਪਈ ਉਹ ਆਪ ਹਾਜ਼ਰ ਹੋ ਗਿਆ ਆ ਕੇ, ਇਸ ਲਈ ਉਹਨਾਂ ਦੀ ਰੱਖਿਆ ਕੀਤੀ। ਆਪਣੇ ਜਿਹੜੇ ਉਹਦੇ ਦਾਸ ਬਣ ਗਏ ਉਹਨਾਂ ਨੂੰ ਭਰੋਸਾ ਹੀ ਉੱਤੇ ਇੰਨਾ ਜ਼ਿਆਦਾ ਸੀ। ਬੈਠੇ ਨੇ ਜਿਵੇਂ ਨਾਮਦੇਵ ਜੀ ਬੈਠੇ ਨੇ, ਰਾਜੇ ਨੇ ਸਮਾਂ ਦਿੱਤਾ ਵੀ ਇੰਨੇ ਚਿਰ ਜਾਂ ਗਾਂ ਜਿਉਂਦੀ ਕਰਦੇ ਨੇ ਤੈਨੂੰ ਮੌਤ, ਉਹਨਾਂ ਨੂੰ ਕੋਈ ਫਿਕਰ ਨਹੀਂ। ਉਹ ਬਹਿ ਗਏ, ਉਹਨਾਂ ਨੂੰ ਭਰੋਸਾ ਸੀ ਵਾਹਿਗੁਰੂ ਜੀ 'ਤੇ ਵੀ ਉਹ ਜੇ ਇਸ ਤਰ੍ਹਾਂ ਹੀ ਕਰਨਾ ਚਾਹੁੰਦਾ ਇਸ ਤਰ੍ਹਾਂ ਕਰ ਲਵੇ। ਹੁਣ ਪਰਮਾਤਮਾ ਨੂੰ ਆਪ ਆਉਣਾ ਪੈ ਗਿਆ। ਜਦੋਂ ਰਾਜੇ ਦੇ ਦਰਬਾਰੀ ਨੇ ਨਾਮਦੇਵ ਜੀ ਨੂੰ ਚੇਤਾ ਕਰਾਇਆ ਭਗਤੀ ਕਰਦੇ ਨੂੰ, ਕਹਿੰਦੇ ਵੀ ਤੈਨੂੰ ਫਿਕਰ ਨਹੀਂ ਹੈਗਾ, 7 ਘੜੀਆਂ ਸਿਰਫ ਰਹਿ ਗਈਆਂ ਤੇਰੀ ਮੌਤ ਦੀਆਂ, ਇੰਨੀ ਨੇੜੇ ਆ ਤੇਰੀ ਮੌਤ। ਅਤੇ ਨਾਮਦੇਵ ਨੂੰ ਜਦੋਂ ਪਤਾ ਲੱਗਿਆ ਉਹ ਕੀ ਕਹਿੰਦਾ, ਕਹਿੰਦੇ 7 ਘੜੀ ਜਾਂ ਬੀਤੀ ਸੁਣੀ, ਕਹਿੰਦਾ ਅਜੇ ਨਾ ਆਇਓ ਤਰੈ ਭਵਨ ਤਣੀ, ਕਹਿੰਦਾ ਹਜੇ ਮਾਲਕ ਆਇਆ ਨਹੀਂ, ਨਿਰੰਕਾਰ ਵਾਹਿਗੁਰੂ ਪ੍ਰਗਟ ਹੋ ਗਿਆ। ਫਿਰ ਪੁੱਛਦਾ ਭਗਤ ਨੂੰ ਵੀ ਕੀ ਕਰੀਏ, ਕਹੇ ਤਾਂ ਗਾਂ ਜਿਉਂਦੀ ਕਰਦਾ, ਕਹੇ ਤਾਂ ਧਰਤੀ ਪੁੱਠੀ ਕਰਦਾ ਰਾਜੇ ਨੂੰ। ਉਹ ਕਹਿੰਦੇ ਵੀ ਇਹ ਲੋਕਾਂ ਦਾ ਕਸੂਰ ਫਾਕ ਕੀ ਆਉਂਦਾ, ਤੂੰ ਗਾਂ ਮਾਰੀ ਵੀ ਤੂੰ, ਜਿਉਂਦੀ ਵੀ ਤੂੰ ਕਰ ਸਕਦਾ। ਫਿਰ ਗਾਂ ਜਿਉਂਦੀ ਕੀਤੀ ਆਪਣੇ ਭਗਤ ਲਈ, ਆਪਣੇ ਦਾਸ ਕੀ ਆਪ ਪੈਜ ਰੱਖੀ, ਉਹ ਆਪਣੇ ਦਾਸ ਦੀ ਇੱਥੋਂ ਤੱਕ ਪੈਜ ਰੱਖਦਾ, ਆਪਣੇ ਹੁਕਮ ਨੂੰ ਵੀ ਮੋੜ ਦਿੰਦਾ। ਜੋ ਉਹਦਾ ਹੁਕਮ ਹੈ, ਜੰਮਣ ਮਰਨਾ ਹੁਕਮ ਹੈ, ਆਪਣਾ ਹੁਕਮ ਨੂੰ ਵੀ ਟਾਲ ਸਕਦਾ ਆਪਣੇ ਭਗਤਾਂ ਲਈ। ਤਾਂ ਇਹ ਪ੍ਰੇਮ ਦੀਆਂ ਗੱਲਾਂ ਸਾਰੀਆਂ ਜੋ ਗੁਰੂ ਅਰਜਨ ਦੇਵ ਜੀ ਸਾਨੂੰ ਦੱਸਦੇ ਨੇ ਵੀ ਦਾਸ ਬਣਨਾ ਬੜਾ ਔਖਾ ਹੈ, ਸਾਨੂੰ ਭਰੋਸਾ ਆਉਣਾ ਬਹੁਤ ਔਖਾ ਹੁੰਦਾ ਪਰਮੇਸ਼ਰ 'ਤੇ। ਅਸੀਂ ਆਪਣੀ ਮੱਤ ਜਿੰਨਾ ਚਿਰ ਛੱਡਦੇ ਨਹੀਂ ਉਹਨਾਂ ਚਿਰ ਪੂਰਨ ਭਰੋਸਾ ਵਾਹਿਗੁਰੂ ਜੀ 'ਤੇ ਹੁੰਦਾ ਵੀ ਉਹ ਜਿੱਥੇ ਰੱਖੂ, ਜਿਵੇਂ ਰੱਖੂ, ਉਵੇਂ ਹੀ ਵਧੀਆ ਰੱਖੂਗਾ। ਆਪਣੇ ਦਾਸ ਕੀ ਆਪ ਫਿਰ ਪੈਜ ਰੱਖਦਾ, ਜਿੱਥੇ ਲੋੜ ਪੈਂਦੀ ਹੈ ਉਹ ਹਾਜ਼ਰ ਹੋ ਜਾਂਦਾ ਸਾਡੇ ਭਗਤਾਂ ਲਈ। ਤਾਂ ਮਹਾਰਾਜ ਕਹਿੰਦੇ ਵੀ ਜਿਹੜੇ ਭਗਤ ਨੇ

ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੰਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਥਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੁਭ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਨ ਕੇ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਨਿੱਚਾਂ ਸਭ ਭਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਹ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖੋ ਤਿਤ ਕਰ ਅਨਹਦ ਵਾਜੇ ਅਣਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮੈਂ ਨਾ ਹੀ ਕਛ ਹੋ ਨਹੀਂ ਕਿਸੇ ਆਏ ਨਮੂਰਾ ਔਸਰ ਲੱਜਾ ਰਾਖ ਲਿਓ ਸਦਨਾ ਜਨ ਦੂਰਾ ਤੂੰ ਕਹੋ ਟਲ ਗੁਰ ਸੇਵੀਆਨ ਸਹਿ ਸੰਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹਜਾਇ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਅਮਰੀਕਾ।

ਸੰਤਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਮਾਪਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਹਿ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧ ਆਈਆਂ।

ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰਾ, ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਉਹ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰਾ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕੇਸ ਹੈ ਜਿਸ ਦੇਹੇ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰਾ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੂ ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ, ਸੁਖ ਮਨ ਆਏ ਵਸਿਆ ਜਨੀਸ਼ਾਂ, ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤੇਤਾ, ਹਰ ਸੁਭਾਗੈ ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਹਰ ਧਾਰੀਆ, ਪੰਚ ਦੂਤਾ ਤੁਦਵਸ ਕੀਤੇ ਕਾਲ ਕੰਟਕ ਮਾਰਿਆ।

ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੈ

ਗਿਆਨੀ ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਹੇ ਰੰਗਲ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਰੋ ਸਿਮਰੋ ਸ੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਦਿਆਈਐ ਜਹ ਡਿਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਵੈ ਧਾਈ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਡਟ ਕੀਤਾ ਤਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ

ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬਾ ਹੂਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਿਬਾਣਿਆਂ ਦੀ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕਾ ਲੇਟ ਸਰਦਾਰ ਸੁਖਮੰਦਰ ਸਿੰਘ ਮਾਤਾ ਮਨਜੀਤ ਕੌਰ ਬਰਾੜ ਦੇ ਸਪੁੱਤਰ ਸਰਦਾਰ ਸੰਦੀਪ ਸਿੰਘ ਬਰਾੜ ਬੀਬੀ ਸੁਖਦੀਪ ਕੌਰ ਬਰਾੜ ਪਰਿਵਾਰ ਵੱਲੋਂ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਦੇ ਸ਼ੁਕਰਾਨੇ ਵਜੋਂ ਆਪ ਜੀ ਦਾ ਕੂਟਾਨ ਕੂਟ ਧੰਨਵਾਦ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਰਹੇ ਨੇ ਭਾਈ ਸੰਦੀਪ ਸਿੰਘ ਬੀਬੀ ਸੁਖਦੀਪ ਕੌਰ ਬਰਾੜ ਪਰਿਵਾਰ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਬੱਚਿਆਂ ਦੀਆਂ ਵੱਡੀਆਂ ਵੱਡੀਆਂ ਉਮਰਾਂ ਬਖਸ਼ਣੀਆਂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਹੋਣ ਦੇਸ਼ ਕੌਮ ਦਾ ਪਿਆਰ ਬਖਸ਼ਣਾ ਚੜ੍ਹਦੀ ਕਲਾ ਪ੍ਰਧਾਨ ਕਰਨੀ ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਧਾਨ ਕਰਨੀ ਸੱਚੇ ਪਾਤਸ਼ਾਹ ਜੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਹੋਏ ਅੱਖਰ ਵਾਧਾ ਘਾਟਾ ਪੁਰਜਗ ਮਾਫ ਕਰਨਾ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਿਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਪ੍ਰੰਤ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਸੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तुम दाते ठाकुर प्रतपालक नायक खसम हमारे।

ਸਾਧ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ

ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੁਣਿਆ ਮਨ ਰੱਖੀਏ ਭਾਉ ਦੁੱਖ ਪਰ ਹਰ ਸੋਖਾ ਕਰਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੋਰਾ ਪਾਰਵਤੀ ਮਾਈ

0: जाय। तीर्थ नावां जेते सुपहावा विण पाणे के नाय, करी जेती सृठ उपाई वेखा विरनाव कर्मा के मिलै लई, मत विच रतन जवाहर मानक जेक गुर की सिख सुनी गुरा एक देह बुझाई, सभना जियां का एक दाता सो मैं विसर न जाई।
1: जे जुग चारे आर जा होर दसुनी होए, नवा खंडा विच जानिए ना चलै सब कोए, चंगा नाव रखाए कै जस कीरत जागले, जे तस नदर न आवै ता बात न पुछे के, कीटा अंदर कीट कर दोसी दोस्त रे, नानक निर्गुण गुण करे गुणवंत्या गुण दे, तेहा कोई न सुझे जे तस गुण कोई करे, सुनै सैद पीर सुरनाथ सुनै तर तबल आकाश, सुनै दीप लो पाताल सुनै पोहिन सकै काल, नानक भगता सदा विगास सुनै दुख पाप का नास, सुनै ईसर बर्मा इंद सुनै मुख साला हनुमंद, सुनै जोग जुगत तन भेद सुनै शास्त्र सिमृत वेद, नानक भगता सदा विगास सुनै दुख पाप का नास, सुनै सत संतोख ज्ञान सुनै अठसठ का स्नान, सुनै पढ़ पढ़ पावे मान सुनै लागै सह ध्यान, नानक भगता सदा विगास सुनै दुख पाप का नास, सुनै सरा गुणा के गाहा सुनै सेख पीर पात साहा, सुनै अंधे पावे राहो सुनै हाथ होवै असगाहो, नानक भगता सदा विगास सुनै दुख पाप का नास, मन्ने की गत कही न जाए जे को कह पिछे पछताए, कागद कलम न लिखन हार मन्ने का बह करन विचार, ऐसा नाम निरंजन होए जे को मन जाने मन कोए, मन्ने सौरत होवै मन बुद्ध, मन्ने सगल भवन की सौद, मन्नै मोह चोटा न खाए मन्नै जमकै साथ न जाए, ऐसा नाम निरंजन होए जे को मन जाने मन कोए, मन्नै मार्ग ठाग न पाए मन्नै पास्यो प्रगट जाए, मन्नै मग न चलै पंथ मन्नै धर्म सेती सन्मंद, ऐसा नाम निरंजन होए जे को मन जाने मन कोए, मन्नै पावह मोख द्वार मन्नै परवारे साधार, मन्नै तरे तारे गुरसिख मन्नै नानक भवहि भिख, ऐसा नाम निरंजन होए जे को मन जाने मन कोए, पंच परवान पंच प्रधान पंचे पावह दरगह मान, पंचे सोह दर राजान पंचा का गुरे एक ध्यान, जे को कह करे विचार करते कह करना नाहीं सुमार, तौल धर्म दया का पूत संतोख थाप रखिया जैन सूत, जे जन तरंगा के नाव सबना लिखिया बुड़ी कलाम, एहो लिखा लिख जाने कोए लिखा लिखिया केता होए, केता तान स्वाले रूप केती दात जाने कौन कूत, कीता वसाओ एको कवाओ तिस्ते होए लख दरियाओ, कुदरत कवन कहा विचार वारिया न जावा एक बार, जो तुद भावै साई पलिकार तू सदा सलामत निरंकार, संख जाप संख पाओ संख पूजा संख तप ताओ, संख ग्रंथ मुख वेद पाठ संख जोग मन रह उदास, संख भगत गुण ज्ञान विचार संख सती असंख दातार, संख सूर मोह पख सार संख मौन लिव लाए तार, कुदरत कवन कह विचार वारिया न जावा एक बार, जो तुद भावै साई पलिकार तू सदा सलामत निरंकार, संख मूर्ख अंध कोर संख चोर हराम खोर, संख अमर कर जाहे जोर संख गल वड हत्या कमाहे, संख पापी पाप कर जाहे संख कूड़ियार कूड़े फिराहे, संख मलेश मल पाखाहे संख निंदक सिर करह पार, नानक नीच कह विचार वारिया न जावा एक बार, जो तुद भावै साई पलिकार तू सदा सलामत निरंकार, संख नाव संख थाव गम गम संख लो संख कह सिर भार होए, अखरी नाम अखरी सालाह अखरी ज्ञान गीत गुण गह, अखरे लिखण बोलण वाण अखरा सिर संजोग वखाण, जिन ए लिखे ते सिर नाहे जे फरमाए तेव ते पाहे, जीता कीता तीता नाव बिण नावै नाही को थाओ, कुदरत कवन कह विचार वारिया न जावा एक बार, जो तुद भावै ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੁਖੇ ਮੂੰਹ ਤਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖ ਨਾ ਹੇ ਕਾਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਵਕਤ ਕਵਣ ਤਿਥ ਕਵਣ ਵਾਰ ਕਵਣ ਸਿਰੁਤੀ ਮਾਹ ਕਵਣ ਜਿਤ ਹੋਆ ਆਕਾਰ ਬੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇ ਕੁਰਾਨ ਤਿਥ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿੱਟੀ ਕਹੁ ਸਾ ਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ ਸਹਸ ਅਠਾਰਾਂ ਕਹਿਣ ਕਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਹ ਲਾਹੀ ਸਾਹ ਲਾਹੇ ਇਤੀ ਸੁਰਤ ਨਾ ਪਾਈਆ ਨਦੀਆਂ ਤੈ ਬਾਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਏਵਡ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਹਿ ਜੋਧ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆ ਦੁੱਖ ਭੁੱਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੀਤੀਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ ਜਿਸਨੂੰ ਬਖਸੇ ਸਿਫਤ ਸਾ ਲਾਹ ਨਾਨਕ ਪਾਤ ਸਾਹੀ ਪਾਤ ਸਾਹੋ ਅਮੁੱਲ ਗੁਣ ਮਲਵਾ ਪਾਰ ਮਲਵਾ ਪਾਰੀਏ ਮੁੱਲ ਭੰਡਾਰ ਅਮੁੱਲ ਆਵੇ ਮੁੱਲ ਲੈ ਜਾਹੇ ਅਮੁੱਲ ਪਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰਹਿ ਤਾ ਆਖ ਨਾ ਸਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿੱਤ ਵੈ ਸਰਬ ਸੰਭਾਲੇ ਵਾਜੇ ਨਾਦ ਨੇਕ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਭਰੀ ਸਿਓ ਕਹੀਨ ਕੀਤੇ ਗਾਵਣ ਹਾਰੇ ਗਾਵਹਿ ਤੁਹਨੋ ਪੌਣ ਪਾਣੀ ਵੈ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੁਹਨ ਸਦਾ ਸਵਾਰੇ ਗਾਵਹਿ ਇੰਦ ਇੰਦਸਨ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਤੁਦਨੋ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸੁਰ ਜੁਗ ਜੁਗ ਵਿਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਚ ਪਾਇਆ ਲੇ ਗਾਵਨ ਰਤਨੋ ਪਾਏ ਤੇਰੇ ਆਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਬਰਭੰਡਾ ਕਾਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੇਬ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਕਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਦਾਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜੇਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹ ਨਦਰ ਨਾ ਆਵੈ ਬਹੁਤਾ ਇਹੋ ਬਣਾਣ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਾਉ ਲੱਖ ਹੋਵੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁੱਪਹਿ ਨਹ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਥੀ ਵਾਰ ਪੁਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਕੀਤੇ ਵਰਮੇ ਘਾਟ ਘੜੀ ਇਹ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਅਖਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦ ਕੀਤੀ ਸੁਰਤੀ ਸੇਵਕ ਕੀਤੇ ਨਾਨਕੇ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨ ਕਥਨੇ ਜਾਹੇ ਨਾ ਉਹ ਮਰਹਿ ਨ ਠਾਗੇ ਜਾਹੇ ਜਿਨ ਕਹਿ ਰਾਮ ਬਸੈ ਮਨ ਮਾਹੇ ਤਿੱਥੈ ਭਗਤ ਬਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਬਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜੇਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨ ਕਰੜਾ ਸਾਰ जत पहारा तीरज सुनियार अहन मत वेद हथियार पाओ खला अगन तप ताओ भांडा पाओ अमृत तित ढाल कड़िए शब्द सच्ची टकसाल जिनको नदर करम तिन कर नानक नदरी नदर निहाल सलोक पवन गुरु पाणी पिता माता धरत महत दिवस रात दोए दाई दाया खिलै सगल जगत चंग्याईया वरियाईया वाचै धर्म हदूर करमी आपो अपनी की नेड़े की दूर जिनी नाम त्याया गैम सकत काल नानक ते मुख उजले केती छुट्टी नाल सो दार राग आसा महला पहला एक ओंकार सतगुर प्रसाद सो दर तेरा केहा सो कर केहा जित बह सर्व समाले वाजे तेरे नाद अनेक संखा केते तेरे वावन हारे केते तेरे राग परि स्यो कही है केते तेरे गावन हारे गावन तुदनो पवन पाणी बह संतर गावै राजा धर्म द्वारे गावन तुदनो चित गुप्त लिख जानन लिख लिख धर्म बीचारे गावन तुदनो ईश्वर ब्रह्मा देवी सुहन तेरे सदा सवारे गावन तुदनो इंद्र इंद्रासन बैठे देव त्या दर नाले गावन तुदनो सिद्ध समाधि अंदर गावन तुदनो साध बीचारे गावन तुदनो जति सती संतोखी गावन तुदनो वीर करारे गावन तुदनो पंडित पढ़न रखी सुर जोग जोग वेदा नाले गावन तुदनो मोहनिया मन मोहन स्वर्ग मच प्याले गावन तुदनो रतन पाए तेरे अठ सठ तीर्थ नाले गावन तुदनो जोध महाबल सूरा गावन तुदनो खाणी चारे गावन तुदनो खंड मंडल ब्रह्मंडा कार कर रखे तेरे तारे से तुदनो गावन जो तुद भावन रत्ते तेरे भगत रसाले होर केते तुदनो गावन से मैं चितना आवन नानक क्या बिचारे सोई सोई सदा सच साहेब साचा साची नाई है पी होसी जाए ना जासी रचना जिन रचाई रंगी रंगी पाती कर कर जिन सी माया जिन पाए कर कर देखै कीता अपना जो तिस दी वडियाई जो तिस भावै सोई कर सी फिर हुक्म न करना जाए सो पात साहो साहा पात साहेब नानक रहन रजाई आसा महला पहला सुन वड्डा आखै सब कोई केवड़ वड्डा डीठा होए कीमत पाए न कहा जाए कहने वाले तेरे रहसमाए बड्डे मेरे साहेबा गहर गंभीरा गुणी गहीरा कोई न जाने तेरा केता केवड़ चीरा रहाओ सब सुरती मिल सुरत कमाए सब कीमत मिल कीमत पाए ज्ञानी ध्यानी गौर गुरहाई कह न जाई तेरी तिल वड्याई सब सत सब तप सब चंगियाईया सिद्धा पुरखा किया वड्याईया तुद विण सिद्धि किने ना पाईया कर्म मिले नाही ठाक रहाइया आखण वाला क्या बेचारा सिफती भरे तेरे भंडारा जैस तू देहे तिसे क्या चारा नानक सच सवारन हरा आसा महला पहला आखा जीवा विसरै मर जाओ आखण औखा साचा नाम साचे नाम की लागै भूख उत भूखै खाए चलिए दुख सो क्यों बिसरै मेरी माए साचा साहेब साचै नाए रहाओ साचे नाम की तिल वड़ियाए आख धक्के कीमत नहीं पाई जे सब मिलके आखण पाहे वड्डा न होवै घाट न जाए ना ओह मरै न होवै सोग देदा रहे न चुकै भोग गौण एहो होर नाही कोए ना को हुआ ना को होए जेवड़ आप तेवड़ तेरी दात जिन दिन करकै कीती रात खसम विसारह ते कमजात नानक नावै बाज सनात राग गुजरी महला चौथा हर के जन सत गुर सत पुरखा बिनो करो गुर पास हम कीरे करम सत गुर सरनाई कर दया नाम प्रगास मेरे मीत गुरदेव मोह को राम नाम प्रगास गुरमत नाम मेरा प्राण सखाई हर कीरत हमरी रहरास रहाओ हर जन के बड भाग वडेरे जिन हर हर सरदा हर प्यास हर हर नाम मिलै तृपतासे मिल संगत गुण प्रगास जिन हर हर हर रस नाम ना पाया ते भागहीन जम पास जो सतगुर सरण संगत नहीं आए त्रिग जीवे त्रिग जीवास जिन हर जन सतगुर संगत पाए तिन तुर मस्तक लिखिया लिखास धन धन सत संगत जित हर रस पाया मिल जन नानक नाम प्रगास राग गुजरी महला पंजवां ਕਾਹੇ ਰੇ ਮਨ ਚਿਤ ਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜਾਂਦਾ ਪਾਏ ਤਾ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਵਰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੈ ਉਡਾਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਾਬਨ ਦਾਨ ਦਸ ਅਸਤ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਵੱਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾਹਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਬਿਨਾ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਵੱਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤ ਤੇਰੀ ਅਨਕ ਕਰੈ ਹਰ ਪੂਜਾ ਜੀ ਤਾਪਹਿ ਜਪਹਿ ਬੇਅੰਤ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਏ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਏ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਏ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਤੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਉਹ ਸਭ ਤੁਝ ਹੀ ਮਾਂ ਹੈ ਤੁਝਵੇਂ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੋੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਵਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਿਆ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੇਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਾਣਵਤ ਨਾਨਕ ਤਿਨਕੀ ਸਰਣ ਜੇਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਹਾਨੁੱਖ ਦਿਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਮ ਲਾਗ ਭਵ ਜਲ ਤਰਨ ਕੇ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਸੁਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰੋ ਤਿਤ ਘਰ ਗਾਵੋ ਸੁਹਿਲਾ ਸਿਵਰਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹਉ ਵਾਰੀ ਜਿਤ ਸੁਹਿਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਸਮਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਆਸੀਸੜੀਆ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁ ਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਘੜੀਆ ਪਹਿਰਾ ਤਿਥੀ ਵਾਰੀ ਮੋਹ ਹੋਆ ਸੂਰਜ ਇੱਕੋ ਰੁੱਤ ਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਬਾਜ ਅੰਤ ਭੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੁ ਸਹਿਸ ਮੂਰਤ ਨਨਾ ਏਕ ਤੋਹੇ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹਿ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਧਿਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕਉ ਹੋਏ ਜਾਤੇ ਤੇਰੈ ਨਾਏ ਬਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਾਢਣ ਡੋਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਮੈ ਕੰਡਾ ਹੈ ਜਿਉ ਜੋ ਚੱਲ ਹੈ ਚੱਬਹਿ ਦੁੱਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚੱਲੋ ਹਰ ਲਾਹਾ ਆਗੈ ਵਸਨ ਸੁਹੇਲਾ ਆਉਦ ਘਟੈ ਦਿਨ ਸੁਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੈ ਮਹਿ ਧਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੇ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮਾਂਗੇ ਮੋਕੋ ਕਰ ਸੰਤਨ ਕੀ ਧੂਰੇ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾ ਮੰਦਰ ਉਸਰਹਿ ਰਤਨੀ ਤਾ ਹੋਏ ਜੁੜਾਓ ਕਸਤੂਰ ਕੰਗੂ ਅਗਰ ਚੰਦਨ ਲੀਪ ਆਵੈ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਹਰ ਬਿਨ ਜੀਉ ਜਲ ਵੱਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਵਰ ਨਾਹੀਂ ਥਾਓ ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਸਿੱਧ ਹੋਵਾ ਸਿੱਧ ਲਾਏ ਰਿੱਧ ਆਖਾ ਆਓ ਗੋਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਭਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਸੁਲਤਾਨ ਹੋਵਾ ਮੇਲ ਲਸਕਰ ਤਖ਼ਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਬਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਪੀਅਣ ਅਪਿਆਓ ਚੰਦ ਸੂਰਜ ਦੋਏ ਗੁਫੈ ਨਾ ਦੇਖਾ ਸੁਪਨੇ ਸੌਣ ਨਾ ਥਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇ ਬੜੇ ਆਖਾ ਨਾਉ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਤੇ ਕਰੇ ਤਮਾਏ ਰਹਾਉ ਗੁੱਸਾ ਕੱਟਿਆ ਬਾਰ ਬਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜੇ ਆਖਾ ਨਾਓ ਪੰਖੀ ਹੋਏ ਕਹਿ ਜੇ ਪਵਾ ਸਹਿ ਅਸਮਾਨੀ ਜਾਓ ਨਦਰੀ ਕਿਸੇ ਨਾ ਆਵੋ ਨਾ ਕਿਛ ਪੀਆ ਨਾ ਖਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਓ ਨਾਨਕ ਕਾਗਦ ਲਖਮਣਾ ਪੜ ਪੜ ਕੀਚੈ ਪਾਓ ਮਸੂ ਤੋਟ ਨਾ ਆਵੇ ਲੇਖਣ ਪੌਣ ਚਲਾਓ ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜੇ ਆਖਾ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਲੇਖੈ ਬੋਲਣ ਬੋਲਣਾ ਲੇਖੈ ਖਾਣਾ ਖਾਓ ਲੇਖੈ ਬਾਟ ਚਲਾਈਆ ਲੇਖੈ ਸੁਣ ਵੇਖਾਓ ਲੇਖੈ ਸਾਹ ਲਵਾਈ ਹੈ ਪੜ੍ਹੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਧੋਹੋ ਅੰਧੈ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾਓ ਜੀਵਨ ਮਰਨਾ ਜਾਏ ਕਹਿ ਇੱਥੈ ਖਾਜੈ ਕਾਲ ਜਿੱਥੈ ਬਹਿ ਸਮਝਾਈਐ ਤਿੱਥੈ ਕੋਈ ਨਾ ਚੱਲਿਓ ਨਾਲ ਰੋਵਣ ਵਾਲੇ ਜੇਤੜੇ ਸਭ ਬੰਨੈ ਪੰਡ ਪਰਾਲ ਸਭ ਕੋ ਆਖੈ ਬਹੁਤ ਬਹੁਤ ਘੱਟ ਨਾ ਆਖੈ ਕੋਏ ਕੀਮਤ ਕਿਨੈ ਨਾ ਪਾਈਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕੀਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੇ ਸੰਗ ਸਾਥ ਛੱਡਿਆ ਸਿਓ ਕਿਆ ਰੀਸ ਜਿੱਥੈ ਨੀਚ ਸੰਭਾਲੀਅਨ ਤਿੱਥੈ ਨਦਰ ਤੇਰੀ ਬਖਸੀਸ ਸ੍ਰੀ ਰਾਗ ਮਹੱਲਾ ਪਹਿਲਾ ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁੱਧੇ ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉਤਮ ਸੇ ਦਰ ਉਤਮ ਕਹੀਏ ਨੀਚ ਕਰਮ ਬਹਿ ਰੋਏ ਰਹਾਓ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ ਜਿਤ ਬੋਲੇ ਪਤ ਪਾਈਐ ਸੋ ਬੋਲਿਆ ਪ੍ਰਮਾਣ ਫਿੱਕਾ ਬੋਲਣ ਵਿਗੁੱਚਣਾ ਸੁਣ ਮੂਰਖ ਮਨ ਜਾਣ ਜੋ ਤਿਸ ਭਾਵੈ ਸੇ ਭਲੇ ਹੋਰ ਕੇ ਕਹਿਣ ਬਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੈ ਰਿਹਾ ਸਮਾਏ ਤਿੰਨ ਕਾ ਕੀਆ ਤਿੰਨ ਕਾ ਕਿਆ ਸਾ ਲਾਹਣਾ ਅਵਰ ਸਵਾਲਿਓ ਕਾਏ ਨਾਨਕ ਨਦਰੀ ਵਾਹਰੇ ਰਾਚਹਿ ਦਾਨ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਮਲਕ ਲੂਲਾ ਕੂੜ ਰਕਾ ਦਿੱਤਾ ਦੇਵਨ ਹਾਰ ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕੌ ਦਰਬਾਰ ਨਾਨਕ ਸੱਚ ਨਾਨਕ ਸਾਚੇ ਕੋ ਸੱਚ ਜਾਣ ਜਿਤ ਸੇਵਿਆ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਣ ਰਹਾਓ ਸੱਚ ਸਰਾ ਗੁੜ ਵਾਹਰਾ ਜਿਸ ਵਿੱਚ ਸੱਚਾ ਨਾਓ ਸੁਣੇ ਵਖਾਣੇ ਜੇਤੜੇ ਹੋ ਤਿੰਨ ਬਲਿਹਾਰੈ ਜਾਓ ਤਾ ਮਨ ਖੀਵਾ ਜਾਣੀਐ ਜਾ ਮਹਿਲੀ ਪਾਏ ਥਾਉ ਨਾਓ ਨੀਰ ਚੰਗਿਆਈਆਂ ਸਤ ਪਰਮਲ ਧਨਵਾਸ ਤਾਂ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ ਦੁੱਖ ਸਹਿ ਪੈ ਆਖੀਐ ਸੁਖ ਜਿਸੈ ਹੀ ਪਾਸ ਸੋ ਕਿਉਂ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਮਾਣ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਘਸ ਮੁਸ ਕਰ ਮਤ ਕਾਗਦ ਕਰ ਸਾਰ ਭਾਓ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨ ਪਾਰਾ ਬਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚ ਨਿਸ਼ਾਨ ਰਹਾਉ ਜਿੱਥੈ ਮਿਲੈ ਵਡਿਆਈਆ ਸਦ ਖੁਸ਼ੀਆ ਸਦ ਚਾਉ ਤਿੰਨ ਮੁਖ ਟਿਕੇ ਨਿਕਲੇ ਜਿਨ ਮਨ ਸੱਚਾ ਨਾਉ ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਬਾਉ ਦੁਆਉ ਇੱਕ ਆਵੇ ਇੱਕ ਜਾਹੇ ਉੱਠ ਰੱਖੀ ਹੈ ਨਾਵ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਬਿਣ ਨਾ ਵਹਿ ਵਿਕਾਰ ਭੈ ਧੀਰੇ ਡਰੇ ਅਗਲਾ ਖੱਪ ਖੱਪ ਚੀਜੇ ਦੇਹੇ ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿੱਠੇ ਖੇਹੇ ਨਾਨਕ ਉੱਠੀ ਚੱਲਿਆ ਸਭ ਕੂੜੇ ਤੁੱਟੇ ਨੇਹੇ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਇਕਸਾ ਲਾਉਣੇ ਖੱਟ ਤੁਰਸੀ ਮੁੱਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਓ ਏਕ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਓ ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰ ਬੰਦ ਸੰਤੋਖਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਉ ਘੋੜੇ ਪਾਖਰ ਸੋਏ ਨੇ ਸਾਖਤ ਬੂਝਣ ਤੇਰੀ ਬਾਟ ਤਾਰਕਸ ਤੀਰ ਕਾਮਣ ਸਾਂਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿੱਤ ਚੜ੍ਹੇ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤ ਸਾਹੋ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿੱਤ ਸੁੱਤੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਉ ਸ੍ਰੀ ਰਾਗ ਮਹੱਲਾ ਪਹਿਲਾ ਕੰਗੂ ਕੀ ਕਾਇਆ ਰਤਨਾ ਕੀ ਲਲਿਤਾ ਗਰਵਾਸ ਤਨ ਸਾਸ ਅੱਠ ਸੱਠ ਤੀਰਥ ਕਾ ਮੁੱਖ ਟਿੱਕਾ ਤਿੱਤ ਘੱਟ ਮਤ ਵਿਗਾਸ ਓਤ ਮਤੀ ਸਾ ਲਾਹਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੌ ਵੈਰ ਕਮਾਈ ਜੋਏ ਸੌ ਵੈਰ ਕਮਾਈਏ ਕੂੜੇ ਕੂੜਾ ਜੋਰ ਰਹਾਉ ਪੂਜ ਲੱਗੈ ਪੀਰ ਆਖੀਏ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ ਜਾਪਤ ਲਿਖੈ ਨਾ ਪਵੇ ਸਭਾ ਪੂਜ ਖੁਆਰ ਜਿਨ ਕੋ ਸਤਿਗੁਰ ਥਾਪਿਆ ਤਿਨ ਮੀਟ ਨਾ ਸਕੈ ਕੋਏ ਉਹਨਾਂ ਅੰਦਰ ਨਾਮ ਨਿਦਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਏ ਨਾਉ ਮੰਨੀਏ ਅਖੰਡ ਸਦਾ ਸੱਚ ਸੋਏ ਖੇਹੂ ਖੇਹਰ ਲਾਈਏ ਤਾ ਜੀਉ ਕਿਹਾ ਹੋਏ ਜਲੀਆ ਸਭ ਸਿਆਣਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ ਸਿ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰੈ ਉਗਣਵੰਤੀ ਝੂਰ ਜੇ ਲੋੜ ਹੈ ਵਰ ਕਾਮਣੀ ਨਹਿ ਮਿਲੀਏ ਪਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਏ ਪਿਰ ਦੂਰ ਮੇਰੇ ਠਾਕੁਰ ਪੂਰੈ ਤਖਤ ਡੋਲ ਗੁਰਮੁਖ ਪੂਰਾ ਜੇ ਕਰੇ ਪਾਈਏ ਸੱਚ ਸੱਚ ਤੋਲ ਰਹਾਉ ਹਰ ਹਰ ਪ੍ਰਭ ਹਰ ਮੰਦਰ ਸੋਹਣਾ ਤਿਸਮੈ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕਾਂਚਨ ਕੋਟ ਰੀਸਾਲ ਬਿਨ ਪੌੜੀ ਗੜ ਕਿਉ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰੀਆਓ ਜੇ ਤਿਸ ਭਾਵੈ ਉਜਲੀ ਸਤ ਸਰ ਨਾਵਣ ਜਾਓ ਪੂਰੋ ਪੂਰੋ ਆਖੀਏ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣੈ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗੱਲ ਮਿਲੇ ਅੰਕ ਸਹਿਲੜੀਆ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀ ਆਹ ਸਾਚੇ ਸਾਹਿਬ ਸਭ ਔਗਣ ਸਭ ਸਾਹ ਕਰਤਾ ਸਭ ਕੋ ਤੇਰਾ ਹੈ ਜੋਰ ਇੱਕ ਸ਼ਬਦ ਵਿਚਾਰੀਏ ਜਾ ਤੂੰ ਕਿਆ ਏਕ ਸ਼ਬਦ ਵਿਚਾਰੀਏ ਜਾ ਤੂੰ ਤਾਂ ਕਿਆ ਹੋਰ ਰਹਾਓ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ ਸਹਿਜ ਸੰਤੋਖ ਸੀਗਾਰੀਆ ਮਿੱਠਾ ਬੋਲਣੀ ਪਿਰ ਰਿਸਾਲੂ ਤਾਂ ਮਿਲੇ ਜਾ ਗੁਰ ਕਾ ਸ਼ਬਦ ਸੁਣੀ ਕੀਤੀ ਆ ਤੇਰੀ ਆ ਕੁਦਰਤੀ ਕੇਵੜ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕੀਤੇ ਤੇਰੇ ਰੂਪ ਰੰਗ ਕੀਤੇ ਜਾਤ ਅਜਾਤ ਸੱਚ ਮਿਲੈ ਸੱਚ ਉਪਜੈ ਸੱਚ ਮਹਿ ਸੱਚ ਸਮਾਏ ਸੁਰਤ ਹੋਵੈ ਪਤ ਉਗਵੈ ਗੁਰ ਵਚਨੀ ਭੋ ਖਾਏ ਨਾਨਕ ਸੱਚਾ ਪਾਤ ਸਭ ਆਪੇ ਲੈ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ
2: ਭਲੀ ਸਰੀ ਜੇ ਉਬਰੀ ਹਉਮੈ ਮੋਈ ਕਰਾਹੋ।
1: ਦੋਤ ਲੱਗੇ ਫਿਰ ਚੱਕਰੀ, ਸਤਿਗੁਰ ਕਾ ਵਿਸਾਹੋ, ਕਲਪ ਤਿਆਗੀ ਬਾਦ ਹੈ ਸੱਚਾ ਬੇਪਰਵਾਹੋ, ਮਨ ਰੇ ਸੱਚ ਮਿਲੇ ਪਉ ਜਾਏ, ਭੈ ਬਿਨ ਨਿਰਭਉ ਕਿਉਂ ਥੀਐ, ਗੁਰਮੁਖ ਸ਼ਬਦ ਸਮਾਏ ਰਹੋ, ਕੇਤਾ ਆਖਣ ਆਖੀਐ ਆਖਣ ਤੋਟ ਨਾ ਹੋਏ, ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ, ਜਿਸਕੇ ਜੀ ਪ੍ਰਾਣ ਹੈ ਮਨ ਵਸੀਐ ਸੁਖ ਹੋਏ, ਜਗ ਸੁਪਨਾ ਬਾਜੀ ਬਣੀ ਕਿਨ ਮੈਂ ਖੇਲ ਖਿਲਾਏ, ਸੰਜੋਗੀ ਮਿਲ ਏਕ ਸੇ ਵੀ ਜੋਗੀ ਉੱਠ ਜਾਏ, ਜੋ ਤਿਸ ਭਾਣਾ ਸੋਥੀਐ ਅਵਰ ਨਾ ਕਰਨਾ ਜਾਏ, ਗੁਰਮੁਖ ਵਸ ਵਿਸਾਈਐ ਸੱਚ ਵਕਰ ਸੱਚ ਰਾਸ, ਜਿਨੀ ਸੱਚ ਬਣਾਂਜਿਆ ਗੁਰਪੂਰੇ ਸਵਾਸ, ਨਾਨਕ ਵਸ ਪਛਾਣ ਸੀ ਸੱਚ ਸੌਦਾ ਜਿਸ ਪਾਸ, ਸ੍ਰੀ ਰਾਗ ਮਹੱਲਾ ਪਹਿਲਾ, ਤਾਤ ਮਿਲੇ ਫੁੰਨ ਤਾਤ ਕੋ, ਸਿਫਤੀ ਸਿਫਤ ਸਮਾਏ, ਲਾਲ ਗੁਲਾਲ ਗੈਬਰਾ ਸੱਚਾ ਰੰਗ ਚੜਾਓ, ਸੱਚ ਮਿਲੇ ਸੰਤੋਖੀਆ ਹਰ ਜਪ ਏਕੈ ਪਾਹੇ, ਪਾਈ ਰੇ ਸੰਤ ਜਨਾ ਕੀ ਰੇਣ, ਸੰਤ ਸਵਾ ਗੁਰ ਪਾਈਐ ਮੁਕਤ ਪਦਾਰਥ ਧਿਣ ਰਹਾਓ, ਉੱਚੋ ਥਾਨ ਸੁਹਾਵਣਾ ਉੱਪਰ ਮਹਿਲ ਮੁਰਾਰ, ਸੱਚ ਕਰਨੀ ਦੇ ਪਾਈਐ ਦਰ ਘਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ, ਤ੍ਰੈ ਵਿਦ ਕਰਮ ਕਮਾਈਐ ਆਸ ਅੰਦੇਸਾ ਹੋਏ, ਕਿਉਂ ਗੁਰਬਿਨ ਤ੍ਰਿਕੁੱਟੀ ਛੁੱਟ ਸੀ ਸਹਿਜ ਮਿਲੀਏ ਸੁਖ ਹੋਏ, ਨਿਜ ਕਰ ਮਹਿਲ ਪਛਾਣੀਐ ਨਦਰ ਕਰੇ ਮਲ ਤੁਹੇ, ਬਿਨ ਗੁਰ ਮੈਣ ਨਾ ਉਤਰੇ ਬਿਨ ਹਰ ਕਿਉਂ ਕਰ ਵਾਸ, ਏਕੋ ਸ਼ਬਦ ਵਿਚਾਰੀਏ ਅਵਰ ਤਿਆਗੈ ਆਸ, ਨਾਨਕ ਦੇਖ ਦਿਖਾਈਐ ਹੋਂ ਸਦ ਬਲਿਹਾਰੇ ਜਾਸ, ਸ੍ਰੀ ਰਾਗ ਮਹੱਲਾ ਪਹਿਲਾਂ, ਤਿਰਗ ਜੀਵਨ ਦੁਹਾਗਣੀ ਮੁੱਠੀ ਦੂਜੇ ਪਾਹੇ, ਕੱਲਰ ਕੇਰੀ ਕੰਧ ਜਿਉਂ ਅਹਿਨਸ ਕਿਰ ਟਹਿ ਪਾਏ, ਬਿਨ ਸ਼ਬਦੇ ਸੁਖ ਨਾ ਥੀਏ ਪਿਰ ਬਿਨ ਦੋਖ ਨਾ ਜਾਏ, ਮੁੰਦੇ ਪਿਰ ਬਿਨ ਕਿਆ ਸਿੰਗਾਰ, ਦਰ ਘਰ ਢੋਈ ਨਾ ਲਹੇ ਦਰ ਗੈ ਝੂਠ ਕੁਹਾਰ ਰਹਾਉ, ਆਪ ਸੁਜਾਣ ਨਾ ਭੁੱਲੇ ਸੱਚਾ ਵੱਢ ਕੇ ਸਾਣ, ਪਹਿਲਾਂ ਧਰਤੀ ਸਾਧਕੈ ਸੱਚ ਨਾਮ ਦੇ ਦਾਣ, ਨੌ ਨਿਧੀ ਉਪਜੇ ਨਾਮ ਏਕ ਕਰਮ ਪਵੇ ਨਿਸਾਣ, ਗੁਰ ਕੋ ਜਾਣ ਨਾ ਜਾਣਈ ਕਿਆ ਤਿਸ ਚੱਜ ਅਚਾਰ, ਅੰਧਲੇ ਨਾਮ ਵਿਸਾਰੀਐ ਮਨ ਮੁਖ ਅੰਧ ਗੁਬਾਰ, ਆਵਣ ਜਾਣ ਨਾ ਚੁਕਈ ਮਰ ਜਨਮੈ ਹੋਏ ਖੁਆਰ, ਚੰਦਨ ਮੋਲ ਅਣਾਇਆ ਕੋਂਗ ਮਾਂਗ ਸੰਦੂਰ, ਚੋਆ ਚੰਦਨ ਬੋਕਣਾ ਪਾਨਾ ਨਾਲ ਕਪੂਰ, ਜੇ ਤਨ ਕੰਤ ਨ ਪਾਵਈ ਤਾਂ ਸਭ ਅਡੰਬਰ ਕੂੜ, ਸਭ ਰਸ ਭੋਗਣ ਵਾਦ ਹੈ ਸਭ ਸਿੰਗਾਰ ਵਿਕਾਰ, ਜਬ ਲਗ ਸ਼ਬਦ ਨ ਪੇਦੀ ਹੈ ਕਿਉਂ ਸੋਹੇ ਗੁਰਦੁਆਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ, ਸ੍ਰੀ ਰਾਗ ਮਹੱਲਾ ਪਹਿਲਾਂ, ਸੁਨੀ ਦੇ ਡਰਾਵਣੀ ਜਾ ਜੀਓ ਵਿੱਚੋਂ ਜਾਏ, ਭਾਏ ਬੁਲੰਦੀ ਵਿਜਵੀ ਤੋਂ ਨਾਨਕ ਸਿਓ ਕਾਏ, ਪੰਚੇ ਰੁਨੇ ਦੁੱਖ ਭਰੇ ਬਿਨਸੇ ਦੂਜੇ ਪਾਹੇ, ਮੂੜੇ ਰਾਮ ਜਪੋ ਗੁਣ ਸਾਰ, ਹੋਮੇ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹੋ, ਜਿਨੀ ਨਾਮ ਵਿਸਾਰਿਆ ਦੂਜੀ ਕਾਰੇ ਲੱਗ, ਦੁਬਦਾ ਲਾਗੇ ਪਚਮੂਏ ਅੰਦਰ ਤ੍ਰਿਸ਼ਨਾ ਅੱਗ, ਗੁਰ ਰਾਖੇ ਸੇ ਉਭਰੇ ਹੋਰ ਮੁੱਠੀ ਧੰਦੇ ਠੱਗ, ਮੋਈ ਪ੍ਰੀਤ ਪਿਆਰ ਗਇਆ ਮੂਆ ਵੈਰ ਵਿਰੋਧ, ਤੰਦਾ ਥੱਕਾ ਹੋਂ ਮੋਈ ਮਮਤਾ ਮਾਇਆ ਕ੍ਰੋਧ, ਕਰਮ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ, ਸੱਚੀ ਕਾਰੇ ਸੱਚ ਮਿਲੇ ਗੁਰਮਤ ਪੱਲੇ ਪਾਹੇ, ਜੋ ਨਰ ਜੰਮੇ ਨਾ ਮਰੇ ਨਾ ਆਵੇ ਨਾ ਜਾਏ, ਨਾਨਕ ਦਰ ਪ੍ਰਧਾਨ ਸੋ ਦਰ ਗੈ ਪੈਂਦਾ ਜਾਏ, ਸ੍ਰੀ ਰਾਗ ਮਹੱਲਾ ਪਹਿਲਾਂ, ਤਨ ਜਲ ਬਲ ਮਾਟੀ ਪਇਆ ਮਨ ਮਾਇਆ ਮੋਹ ਮਨੂਰ, ਔਗਣ ਫਿਰ ਲਾਗੂ ਪਏ ਕੂਰ ਬਜਾਵੈ ਤੂਰ, ਬਿਨ ਸ਼ਬਦੇ ਪਰਮਾਈਐ ਦੁਬਦਾ ਡੋਬੈ ਪੂਰ, ਮਨ ਰੇ ਸ਼ਬਦ ਤਰੋ ਚਿਤ ਲਾਏ, ਜਿਨ ਗੁਰਮੁਖ ਨਾਮ ਨ ਬੂਝਿਆ ਮਰ ਜਨਮੈ ਆਵੈ ਜਾਏ ਰਹਾਉ, ਤਨ ਸੋਚਾ ਸੋ ਆਖੀਐ ਜਿਸ ਪੈ ਸਾਚਾ ਨਾਉ, ਪੈ ਸੱਚ ਰਾਤੀ ਦੇ ਹੁਰੀ ਜਿਹਵਾ ਸੱਚ ਸੁਆਉ, ਸੱਚੀ ਨਦਰ ਨਿਹਾਲੀਐ ਬੋਹੜ ਨਾ ਪਾਵੈ ਤਾਉ, ਸਾਚੇ ਤੇ ਪਵਨਾ ਪਇਆ ਪਵਨੇ ਤੇ ਜਲ ਹੋਏ,
2: ਜਲ ਤੇ ਤੇਰੇ ਪਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਐ ਸ਼ਬਦ ਰਤੇ ਪਤ ਹੋਏ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤੇ ਸਮਾਹੀ ਪੰਚ ਭੂਤ ਸੱਚ ਪੈਰ ਤੇ ਜੋਤ ਸੱਚੀ ਮਨ ਮਾਹੀ ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਹੀ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਇੱਕ ਆਵੇ ਇੱਕ ਜਾ ਵਹੀ ਪੂਰ ਭਰੇ ਅਹੰਕਾਰ ਮਨ ਹਟ ਮੱਤੀ ਬੁੱਢੀਏ ਗੁਰਮੁਖ ਸੱਚ ਸੋ ਤਾਰ ਗੁਰਬਨ ਕਿਉਂ ਤਰੀਐ ਸੁਖ ਹੋਈ ਜਿਉਂ ਭਾਵੇ ਤਿਉਂ ਰੱਖ ਤੂੰ ਮੈਂ ਅਵਰਨ ਦੂਜਾ ਕੋਏ ਰਹਾਉ ਆਗੇ ਦੇਖੋ ਡੋ ਜਲੇ ਪਾਛੇ ਹਰਿਓ ਅੰਗੂਰ ਜਿਸ ਤੇ ਉਪਜੇ ਤਿਸ ਤੇ ਬਿਨਸੇ ਘੱਟ ਘੱਟ ਸੱਚ ਭਰਪੂਰ ਆਪੇ ਮੇਲ ਮਿਲਾਵਈ ਸਾਚੇ ਮਹਿਲ ਹਦੂਰ ਸਾਹੇ ਸਾਹੇ ਤੁਜ ਸੰਮਲਾ ਕਦੇ ਨਾ ਵਿਸਾਰਿਓ ਜਿਉਂ ਜਿਉਂ ਸਾਹਿਬ ਮਨ ਵਸੇ ਗੁਰਮੁਖ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਤਣੀ ਗਰਭ ਨਿਵਾਰ ਸਮਿਓ ਜਿਨ ਇਹੋ ਘੱਟ ਉਪਾਇਆ ਤਿਰ ਪਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਦ ਗਵਾਰ ਘੱਟ ਘੱਟ ਜੋਤ ਨਿਰੰਤਰੀ ਬੂਜੇ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀ ਚੇ ਸਵਾਸ ਸੱਚੇ ਰੇਤੇ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆਂ ਜੀਓ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾਂ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲੱਗ ਜੋਵਨ ਸਾਸ ਹੈ ਤਬ ਲੱਗ ਇਹੋ ਤਨ ਦੇ ਬਿਨ ਗੁਣ ਕਾਮਨਾ ਵੇ ਢਹਿ ਢੇਰੀ ਤਨ ਖੇ ਮੇਰੇ ਮਨ ਲੈ ਲਾਹਾ ਕਰ ਜਾਏ ਗੁਰਮੁਖ ਨਾਮ ਸਮਾਨੀ ਸਲਾਹੀਐ ਹੋਮੇ ਨਿਭੀ ਪਾਏ ਰਹਾਓ ਸੁਣ ਸੁਣ ਗੰਡਣ ਗੰਢੀਐ ਲਿਖ ਪੜ ਬੁੱਝੇ ਪਾਰ ਤ੍ਰੈਨ ਤ੍ਰਿਸ਼ਨਾ ਐ ਨ ਸਗਲੀ ਹੋਮੇ ਰੋਗ ਵਿਕਾਰ ਉਹ ਬੇਪਰਵਾਹ ਅਤੋਲਮਾ ਗੁਰਮਤ ਕੀਮਤ ਸਾਰ ਲੱਖ ਸਿਆਣਪ ਜੇ ਕਰੀ ਲੱਖ ਸਿਉਂ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਤ੍ਰਾਪੀਆਂ ਬਿਨ ਨਾ ਵੈਨ ਦੁੱਖ ਸੰਤਾਪ ਹਰ ਜਪ ਜੀਰੇ ਛੋਟੀਐ ਗੁਰਮੁਖ ਚੀਨੇ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀਆ ਸਿਰ ਨਾਲ ਤਿਰ ਪਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾਂ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਿਤ ਪਾਲਹੀ ਲੇਖੇ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸੇ ਜਿਉਂ ਭਾਵੇ ਤਿਉਂ ਨਿਰਜਾਸ ਜੀ ਅਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲੀਏ ਸੰਕ ਉਤਾਰ ਮੋਇਆ ਜਿਤ ਕਰ ਜਾਈਐ ਤਿਤ ਜੀਵ ਦਿਆਂ ਮਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਐ ਤੈਂ ਹੋਮੇ ਹੋਏ ਵਿਨਾਸ਼ ਸਤਿਗੁਰ ਸੇਵੇ ਆਪਣਾ ਹੋਂ ਸਦ ਕੁਰਵਾਣੇ ਤਾਸ ਖੜ ਦਰ ਗੈ ਪਹਿਨਾਈਐ ਮੁਖ ਹਰ ਨਾਮ ਨਿਵਾਸ ਜੈ ਦੇਖਾ ਤੈ ਰਬ ਰਹੇ ਸਿਵ ਸਕਤੀ ਕਾ ਮੇਲ ਤ੍ਰੇਹੋ ਗੁਣ ਬੰਦੀ ਦੇਹੁਰੀ ਜੋ ਆਇਆ ਜਗ ਸੋ ਖੇਲ ਬਿਜੋਗੀ ਦੁੱਖ ਵਿਛੜੇ ਮਨਮੁਖ ਲਹੇ ਨਾ ਮੇਲ ਮਨ ਵਿਰਾਗੀ ਕਰ ਵਸੇ ਸੱਚ ਪਹਿ ਰਾਤਾ ਹੋਏ ਗਿਆਨ ਮਹਾਰਸ ਭੋਗਵੈ ਬਹੁੜ ਭੂਖ ਨਾ ਹੋਏ ਨਾਨਕ ਇਹੋ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਭੀਆ ਲੋਭੇ ਲੱਗਾ ਲੋਭਾਨ ਸ਼ਬਦ ਨਾ ਭੀਜੇ ਸਾਕਤਾ ਦੁਰਮਤ ਆਵਣ ਜਾਣ ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ ਮਨ ਰਹਿ ਹੋਮੈ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵੈ

ਕਿਉਂ ਦਰਗੈ ਪਤ ਪਾਹੀਐ ਜਾਂ ਹਰ ਨਾ ਬਸੇ ਮਨ ਮਾਹੀ ਗੁਰ ਮਿਲੀਐ ਸੁਖ ਪਾਈਐ ਅਗਨ ਮਰੇ ਗੁਣ ਮਾਹੀ ਮਨ ਰੇ ਅਹਿਨਸ ਹਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹੋਮੇ ਗਤ ਗਏ ਨਾਹੀ ਸਹਿਸਾ ਰੋਗ ਗੁਰਮੁਖ ਜਿਸ ਹਰ ਮਨ ਵਸੇ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤਿਸ ਸਿਉਨੇ ਨ ਕੀਜੇ ਜੋ ਦਿਸੇ ਚੱਲਣ ਹਾਰ ਗੁਰਮੁਖ ਰਵੇ ਸੁਹਾਗਣੀ ਸੋ ਪ੍ਰਭ ਸੇਜ ਪਤਾਰ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਾਰ ਜਲ ਪਾਏ ਅੰਤਰ ਕਮਲ ਪਰਗਾਸਿਆ ਅੰਮ੍ਰਿਤ ਭਰਿਆ ਗਾਏ ਨਾਨਕ ਸਤਿਗੁਰ ਮੀਤ ਕਰ ਜਲ ਪਾਵੇ ਦਰਗਹਿ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆਂ ਗੁਰਮਤ ਲੇ ਹਰ ਬੋਲ ਮਨ ਸੱਚ ਕਸਵੱਟੀ ਲਾਈਐ ਤੋਲੀਏ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਦ ਮਾਣਕ ਮੋਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੀ ਸਤ ਸੰਗਤ ਸਤਿਗੁਰ ਪਾਈਐ ਐਨ ਸੁਸ਼ਬਦ ਸਲਾਹੇ ਰਹਾਉ ਸੱਚ ਵਖਰ ਤਨ ਰਾਸ ਲੈ ਪਾਈਐ ਗੁਰ ਪ੍ਰਗਾਸ ਜਿਉਂ ਅਗਨ ਮਰੇ ਜਲ ਪਾਈਐ ਤੋਂ ਤ੍ਰਿਸ਼ਨਾ ਤਿਆਸਨ ਦਾਸ ਜਮਜ ਧਾਰ ਨ ਲਗਈ ਇਉਂ ਪਹੁਜਲ ਤਰੇ ਤਰਾਸ ਗੁਰਮੁਖ ਕੂੜ ਨ ਪਾਵੈ ਸੱਚ ਰਤੇ ਸੱਚ ਪਾਏ ਸਾਕਤ ਸੱਚ ਨ ਭਾਵੈ ਕੂੜੇ ਕੂੜੀ ਪਾਏ ਸੱਚ ਰਤੇ ਗੁਰ ਮੇਲੀਐ ਸੱਚੇ ਸੱਚ ਸਮਾਏ ਮਨ ਮੈਂ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਬਕਰ ਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰ ਮੈਂ ਪਾਏ ਨਾ ਵਿਜਵੈ ਜੇ ਭਵੇ ਦਿਸਾਂਤਰ ਦੇਸ ਅੰਤਰ ਮਹਿਲ ਨਾ ਉਤਰੇ ਤਿਰਗ ਜੀਵਨ ਤਿਰਗ ਵੇਸ ਹੋਰ ਕਿਤੇ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ਼ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੇ ਹੋਮੇ ਤ੍ਰਿਸ਼ਨਾ ਮਾਰ ਰਹਾਓ ਮਨ ਮਾਣਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰ ਲਿਬਲਾਏ ਆਪ ਗਇਆ ਸੁਖ ਪਾਇਆ ਮਿਲ ਸਲਲੇ ਸਲਲ ਸਮਾਏ ਜਿਨ ਹਰ ਹਰ ਨਾਮ ਨ ਚੇਤਿਓ ਸੋ ਔਗਣ ਆਵੈ ਜਾਏ ਜਿਸ ਸਤਿਗੁਰ ਪੁਰਖ ਨ ਭੇਟਿਓ ਸੋ ਪਹੁੰਚਲ ਪਚੇ ਪਚਾਹੀ ਇਹੋ ਮਾਣਕ ਜੀਉ ਨਿਰਮੋਲ ਹੈ ਇਉਂ ਕੌਡੀ ਬਦਲੇ ਜਾਏ ਜਿਨ੍ਹਾਂ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਣ ਗੁਰ ਮਿਲ ਭਵ ਜਲ ਲੰਘੀਐ ਦਰਗੈ ਪਤ ਪਰਵਾਣ ਨਾਨਕ ਤੇ ਮੁਖੀ ਉਜਲੇ ਧਨ ਉਪਜੇ ਸ਼ਬਦ ਨਿਸਾਨ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰੋ ਵਣਜਾਰਿਓ ਵੱਕਰ ਲਿਓ ਸਮਾਨ ਤੈਸੀ ਵਸਤ ਵਿਸਾਹੀਐ ਜੈਸੀ ਨਿਭੇ ਨਾਲ ਅੱਗੇ ਸਾਹੁ ਸੁਜਾਣ ਹੈ ਲੈਸੀ ਵਸਤ ਸਮਾਨ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲੈ ਚੱਲੋ ਸੋ ਦੇਖੇ ਪਤਿਆਏ ਰਹਾਉ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਟੇ ਵਣਜ ਵਣਜੀਏ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜਿਉਂ ਦੁੱਖ ਘਣੋ ਨਿਤ ਰੋਏ ਖੋਟੇ ਪੋਤੇ ਨਾ ਪਵੇ ਤਿੰਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੇਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਇਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੇ ਸ਼ਬਦ ਸਲਾਹ ਰਾਮ ਨਾਮ ਰੰਗ ਰਤਿਆ ਭਾਰ ਨਾ ਪਰਮ ਤਿਨਾ ਹਰ ਜਪ ਲਹਾ ਗਲਾ ਨਿਰਪੋ ਹਰ ਮਨ ਮਹਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਤਨ ਜੋਵਣ ਯਾਰ ਫੁੱਲੜਾ ਨਾਠੜੀਏ ਦਿਨ ਚਾਰ ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆਂ ਜਾਂ ਜੋਵਨ ਨਾ ਹੋਲਾਂ ਦਿਨ ਥੋਰੜੇ ਥੱਕੇ ਭਇਆ ਪੁਰਾਣਾ ਚੋਲਾ ਰਹਾਉ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਿਰਾਣ ਹਾਂ ਵੀ ਵੰਜਾ ਡੁੰਮਣੀ ਰੋਵਾਂ ਚੀਣੀ ਵਾਣ ਕੀ ਨਾ ਸੋਹਣੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਾਹੁਰੇ ਨਿਤ ਨਾ ਪਈਏ ਹੋਏ ਨਾਨਕ ਸੁਤੀ ਪਈਏ ਜਾਣ ਵਿਰਤੀ ਸਨ ਗੁਣਾ ਗਵਾਈ ਗੱਠੜੀ ਅਵਗਣ ਚੱਲੀ ਵਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਦੋ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲਣਾ ਆਪੇ ਸੇਜ ਪਤਾਰ।

रंग रता मेरा साहिब रब रया भरपूर रहाओ। आपे माछी माछली आपे पानी जान, आपे जाल मणकड़ा आपे अंदर लाल, आपे बहु बिद रंगुला सखिए मेरा लाल। नेत्र वे सुहागणी देख हमारा हाल, प्राण में नानक बेनती तू सरवर तू हंस। कौल तू है कबिया तू है आपे वेख विगस, श्री राग महला पहला घर तीजा। ए तन धरती बीज कर्मा करो सलल पहो सारंग पाणी, मन किरसान हर रिदे जमाए लै इं पावस पद निर्वाणी। काहीं गर्भ समूड़े पाया पित सुतो सगल कल तर माता, तेरे होए न अंत सखाया रहो। बिखे बिकार दुष्ट किरखा करे इन ताज आत्मे होए त्याई, जप तप संजम होए जब राखे कमल विकसे मद असर माई। बीस पताहरो वासरो संग्रह तीन खोड़ा नित काल सारे, दस अठार में अपरंपरो चीने कहे नानक इव एक तारे। श्री राग महला पहला घर तीजा, अमल कर तरती बीज सबदो कर सच की आव नित देह पाणी। होए करसाणी मान जमाल लै पिस दोज कमोड़े बजाणी, मत जान सह गली पाया माल के माणे रूप की सोभात विधि जन मंगवाया रहो। ऐव तन चिकड़ो एहो मन मेड़ को, कमल की सार नहीं मोल पाई। पौर उस्ताद नित पाखिया बोले क्यों बूझे नै जा नै बूझाई। आखण सुनना पौन की वाणी हो मन रत्ता माया, खसम की नदर दिले पसंदे जिन्नी कर एक त्याया। ते कर रखे पंच कर साती नाओ शतान वट कट जाई। नानक आखे राहे पै चलना माल तन कित सो संझाई। श्री राग महला पहला कार चौथा, सोई मौला जिन जग मौलिया हरिया किया सिंगारो। आव खाक जिन वंद रहाई तन सिरजन हारो, मरना मूला वरना पी कर तारो डरना रहो। ता तू मुला ता तू काजी जाने नाम खुदाई, जे बोह तेरा पढ़िया होवे को रहे न भरिए पाई। सोई काजी जिन आप तजिया एक नाम की आधारो, हैपी होसी जाए ना जासी सच्चा सिरजन हारो। पांच वक्त निवाज गुजारे पड़े कतेब कुराना, नानक आखे गोरस दही रहो पीणा खाना। श्री राग महला पहला घर चौथा, एक सुहाण दोए सुहाणी नाल भलके भौंके सदा बयाल। कूड़ छुरा मुठा मुरदार ताण करूप रहा करतार, मैं पत की पंद न करनी की साकार। हों बिगड़े रूप रहा विकराल, तेरा एक नाम तारे संसार। मैं इहास हो आधार रहा मुख निंदा खांदे न रात, पर कर जो ही नीच सनात। काम क्रोध तन वसे चंडाल ताण करूप रहा करतार। फाही सुरत मलूकी वेस होंठ गवाड़ा ठगी देस, खरा सियाणा बहुता पार ताणक रूप रहा करतार। मैं कीता ना जाता हराम खोर हों क्या मूं देसा दुष्ट चोर। नानक नीच कहे विचार ताणक रूप रहा करतार। श्री राग महला पहला घर चौथा, एका सुरत जेते हैं जी सुरत भी होना कोई न की। जे ही सुरत तेहा तिन राहो लेखा एको आवो जाओ। काहे जी करे चतराई लेवे देवे ढिल न पाई रहो। तेरे जी जिया का तुहे कित को साहिब आवे रोए, जे तू साहिब आवे रो तू अन्ना का तेरे हो। असी बोल बिगाड़ बिगाड़े बोल तू नदरी अंदर तोले तोल। जय करनी ते पूरी मत करनी वाजो कटे कट, प्रणवत नानक ज्ञानी कैसा होए आप पछाणे बूझे सोए। गुर प्रसाद करे विचार सो ज्ञानी दर गै परवान। श्री राग महला पहला घर चौथा, तू दरियाओ दाना बिना मैं मछली कैसे अंत लहां। जय जय देखा तै तै तू है
ਤੁਝ ਤੇ ਨਿਕਸੀ ਫੋਟ ਮਰਾਂ, ਤੂੰ ਜਾਣਾ ਮਿਓ ਨਾ ਜਾਣਾ ਜਾਲੀ, ਜਾਂ ਦੁੱਖ ਲਾਗੇ ਤਾਂ ਤੁਝੇ ਸੰਭਾਲੀ ਰਹਾਉ, ਤੂੰ ਭਰਪੁਰ ਜਾਣਿਆ ਮੈਂ ਦੂਰ, ਜੋ ਕੁਛ ਕਰੀ ਸੋ ਤੇਰੇ ਹਦੂਰ, ਤੂੰ ਦੇਖੇ ਹੋ ਮੁੱਕਰ ਪਾਉ ਤੇਰੇ ਕੰਮ ਨਾ ਤੇਰੇ ਨਾਏ, ਜੇਤਾ ਦੇ ਤੇਤਾ ਹੋ ਖਾਓ, ਵਿਆਹ ਦਰ ਨਾਹੀ ਕਹਿ ਦਰ ਜਾਓ, ਨਾਨਕ ਏਕ ਕਹੇ ਅਰਦਾਸ, ਜੀਓ ਪਿੰਡ ਸਭ ਤੇਰੇ ਪਾਸ, ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਜ ਮਿਆਨੋ ਆਪੇ ਵੇਖੇ ਸੁਣੇ ਆਪੇ, ਆਪੇ ਹੀ ਕੁਦਰਤ ਕਰੇ ਜਹਾਨੋ, ਜੋ ਤਿਸ ਪਾਵੇ ਨਾਨਕਾ ਹੁਕਮ ਸੋਈ ਪਰਵਾਣੋ, ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਕੀਤਾ ਕਹਾਂ ਕਰੇ ਮਨ ਮਾਨ, ਦੇਵਣ ਹਾਰੇ ਕੇ ਹੱਥ ਦਾਨ, ਭਾਵੇਂ ਦੇ ਨਾ ਦੇਈ ਸੋਏ, ਕੀਤੇ ਕੇ ਕਹੀਏ ਕਿਆ ਹੋਏ, ਆਪੇ ਸੱਚ ਭਾਵੇ ਤਿਸ ਸੱਚ, ਅੰਧਾ ਕੱਚਾ ਕੱਚ ਨਿਕੱਚ ਰਹਾਉ, ਜਾਂ ਕੇ ਰੁੱਖ ਵਿਰਖ ਰਾਉ, ਜੇ ਹੀ ਤਾਤ ਤਿਹਾ ਤਿੰਨ ਨਹਾਉ, ਫੁੱਲ ਭਾਓ ਫਲ ਲਿਖਿਆ ਪਾਏ, ਆਪ ਬੀਜ ਆਪੇ ਹੀ ਖਾਏ, ਕੱਚੀ ਕੰਧ ਕੱਚਾ ਵਿੱਚ ਰਾਜ, ਮਤ ਲਾਉਣੀ ਫਿੱਕਾ ਸਾਨ, ਨਾਨਕ ਆਣਿਆ ਵੈ ਰਾਸ, ਬਿਣ ਨਾਵੇ ਨਾਹੀ ਸਵਾਸ, ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ, ਅਛਲ ਛਲਾਈ ਨੈ ਛਲੇ, ਨੈ ਘਾਉ ਕਟਾਰਾ ਕਰ ਸਕੇ, ਜਿਉਂ ਸਾਹਿਬ ਰਾਖੇ ਤਿਉਂ ਰਹੇ, ਇਸ ਲੋਭੀ ਕਾ ਜੀਓ ਟਲ ਪਲੇ, ਬਿਨ ਤੇਲ ਦੀਵਾ ਕਿਉਂ ਜਲੇ ਰਹਾਉ, ਪੋਥੀ ਪੁਰਾਣ ਕਮਾਈਏ, ਭਾਉ ਵੱਟੀ ਇਤ ਤਨ ਪਾਈਏ, ਸੱਚ ਬੂਜਣ ਆਣ ਜਲਾਈਏ, ਇਹੋ ਤੇਲ ਦੀਵਾ ਇਉਂ ਜਲੇ, ਕਰ ਚਾਨਣ ਸਾਹਿਬ ਤਿਉਂ ਮਿਲੇ ਰਹਾਉ, ਇਤ ਤਨ ਲਾਗੇ ਬਾਣੀਆਂ, ਸੁਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਏ, ਤਾਂ ਦਰ ਗਏ ਵੈਸਣ ਪਾਈਏ, ਕਉ ਨਾਨਕ ਵਾਂ ਲੁਡਾਈਏ, ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਹੋ ਸਤਿਗੁਰ ਸੇ ਵੀ ਆਪਣਾ, ਇੱਕ ਮਨ ਇੱਕ ਚਿੱਤ ਪਾਏ, ਸਤਿਗੁਰ ਮਨ ਕਾਮਣਾ ਤੀਰਥ ਹੈ, ਜਿਸਨੋਂ ਦੇ ਬੁਝਾਏ, ਮਨ ਚਿੰਦਿਆ ਵਰ ਪਾਵਣਾ, ਜੋ ਇੱਛੇ ਸੋ ਫਲ ਪਾਏ, ਨਾਉ ਧਿਆਈਏ ਨਾਉ ਮੰਗੀਏ, ਨਾਮੇ ਸਹਿਜ ਸਮਾਏ, ਮਨ ਮੇਰੇ ਹਰ ਰਸ ਚਾਖ ਤਿੱਖ ਜਾਏ, ਜਿੰਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਉ, ਜਿੰਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ, ਅੰਤਰ ਹਰ ਰਸ ਰਵ ਰਿਆ ਚੋਕਾ ਮਨ ਅਭਿਮਾਨ, ਹਿਰਦੇ ਕਮਲ ਪਰਗਾਸਿਆ ਲਾਗਾ ਸਹਿਜ ਧਿਆਨ, ਮਨ ਨਿਰਮਲ ਹਰ ਰਵ ਰਿਆ ਪਾਇਆ ਦਰਗਹਿ ਮਾਨ, ਸਤਿਗੁਰ ਸੇ ਬਣੇ ਆਪਣਾ ਤੇ ਵਿਰਲੇ ਸੰਸਾਰ, ਹੋਮੇ ਮਮਤਾ ਮਾਰ ਕੇ ਹਰ ਰਾਖਿਆ ਉਰਧਾਰ, ਹੋਂ ਤਿੰਨ ਕਿਹੇ ਬਲਿਹਾਰਣੇ ਜਿਨ੍ਹਾਂ ਨਾਮੇ ਲੱਗਾ ਪਿਆਰ, ਸਹੀ ਸੁਖੀਏ ਚੌਨ ਜੁਗੀ ਜਿਨ੍ਹਾਂ ਨਾਮ ਖੋਟੇ ਅਪਾਰ, ਗੁਰ ਮਿਲੀਏ ਨਾਮ ਪਾਈਏ ਚੋਕੇ ਮੋਹ ਪਿਆਸ, ਹਰ ਸੇਤੀ ਮਨ ਰਵ ਰਿਆ ਘਰ ਹੀ ਮਾਹੇ ਉਦਾਸ, ਜਿਨ੍ਹਾਂ ਹਰ ਕਾ ਸਾਧ ਆਇਆ ਹੋਂ ਤਿੰਨ ਬਲਿਹਾਰੇ ਜਾਸ, ਨਾਨਕ ਨਦਰੀ ਪਾਈਏ ਸੱਚ ਨਾਮ ਗੁਣ ਤਾਸ, ਸ੍ਰੀ ਰਾਗ ਮਹੱਲਾ ਤੀਜਾ, ਬਹੁ ਭੇਖ ਕਰ ਪਰਮਾਈਏ ਮਨ ਹਿਰਦੇ ਕਪਟ ਕਮਾਏ, ਹਰ ਕਾ ਮਹਿਲ ਨਾ ਪਾਵੇ ਮਰ ਵਿਸਟਾ ਮਾਏ ਸਮਾਏ, ਮਨ ਰਹਿ ਗ੍ਰਹਿ ਮਾਏ ਉਦਾਸ, ਸੱਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪਰਗਾਸ ਰਹਾਉ, ਗੁਰ ਕੇ ਸ਼ਬਦ ਮਨ ਜੀਤਿਆਂ ਗਤ ਮੁਕਤ ਘਰੇ ਮੈਂ ਪਾਏ, ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ, ਜੇ ਲੱਖ ਸਤਰੀਆਂ ਭੋਗ ਕਰੇ ਨਵ ਖੰਡ ਰਾਜ ਕਮਾਏ, ਬਿਨ ਸਤਿਗੁਰ ਸੁੱਖ ਨ ਪਾਵੇ ਫਿਰ ਫਿਰ ਜੋਨੀ ਪਾਏ, ਹਰ ਹਰ ਕੰਠ ਜਿਨੀ ਪਹਿਰਿਆ ਗੁਰ ਚਰਣੀ ਚਿੱਤ ਲਾਏ, ਤਿੰਨਾਂ ਪਿੱਛੇ ਰਿੱਧ ਸਿੱਧ ਫਿਰੇ ਉਹਨਾਂ ਤਿਲ ਨ ਤਮਾਏ, ਜੋ ਪ੍ਰਭ ਭਾਵੈ ਸੋ ਥੀਏ ਅਵਰ ਨ ਕਰਨਾ ਜਾਏ, ਨਾ ਜਨ ਨਾਨਕ ਜੀਵੇ ਨਾਮ ਲੈ ਹਰ ਦੇਵੋ ਸਹਿ ਸੁਭਾਏ, ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾਂ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ, ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ, ਅੰਤਰ ਜਿਸਕੇ ਸੱਚ ਬਸੇ ਸੱਚੇ ਸੱਚੀ ਸੋਏ, ਸੱਚ ਮਿਲੇ ਸੇ ਨਾ ਵਿਛੜੇ ਤਿੰਨ ਨਿਜ ਘਰ ਵਾਸਾ ਹੋਏ, ਮੇਰੇ ਰਾਮ ਮੈਂ ਹਰ ਵਿਨੇ ਅਵਰ ਨ ਕੋਏ, ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ
रहाउ। शब्द मिले सो मिल रहे, जिसनों आपे लय मिलाए, दूजे पाए को ना मिले, फिर आवे जाए। सब में एक वर्तदा एको रहा समाए, जिस नौ आप दयाल होए, सो गुरमुख नाम समाए। पढ़ पढ़ पंडित ज्योत की, बाद करे विचार, मत बुद्ध पवी न बूझई, अंतर लोभ विकार। लख 84 परम दे, परम परम होए खुआर, पूर्व लिखिया कमावना कोई न मेटन हार। सतगुर की सेवा गाखड़ी, सिर दीजे आप गवाए, शब्द मिले ता हर मिले, सेवा पवे सब थाए। पारस परसिए परस होए, ज्योति ज्योत समाए, जिनको पूर्व लिखिया तिन सतगुर मिलिया आए। मन भूखा भूखा मत करे, मत तू करे पुकार, लख 84 जिन सिरी सबसे दे आधार। निरपो सदा दयाल है, सब ना करदा सार, नानक गुरमुख बूझिए पाइए मोक द्वार। श्री राग महला तीजा, जिन्नी सुन के मन्या तिन्ना निज कर बास, गुरमति सलाए सच हर पाया गुण तास। शब्द रते से निर्मले हो, सद बलिहारे जास, हिरदे जिनके हर बसे तित घट है प्रगास। मन मेरे हर हर निर्मल तिहाए, तुरमस्तक जिनको लिखिया से गुरमुख रहे लिबलाए। रहाओ हर संतो देखो नदर कर, निकट बसे परपूर, गुरमत जिनी पछाणिया से देखे सदा हदूर। जिन गुण तिन सद मन वसे, औगुण वान ते अधूर, मन मुख गुण ते बाहरे बिन नावे मरदे चोर। जिन शब्द गुरु सुन मन्या, तिन मन त्याया हर सोए, अंदिन भगती रत्या मन तन निर्मल होए। कूड़ा रंग कुसुंभ का, बिन सजाए दुख रोए, जिस अंदर नाम परगास है, वो सदा सदा थिर होए। यह जन्म पदार्थ पाया, हर नाम न चेते लिबलाए, पग खिसिया रहना नहीं आगे ठौर न पाए। ओह वेला हथ ना वही, अंत गया पछताए, जिस नदर करे सो उभरे, हर से तिल बलाए। देखा देखी सब करे, मन मुख बूझ न पाए, जिन गुरमुख हिरदा सुध है, सेव पई तिन थाए। हर गुण गावे हर नित पढ़े, हर गुण गाए समाए, नानक तिन की बाणी सदा सच है, जे नाम रहे लिवलाए। श्री राग महला तीजा, जिन एक मन नाम ते आया, गुरमति विचार, तिनके मुख सद उजले तित सच्चे दरबार। ओए अमृत पीवे सदा सदा, सच्चे नाम प्यार, पाई रे गुरमुख सदा पत होए। हर हर सदा त्याये, मल होमे कड्डे तोए। रहो मन मुख नाम न जाने, बिन नावे पत जाए, शब्दे साध नायो लागे दूजे पाए। विस्टा के कीड़े पवे बिच विस्टा, से विस्टा माए समाए, तिन का जन्म सफल है, जो चले सतगुर पाए। कुल उधारे अपना तन जने दी माए, हर हर नाम ते आए, जिन जिसको कृपा करे रजाए। जिनी गुरमुख नाम ते आया, बिचों आप गवाए, ओ अंदरों बारों निर्मले सच्चे सच समाए। नानकाए से परवान है, जिन गुरमत हर ते आए। श्री राग महला तीजा, हर भगता हर तन रास है, गुर पूछ करे विपापहर, हर नाम सलाहन सदा सदा वखर, हर नाम आधार। गुर पूरे हर नाम दृढ़ाया, हर भगता तुट भंडार। भाई रे इस मन को समझाए, ए मन आलस क्या करे, गुरमुख नाम ते आए रहो। हर भगत हर का प्यार है, जे गुरमुख करे विचार, पखंड भगत न होवे दुबदा बोल खुआर। जो जन रलाया ना रले, जिस अंतर बबेक विचार, सो सेवक हर आखी है, सो हर राखे उरधार। मन तन सौपे आगे तरे, होमे बिचों मार, तन गुरमुख सो परवान है, जे कदे न आवे हार। कर्म मिले ता पाइए, बिन कर्मे पाया न जाए, लख 84 तरस दे, जिस मेले सो मिले हर आए। नानक गुरमुख हर पाया, सदा हर नाम समाए। श्री राग महला तीजा, सुख सागर हर नाम है, गुरमुख पाया जाए। अन दिन नाम ते आई है, सहजे नाम समाए।
अंदर रचे हर सच सिंह रसना हर गुण गाए पाई रे जग दुखिया दूजे पहे गुर शरण आई सुख लहे आंदन नाम त्याए रहो साचे मैण न लागे मन निर्मल हर त्याए गुरमुख शब्द पछाणिए हर अमृत नाम समाए गुर ज्ञान प्रचंड बलाया ज्ञान अंधेरा जाए मन मुख मेले मल परे होमे त्रिश्ना बेकार बिन शब्दे मैण न उतरे मर जम्मे होए कुआर धातुर वाजी पलच रहे ना उर वार न पार गुरमुख जप तप संजमी हर कै नाम प्यार गुरमुख सदा त्याई है एक नाम करतार नानक नाम त्याई सबना जिया का आधार श्री राग महला तीजा मन मुख मोह व्यापिया वे राग उदासे ना होए शब्द न चीने सदा दुख हर दरगे पत खोए होमे गुरमुख खोइए नाम रते सुख होए मेरे मन एनस पूरी रही नित्यासा सतगुर सेव मोह पर जले कर ही माई उदासा रहो गुरमुख कर्म कमावे विकसे हर बेराग आनंद एनस भगत करे दिन राती होमे मारन चिंद वड्डे भाग सत संगत पाई हर पाया सहज आनंद सो साधु बैरागी सोई हिरदे नाम बसाए अंतर लागन तामस मूले विचों आप गवाए नाम निदान सत गुरु दिखालिया हर रस पिया गाए जिन किने पाया सत संगति पूरे भाग बेराए मन को मुख फिरे न जाने सतगुर होमे अंदर लाग नानक शब्द रते हर नाम रंगाए बिन पै के ही लाग श्री राग महला तीजा कर ही सौदा पाए अंतर सब बथ होए खिन खिन नाम संभालिए गुरमुख पावे कोए नाम निदान खुट है वड भाग प्राप्त होए मेरे मन तज निंदा होमे अंकार हर जियो सदा त्याए तू गुरमुखे के अंकार रहो गुरमुखा के मुखी उजले गुर शब्दी विचार हलत पलत सुख पाईंदे जप जप रिदे मुरार घर ही विच महल पाया गुर शब्दी विचार सतगुर ते जो मुँह फेरे मथे तिन काले आंदन दुख कमाव दे नित जोहे जम जाले सुपने सुख न देखनी बो चिंता पर जाले सबना कानदाता एक है आपे बख्श करे कहना पिछो न जावे जिस पावे तिस दे नानक गुरमुख पाई है आपे जाने सही श्री राग महला तीजा सच्चा साहिब सेविए सच बड़ियाई दे गुर प्रसादी मन वसे होमे दूर करे ए मन तावत तां रहे जा आपे नदर करे पाई रे गुरमुख हर नाम त्याए नाम निदान सद मन वसे महली पावे थाऊ रहो मन मुख मन तन अंध है तिस नौ ठौर न ठाओ वो जो नी पौंदा फिरे ज्यों सुन्ने कर काओ गुरमति कट चानना शब्द मिले हर नाओ त्रै गुण विख्यांद है माया मोह गुबार लोभियन को सेव दे पढ़ वेदा करे पुकार बिख्या अंदर पच मुए ना उर वार न पार माया मोह विसारिया जगत पिता प्रतपाल बाजो गुरु अचेत है सब बद्दी जमकाल नानक गुरमति उबरे सच्चा नाम संभाल श्री राग महला तीजा त्रै गुण माया मोह है गुरमुख चौथा पद पाए कर किरपा मिलायन हर नाम बस्या मन आए पोते जिनके पुन है तिन सत संगत मिलाए पाई रे गुरमत साच रहाओ साचो साच कमावना साचे शब्द मिलाओ रहाओ जिन्नी नाम पछाणिया तिन विटो वल जाओ आप छोड़ चरनी लगा चलना तिन कह पाए लाहा हर हर नाम मिले सहजे नाम समाए बिन गुर महल ना पाए नाम ना प्राप्त होए ऐसा सतगुर लोड़ लो जिद्दू पाइए सच सोए असुर संगारे सुख वसे जो तिस पावे सो होए जेहा सतगुर कर जानिया तेहो सेहा सुख होए एहो सहसा मूले नाही पाओ जाए जन कोए नानक एक जोत दोई मूर्ति शब्द मिलावा होए श्री राग महला तीजा अमृत छोड़ बिख्या लो बहने सेवा करे बिड़ाणी अपना धर्म गवावे बूझे नाही आंदन दुख व्याणी
ਮਨ ਮੁਖੰਦ ਨ ਚੇਤੇ ਡੋਬ ਮੂਏ ਬਿਨ ਪਾਣੀ ਮਨ ਰੇ ਸਦਾ ਭਜੋ ਹਰ ਸ਼ਰਣਾਈ ਗੁਰ ਕਾ ਸ਼ਬਦ ਅੰਤਰ ਵਸੇ ਤਾਂ ਹਰ ਵਿਸਰਨ ਅੰਜਾਈ ਰਹਾਓ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੇ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਣਾ ਮਨ ਮੁਖ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਕੀ ਸੇਵਾ ਤ ਸੁਖਾਣੀ ਜੋ ਇੱਛੇ ਸੋ ਫਲ ਪਾਏ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸ਼ਰਣਾਗਤੀ ਹੋ ਤਿਨ ਕੇ ਬਲ ਜਾਓ ਦਰ ਸੱਚੇ ਸੱਚੀ ਵਡਿਆਈ ਸਹਿਜੇ ਸੱਚ ਸਮਾਓ ਨਾਨਕ ਨਦਰੀ ਪਾਈਏ ਗੁਰਮੁਖ ਮੇਲ ਮਿਲਾਓ ਸ੍ਰੀ ਰਾਗ ਮਹੱਲਾ ਤੀਜਾ ਮਨ ਮੁਖ ਕਰਮ ਕਮਾਵਣੇ ਜਿਉਂ ਦੁਹਾਗਣ ਤਨ ਸ਼ਿੰਗਾਰ ਸੇਜੇ ਕੰਤ ਨਾ ਆਵੇ ਨਿਤ ਨਿਤ ਹੋਏ ਖੁਆਰ ਫਿਰ ਕਾ ਮਹਿਲ ਨਾ ਪਾਵੇ ਨਾ ਦੀਸੇ ਕਰਵਾਰ ਪਾਈ ਰੇ ਇੱਕ ਮਨ ਨਾਮ ਧਿਆਏ ਸੰਤਾਂ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਏ ਰਹੋ ਗੁਰਮੁਖ ਸਦਾ ਸੁਹਾਗਣੀ ਫਿਰ ਰਾਖਿਆ ਉਰਧਾਰ ਮਿੱਠਾ ਬੋਲੇ ਨਿਭ ਚਲੇ ਸੇਜੇ ਰਵੇ ਪਤਾਰ ਸੋਭਾ ਵੰਤੀ ਸੁਹਾਗਣੇ ਜਨ ਗੁਰ ਕਾ ਹੇਤ ਅਪਾਰ ਪੂਰੇ ਭਾਗ ਸਤਿਗੁਰ ਮਿਲੇ ਜਾਂ ਭਾਗੇ ਕਾ ਉਦੋ ਹੋਏ ਅੰਤਰੋਂ ਦੁੱਖ ਪਰਮ ਕੱਟੀਏ ਸੁੱਖ ਪ੍ਰਾਪਤ ਹੋਏ ਗੁਰ ਕੇ ਪਾਣੇ ਜੋ ਚਲੇ ਦੁੱਖ ਨਾ ਪਾਵੇ ਕੋਏ ਗੁਰ ਕੇ ਪਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਏ ਜਿਨ੍ਹਾਂ ਪ੍ਰਾਪਤ ਤਿੰਨ ਪਿਆ ਹੋਮੇ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਇਆ ਸੱਚ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਾਂ ਪਿਰ ਜਾਣੇ ਆਪਣਾ ਤਨ ਮਨ ਆਗੇ ਧਰੇ ਸੁਹਾਗਣੀ ਕਰਮ ਕਮਾਵਦੀਆਂ ਸਹੀ ਕਰਮ ਕਰੇ ਸਹਿਜੇ ਸਾਚ ਮਿਲਾਵੜਾ ਸਾਚ ਬਣਾਈ ਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਏ ਜੇ ਲੋਚੇ ਸਭ ਕੋਏ ਰਹੋ ਲੱਖ ਚੁਰਾਸੀ ਫੇਰ ਪਾਇਆ ਕਾਮਣ ਦੂਜੇ ਪਾਏ ਬਿਨ ਗੁਰ ਨੀਂਦ ਨਾ ਆਵੇ ਦੁਖੀ ਰਹਿਣ ਵਿਆਏ ਬਿਨ ਸ਼ਬਦੇ ਪਿਰ ਨਾ ਪਾਈਐ ਬਿਰਥਾ ਜਨਮ ਗਵਾਏ ਹੋਂ ਹੋਂ ਕਰਤੀ ਜੱਗ ਫਿਰੀ ਨਾ ਧਨ ਸੰਪੇ ਨਾਲ ਅੰਧੀ ਨਾਮ ਨਾ ਚੇਤੀ ਸਭ ਬਹਦੀ ਜਮਕਾਲ ਸਤਿਗੁਰ ਮਿਲੀਏ ਧਨ ਪਾਇਆ ਹਰ ਨਾਮਾ ਹਿਰਦੇ ਸੰਭਾਲ ਨਾਮ ਰਤੇ ਸੇ ਨਿਰਮਲੇ ਗੁਰ ਕੇ ਸਹਿਜ ਸੁਭਾਏ ਮਨ ਤਨ ਰਤਾ ਰੰਗ ਸਿਉਂ ਰਸਨਾ ਰਸਨ ਰਸਾਏ ਨਾਨਕ ਰੰਗ ਨਾ ਉਤਰੇ ਜੋ ਹਰ ਤੁਰ ਛੋੜਿਆ ਜਾਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀਜੇ ਬਿਨ ਗੁਰ ਭਗਤ ਨ ਹੋਈ ਆਪੇ ਆਪ ਮਿਲਾਏ ਬੂਝੇ ਤਾਂ ਨਿਰਮਲ ਹੋਵੇ ਸੋਈ ਹਰ ਜੀਓ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਪਾਈ ਰੇ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਜਗ ਜੀਵਨ ਸੁਖਦਾਤਾ ਆਪੇ ਬਖਸ਼ ਮਿਲਾਏ ਜੀ ਜਾਂਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹੇ ਲੁਬਾਣਾ ਚੱਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸਕੀ ਕੀਮ ਨ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਣੇ ਮਨ ਚਿੱਤ ਕਹੇ ਕਹਾਏ ਬਿਨ ਗੁਰ ਆਪ ਨ ਜਾਈ ਹਰ ਜੀਉ ਦਾਤਾ ਭਗਤ ਵਸ਼ਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਤਨ ਜਨਣੀ ਜਿਨ ਜਾਇਆ ਤਨ ਪਿਤਾ ਪ੍ਰਵਾਨ ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਇਆ ਗੁਮਾਨ ਦਰ ਸੇਵਨ ਸੰਤ ਜਨ ਖੜੇ ਪਾਇਣ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੇ ਮਨ ਤਨ ਨਿਰਮਲ ਹੋਏ ਰਹੋ ਕਰ ਕਿਰਪਾ ਕਰ ਆਇਆ ਆਪੇ ਮਿਲਿਆ ਏ ਗੁਰ ਸ਼ਬਦੀ ਸਲਾਹੀਐ ਰੰਗੇ ਸਹਿ ਸੁਭਾਏ ਸੱਚੇ ਸੱਚ ਸਮਾਇਆ ਮਿਲ ਰਹੇ ਨਾ ਵਿਛੜ ਜਾਏ ਜੋ ਕਿਛ ਕਰਨਾ ਸੋ ਕਰ ਰਹੇ ਵਰਨਾ ਕਰਨਾ ਜਾਏ ਚਿਰੀ ਵਿਛੋਨੇ ਮੇਲੀਆਂ ਸਤਿਗੁਰ ਪੰਨੇ ਪਾਏ ਆਪੇ ਕਾਰ ਕਰਾਈ ਸੀ ਅਵਰ ਨਾ ਕਰਨਾ ਜਾਏ ਮਨ ਤਨ ਰਤਾ ਰੰਗ ਸਿਉ ਹੋਮੇ ਤਜ ਵਿਕਾਰ ਐਨ ਸਹਿਰਦੇ ਰਵ ਰਹੇ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਈਐਨ ਪੂਰੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਗੋਬਿੰਦ ਗੁਣੀ ਨਿਦਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਏ ਹੋਮੇ ਵਿੱਚੋਂ ਜਾਏ
ਸਤਿਗੁਰ ਮਿਲੇ ਸਦ ਪਹਿਰ ਚੇ ਆਪ ਬਸੇ ਮਨ ਆਏ ਪਾਈ ਰੇ ਗੁਰਮੁਖ ਬੂਝੇ ਕੋਏ ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਖੋਏ ਰਹਾਉ ਜਿਨੀ ਚਾਖਿਆ ਤਿਨੀ ਸਾਧ ਪਾਇਆ ਬਿਨ ਚਾਖੇ ਭਰਮ ਪੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨ ਜਾਏ ਪੇਵਤ ਹੂੰ ਪਰਵਾਣ ਪਇਆ ਪੂਰੇ ਸ਼ਬਦ ਸਮਾਏ ਆਪੇ ਦੇ ਤਾਂ ਪਾਈਏ ਹੋਰ ਕਰਨਾ ਕਿਛ ਨਾ ਜਾਏ ਦੇਵਣ ਵਾਲੇ ਕੇ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਜਿਹਾ ਕੀਤੋਂ ਤਿਹਾ ਹੋਆ ਜਿਹੇ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਬਿਣ ਨਾਵੇ ਨਿਰਮਲ ਨਾ ਹੋਏ ਪੂਰੇ ਭਾਗ ਨਾਮ ਮਨ ਵਸੇ ਸ਼ਬਦ ਮਿਲਾਵਾ ਹੋਏ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਦੇ ਉਰਦ ਤਪ ਕਰੇ ਵਿੱਚੋਂ ਹੋਮੇ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨ ਕਭੀ ਪਾਏ ਗੁਰ ਕੇ ਸ਼ਬਦ ਜੀਵਤ ਮਰੇ ਹਰ ਨਾਮ ਬਸੇ ਗੁਰ ਤਰਨ ਰਹਾਉ ਤ੍ਰੈ ਗੁਣ ਸਭਾ ਤਾਤ ਹੈ ਦੂਜਾ ਪਾਉ ਵਿਕਾਰ ਪੰਡਿਤ ਪੜੇ ਬੰਧਨ ਮੋਹ ਵਾਧਾ ਨੈ ਬੂਝੇ ਵਿਖਿਆ ਪਿਆਰ ਸਤਿਗੁਰ ਮਿਲੀਏ ਤ੍ਰਿਕੁਟੀ ਛੋਟੇ ਚੌਥੇ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਏ ਚੂਕੇ ਮੋਹ ਗਵਾਰ ਸ਼ਬਦ ਮਰੇ ਤਾਂ ਉਧਰੇ ਪਾਏ ਮੋਖ ਦੁਆਰ ਗੁਰ ਪ੍ਰਸਾਦੀ ਮਿਲ ਰਹੇ ਸੱਚ ਨਾਮ ਕਰਤਾਰ ਇਹ ਮਨੂ ਅਤ ਸਬਲ ਹੈ ਛੱਡੇ ਨਾ ਕਿਤੇ ਉਪਾਏ ਦੂਜੇ ਪਾਏ ਦੁੱਖ ਲਾਈਂਦਾ ਬਹੁਤੀ ਦੇ ਸਜਾਏ ਨਾਨਕ ਨਾਮ ਲੱਗੇ ਸੇ ਉਭਰੇ ਹਉਮੈ ਸ਼ਬਦ ਗਵਾਏ ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਏ ਹਰ ਨਾਮੋਂ ਦੇ ਦ੍ਰਿੜਾਏ ਬਿਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗਵਾਏ ਮਨਮੁਖ ਕਰਮ ਕਮਾਵਣੇ ਅੰਦਰ ਗੈ ਮਿਲੇ ਸਜਾਏ ਮਨ ਰੇ ਦੂਜਾ ਭਾਉ ਚੁਕਾਏ ਅੰਤਰ ਤੇਰੇ ਹਰ ਵਸੇ ਗੁਰ ਸੇਵਾ ਸੁਖ ਪਾਏ ਰਹੋ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹਉਮੈ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਏ ਤਾਂ ਪਾਏ ਮੁਖ ਦੁਆਰ ਹਉਮੈ ਵਿੱਚ ਜਗ ਬਿਨਸਦਾ ਮਰ ਜੰਮੇ ਆਵੇ ਜਾਏ ਮਨ ਮੁਖ ਸ਼ਬਦ ਨ ਜਾਣੇ ਜਾਸਨ ਪਤ ਗਵਾਏ ਗੁਰ ਸੇਵਾ ਨਾਉ ਪਾਈ ਹੈ ਸੱਚੇ ਰਹੇ ਸਮਾਏ ਸ਼ਬਦ ਮੰਨੀਏ ਗੁਰ ਪਹਾਈਏ ਵਿੱਚੋਂ ਆਪ ਗਵਾਏ ਅਨ ਦਿਨ ਭਗਤ ਕਰੇ ਸਦਾ ਸਾਚੇ ਕੀਲੇ ਬੁਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿੰਨੇ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਘਰ ਹੁੰਦਾ ਪੁਰਖ ਨਾ ਪਛਾਣਿਆ ਬਿਮਾਨ ਮੁੱਠੇ ਅੰਕਾਰ ਸਤਿਗੁਰੂ ਕਿਹਾ ਫਿਟਕਿਆ ਮੰਗ ਥੱਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਹਦੂਰ ਜਨਮ ਮਰਨ ਦੁੱਖ ਪਰ ਹਰੇ ਸ਼ਬਦ ਰਹਾ ਭਰਪੂਰ ਰਹੋ ਸੱਚ ਸਲਾਹਣ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਾਰ ਕਮਾ ਬਣੀ ਸੱਚੇ ਨਾਲ ਪਿਆਰ ਸੱਚਾ ਸਾਹੋ ਵਰਤਦਾ ਕੋਈ ਨ ਮੇਟਣ ਹਾਰ ਮਨ ਮੁੱਖ ਮਹਿਲ ਨ ਪਾਏ ਨੀ ਕੋੜ ਮੁੱਠੇ ਕੁੜਿਆਰ ਹੋਮੇ ਕਰਤਾ ਜਗ ਮੂਆ ਗੁਰਬਿਨ ਘੋਰੇ ਅੰਧਾਰ ਮਾਇਆ ਮੋਹ ਵਿਸਾਰਿਆ ਸੁਖ ਦਾਤਾ ਦਾ ਤਾਰ ਸਤਿਗੁਰ ਸੇਵੇ ਤਾਂ ਉਭਰੇ ਸੱਚ ਰੱਖੇ ਉਰ ਧਾਰ ਕਿਰਪਾ ਤੇ ਹਰ ਪਾਈਏ ਸੱਚ ਸ਼ਬਦ ਵਿਚਾਰ ਸਤਿਗੁਰ ਸੇਵ ਮਨ ਨਿਰਮਲਾ ਹੋਮੇ ਤਜ ਵਿਕਾਰ ਆਪ ਛੋੜ ਜੀਵਤ ਮਰੇ ਗੁਰ ਕੇ ਸ਼ਬਦ ਵਿਚਾਰ ਧੰਦਾ ਧਾਵਤ ਰਹਿ ਗਏ ਲਾਗਾ ਸੱਚ ਪਿਆਰ ਸੱਚ ਰਤੇ ਮੁਖੀ ਉਜਲੇ ਤਿਤ ਸਾਚੇ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਇਸ਼ਨਾਨ ਦਾਨ ਜੇਤਾ ਕਰੇ ਦੂਜੇ ਪਾਏ ਕੁਆਰ ਹਰ ਜੀਓ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕੇ ਹੇਤ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸ ਹੋਂ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਪਾਣਾ ਮੰਨ ਲਈ ਵਿੱਚੋਂ ਆਪ ਗਵਾਏ ਇਹਾ ਸੇਵਾ ਚੱਕਰੀ ਨਾਮ ਬਸੇ ਮਨ ਆਏ ਨਾਮੇ ਹੀ ਤੇ ਸੁੱਖ ਪਾਈਐ ਸੱਚੇ ਸ਼ਬਦ ਸੁਹਾਏ ਮਨ ਮੇਰੇ ਅੰਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਓ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਾ ਭਰਪੂਰ ਭੈ ਪਾਏ ਭਗਤ ਕਰੇ ਦਿਨ ਰਾਤੀ ਹਰ ਜੀਉ ਵੇਖੇ ਸਦਾ ਹਦੂਰ ਸੱਚੇ ਸ਼ਬਦ ਸਦਾ ਮਨ ਰਾਤਾ ਪਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਭਰੇ ਸੂਤੇ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁਨੇ ਕਰ ਕਾ ਪਾਉਣਾ ਜਿਉਂ ਆਇਆ ਤਿਉਂ ਜਾਏ
ਮਨਮੁਖ ਜਨਮ ਬਿਰਥ ਆ ਗਿਆ, ਕਿਆ ਹੁੰਦੇ ਸੀ ਜਾਏ, ਸਭ ਕਿਛ ਆਪੇ ਆਪ ਹੈ, ਹੋਮੇ ਵਿੱਚ ਕਹਿਣ ਨਾ ਜਾਏ, ਗੁਰ ਕੇ ਸ਼ਬਦ ਪਛਾਣੀਏ, ਦੁੱਖ ਹੋਮੇ ਵਿੱਚੋਂ ਗਵਾਏ, ਸਤਿਗੁਰ ਸੇਵਣ ਆਪਣਾ ਹੋ ਤਿਨਕੇ ਲਾਗੋ ਪਾਏ, ਨਾਨਕ ਦਰ ਸੱਚੇ ਸਚਿਆਰ ਹੈ, ਹੋ ਤਿਨ ਵਲੇ ਹਾਰੇ ਜਾਓ। ਸ੍ਰੀ ਰਾਗ ਮਹੱਲਾ ਤੀਜਾ, ਜੇ ਵੇਲਾ ਵਕਤ ਵਿਚਾਰੀਏ, ਤਾਂ ਕਿਤ ਵੇਲਾ ਭਗਤ ਦੇ ਹੋਏ, ਅਨ ਦਿਨ ਨਾਮੇ ਰੱਤਿਆ ਸੱਚੇ ਸੱਚਾ ਸੋਏ, ਇੱਕ ਤਿਲ ਪਿਆਰਾ ਵਿਸਰੇ ਭਗਤ ਕਨੇਹੀ ਹੋਏ, ਮਨ ਤਨ ਸੀਤਲ ਸਾਚ ਸਿਓ ਸਾਚ ਨਾ ਵਿਰਥਾ ਕੋਏ, ਮੇਰੇ ਮਨ ਹਰ ਕਾ ਨਾਮ ਧਿਆਏ, ਸਾਚੀ ਭਗਤ ਤਾਂ ਥੀਏ ਜਾਂ ਹਰ ਵਸੇ ਮਨ ਆਏ ਰਹਾਉ, ਸਹਿਜੇ ਖੇਤੀ ਰਾਹੀਏ ਸੱਚ ਨਾਮ ਬੀਜ ਪਾਏ, ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਿਜ ਸੁਭਾਏ, ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਤਿੱਖ ਜਾਏ, ਇਹੋ ਮਨ ਸਾਚਾ ਸੱਚ ਰਤਾ ਸੱਚੇ ਰਹੇ ਸਮਾਏ, ਆਖਣ ਵੇਖਣ ਬੋਲਣਾ ਸਹਿਜੇ ਸਭਦੇ ਰਹਿਆ ਸਮਾਏ, ਬਾਣੀ ਵੱਜੀ ਚੌਂ ਜੁਗੀ ਸੱਚੋ ਸੱਚ ਸੁਣਾਏ, ਹੋਮੇ ਮੇਰਾ ਰਹਿ ਗਿਆ ਸੱਚੇ ਲਾਇਆ ਮਿਲਾਏ, ਤਿੰਨ ਕੋ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵਲਾਏ, ਨਦਰੀ ਨਾਮ ਤੇ ਆਈਏ ਬਿਨ ਕਰਮਾ ਪਾਇਆ ਨਾ ਜਾਏ, ਪੂਰੇ ਭਾਗ ਸਤ ਸੰਗਤ ਲਹੇ ਸਤਿਗੁਰ ਭੇਟੇ ਜਿਸ ਆਏ, ਅਨ ਦਿਨ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ, ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ, ਸ੍ਰੀ ਰਾਗ ਮਹੱਲਾ ਤੀਜਾ, ਆਪਣਾ ਭਉ ਤਿੰਨ ਪਾਇਆ ਨਾ ਜਿਨ ਗੁਰ ਕਾ ਸ਼ਬਦ ਵਿਚਾਰ, ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ, ਦੁੱਬਦਾ ਮੈਲ ਚੁਕਾਇਨ ਹਰ ਰਾਖਿਆ ਉਰਧਾਰ, ਸੱਚੀ ਵਾਣੀ ਸੱਚ ਮਨ ਸੱਚੇ ਨਾਲ ਪਿਆਰ, ਮਨ ਮੇਰੇ ਹੋਮੇ ਮੈਲ ਭਰ ਨਾਲ, ਹਰ ਨਿਰਮਰ ਸਦਾ ਸੋਹਣਾ ਸ਼ਬਦ ਸਵਾਰਨ ਹਾਰ ਰਹੋ, ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲਏ ਮਿਲਾਏ, ਅਨ ਦਿਨ ਨਾਮੇ ਰੱਤਿਆ ਜੋਤੀ ਜੋਤ ਮਿਲਾਏ, ਜੋਤੀ ਜੋਤ ਸਮਾਏ ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ, ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿੰਨ ਆਏ, ਬਿਨ ਨਾਵੇ ਸਭ ਡੂਮਣੀ ਦੂਜੇ ਪਾਏ ਖੁਆਏ, ਤਿਸ ਘੜਵਿਨ ਘੜੀ ਨਾ ਜੀਵ ਦੀ ਦੁਖੀ ਰਹਿਣ ਵਿਹਾਏ, ਪਰਮ ਪੁਲਾਣਾ ਅੰਦਰ ਫਿਰ ਫਿਰ ਆਵੇ ਜਾਏ, ਨਦਰ ਕਰੇ ਪ੍ਰਭ ਆਪਣੀ ਆਪੇ ਲਏ ਮਿਲਾਏ, ਸਭ ਕੁਛ ਸੁਣਦਾ ਵੇਖਦਾ ਕਿਉਂ ਮੁੱਕਰ ਪਾਇਆ ਜਾਏ, ਪਾਪੋ ਪਾਪ ਕਮਾਵਦੇ ਪਾਪੇ ਪਚੇ ਪਚਾਏ, ਸੋ ਪ੍ਰਭ ਨਦਰ ਨਾ ਆਵਈ ਮਨਮੁਖ ਬੂਝ ਨਾ ਪਾਏ, ਜਿਸ ਵਿਖਾਲੇ ਸੋਈ ਵੇਖੇ ਨਾਨਕ ਗੁਰਮੁਖ ਪਾਏ, ਸ੍ਰੀ ਰਾਗ ਮਹੱਲਾ ਤੀਜਾ, ਬਿਨ ਗੁਰ ਰੋਗ ਨਾ ਟੁੱਟਈ ਹੋਮੇ ਪੀੜ ਨਾ ਜਾਏ, ਗੁਰ ਪ੍ਰਸਾਦੀ ਮਨ ਵਸੇ ਨਾਮੇ ਰਹੇ ਸਮਾਏ, ਗੁਰ ਸ਼ਬਦੀ ਹਰ ਪਾਈਏ ਬਿਨ ਸ਼ਬਦੇ ਭਰਮ ਪੁਲਾਏ, ਮਨ ਨੇ ਨਿਜ ਘਰ ਵਾਸਾ ਹੋਏ, ਰਾਮ ਨਾਮ ਸਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ ਰਹੋ, ਹਰੀ ਕੋ ਦਾਤਾ ਵਰਤਦਾ ਦੂਜਾ ਅਵਰ ਨ ਕੋਏ, ਸ਼ਬਦ ਸਲਾਹੀ ਮਨ ਬਸੇ ਸਹਿਜੇ ਹੀ ਸੁਖ ਹੋਏ, ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ, ਹੋਮੇ ਸਭਾ ਗਣਤ ਹੈ ਗਣਤੇ ਨੋ ਸੁਖ ਨਾਹੀ, ਬਿਖ ਕੀ ਕਾਰ ਕਮਾਵਣੀ ਬਿਖੀ ਮਾਏ ਸਮਾਏ, ਬਿਨ ਨਾਵੇ ਠੌਰ ਨ ਪਾਇਨੀ ਜੰਪੁਰ ਦੁਖ ਸਹਾਏ, ਜੀਓ ਪਿੰਡ ਸਭ ਤਿਸ ਦਾ ਤਿਸੇ ਕਾ ਦਾਧਾਰ, ਗੁਰ ਪ੍ਰਸਾਦੀ ਬੂਝੀਏ ਤਾਂ ਪਾਏ ਮੋਖ ਦੁਆਰ, ਨਾਨਕ ਨਾਮ ਸਲਾਏ ਤੂੰ ਅੰਤ ਨ ਪਾਰਾ ਵਾਰ, ਸ੍ਰੀ ਰਾਗ ਮਹੱਲਾ ਤੀਜਾ, ਤਿਨਾ ਆਨੰਦ ਸਦਾ ਸੁਖ ਹੈ ਜਿਨਾ ਸੱਚ ਨਾਮ ਆਧਾਰ, ਗੁਰ ਸ਼ਬਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ, ਸਦਾ ਸਦਾ ਸਾਚੇ ਗੁਣ ਗਾਵੇ ਸਾਚੇ ਨਾਏ ਪਿਆਰ, ਕਿਰਪਾ ਕਰਕੇ ਆਪਣੀ ਦਿੱਤੋ ਨੋ ਭਗਤ ਭੰਡਾਰ, ਮਨ ਰੇ ਸਦਾ ਆਨੰਦ ਗੁਣ ਗਾਏ, ਸੱਚੀ ਵਾਣੀ ਹਰ ਪਾਈਏ ਹਰ ਸਿਉ ਰਹੇ ਸਮਾਏ ਰਹਾਉ, ਸੱਚੀ ਭਗਤੀ ਮਨ ਲਾਲ ਥੀਆ ਰੱਤਾ ਸਹਿ ਸੁਭਾਏ, ਗੁਰ ਸ਼ਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ, ਜਿਹਵਾ ਰੱਤੀ ਸ਼ਬਦ ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ, ਗੁਰਮੁਖੀ ਹੋ ਰੰਗ ਪਾਈ

ਵਾਹਿਗੁਰੂ ਸਾਹਿਬ ਜੀਓ, ਥਿਰ ਘਰ ਬੈਸੋ ਹਰਜਨ ਪਿਆਰੇ।

लाहे वडानियास नानक नाम ते आई है।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਪਰ ਉਸ ਤੋਂ ਪਹਿਲਾਂ ਅਰਦਾਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਗੋਪਾਲ ਸਿੰਘ ਐਂਡ ਹਰਜੋਤ ਕੌਰ, ਦਿਸ ਇਜ਼ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਜ਼। ਫਰੋਮ ਟੂਡੇ ਔਨਵਰਡਸ, ਯੂ ਨੋ ਲੋਂਗਰ ਟੂ ਸੈਪਰੇਟ ਇੰਡੀਵਿਜੁਅਲਸ ਬਟ ਲਾਈਫ ਲੋਂਗ ਪਾਰਟਨਰਸ। ਔਲਵੇਜ਼ ਰਿਮੈਂਬਰ, ਤਨ ਪਿਰ ਇਹ ਨਾਖੀ ਹਨ, ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਤਨ ਪਿਰ ਕਹੀਏ ਸੋਏ। ਦਿਸ ਇਜ਼ ਅ ਡੈਫੀਨੇਸ਼ਨ ਆਫ ਐਨ ਆਈਡੀਅਲ ਕਪਲ। ਮਹਾਰਾਜ ਜੀ ਸੇਜ਼ ਦੈਟ ਆਈ ਡੂ ਨੋਟ ਰਿਗਾਰਡ ਟੂ ਪੀਪਲ ਜਸਟ ਸਿਟਿੰਗ ਟੂਗੈਦਰ ਐਜ਼ ਅ ਕਪਲ। ਫੋਰ ਦੈਟ ਇਜ਼ ਅ ਕ੍ਰਾਈਟੀਰੀਆ ਵਿਚ ਇਜ਼ ਏਕ ਜੋਤ ਦੋਏ ਮੂਰਤੀ, ਟੂ ਬਾਡੀਜ਼ ਬਟ ਵਨ ਸੋਲ, ਵਿਚ ਮੀਨਸ ਯੋਰ ਐਕਸ਼ਨਸ, ਯੋਰ ਥਾਟਸ, ਯੋਰ ਡਿਸੀਜ਼ਨਸ, ਦੇ ਆਲ ਸ਼ੁੱਡ ਰੈਜ਼ੋਨੇਟ। ਐਂਡ ਟੂਡੇ ਯੂ ਬੋਥ ਆਰ ਹੋਲਡਿੰਗ ਦ ਪੱਲਾ ਇਨ ਫਰੰਟ ਆਫ ਗੁਰੂ ਸਾਹਿਬ, ਇਨ ਫਰੰਟ ਆਫ ਯੋਰ ਲਵਡ ਵਨਸ, ਇਟ ਹੈਜ਼ ਅ ਡੀਪ ਮੀਨਿੰਗ ਬਿਹਾਇੰਡ ਇਟ। ਦਿਸ ਇਜ਼ ਅ ਪ੍ਰੋਮਿਸ ਦੈਟ ਯੂ ਬੋਥ ਆਰ ਮੇਕਿੰਗ ਟੂਡੇ, ਦੈਟ ਵੀ ਗੋਇੰਗ ਟੂ ਸਟੇ ਟੂਗੈਦਰ ਫੋਰ ਦ ਰੈਸਟ ਆਫ ਅਵਰ ਲਾਈਵਸ, ਵੀ ਕੈਨ ਪੁੱਟ ਅਵਰ ਬੈਸਟ ਐਫਰਟਸ ਟੂ ਮੇਕ ਥਿੰਗਸ ਵਰਕ। ਦਿਸ ਇਜ਼ ਅ ਕਮਿਟਮੈਂਟ ਦੈਟ ਆਈ ਐਮ ਗੋਇੰਗ ਟੂ ਸਟੇ ਲੋਇਲ ਟੂ ਮਾਈ ਪਾਰਟਨਰ, ਐਂਡ ਆਈ ਐਮ ਵਿਲਿੰਗ ਟੂ ਟੇਕ ਗੋਪਾਲ ਸਿੰਘ ਔਰ ਹਰਜੋਤ ਕੌਰ ਐਜ਼ ਮਾਈ ਲਾਈਫ ਲੋਂਗ ਪਾਰਟਨਰ। ਆਈ ਹੋਪ ਯੂ ਬੋਥ ਅੰਡਰਸਟੈਂਡ ਦਿਸ। ਸੋ ਸਤਿ ਸੰਗਤ ਜੀ, ਪੱਲੇ ਦੀ ਰਸਮ ਹੋ ਰਹੀ ਹੈ, ਮੈਂ ਬੇਨਤੀ ਕਰੂੰਗਾ ਸਰਦਾਰ ਪਰਮਜੀਤ ਸਿੰਘ ਅਤੇ ਬੀਬੀ ਹਰਜਿੰਦਰ ਕੌਰ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਾਲੇ। ਆਓ, ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

So now, you both had made your promises, so there's no looking back now. Only moving forward together as a couple. Aao hun saath sangat ji lama di maryada par aarambh ho rahi hai. Lama da paath gyani Surinder Singh ji aap din sarvan karaunge. Uparant us lab da kirtan bhai Sapai Kamaljeet Singh ji ਹਜ਼ੂਰੀ ਰਾਗੀ ਜਥਾ ਸਤਿਗੁਰ ਸ੍ਰੀ ਹਰਿਮੰਦਰ ਸਾਹਿਬ ਆਪ ਜੀ ਨੂੰ ਸਰਪਣ ਕਰਾਉਣਗੇ ਹਰਜੋਤ ਸਿੰਘ ਹਰਜੋਤ ਕੌਰ ਐਂਡ ਗੋਪਾਲ ਸਿੰਘ ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਵ ਦਾ ਪਾਠ ਆਪ ਜੀ ਨੂੰ ਸਰਪਣ ਕਰਾਉਣਗੇ ਬੜੇ ਧਿਆਨ ਦੇ ਨਾਲ ਪ੍ਰੇਮ ਦੇ ਨਾਲ ਪਾਠ ਸਰਪਣ ਕਰਨਾ ਉਪਰੰਤ ਦੋਨਾਂ ਜਣਿਆਂ ਨੇ ਮੱਥਾ ਟੇਕਣਾ ਫਿਰ ਖੜ੍ਹੇ ਹੋ ਕਰਕੇ ਪ੍ਰਕਰਮਾ ਸ਼ੁਰੂ ਕਰ ਦੇਣੀ ਹੈ ਗੋਪਾਲ ਸਿੰਘ ਯੂਲ ਬੈ ਦ ਫਰੰਟ ਫੋਲੋਡ ਬਾਈ ਦ ਬ੍ਰਾਈਡ ਚਾਰੇ ਲਾਵਾਂ ਇਸ ਔਰਡਰ 'ਚ ਹੋਣਗੀਆਂ ਐਂਡ ਵੈਨ ਯੂ ਵਾਕਿੰਗ ਟੇਕ ਯੂਰ ਟਾਈਮ Enjoy this moment, don't rush at all. And when you come to the front, matha tek ke phir baith jana. Phir gyani ji duji lav da paath sarvan karaunge. Paath sarvan kita, phir matha tekna. Phir parikarma karke, phir aake namaskar karke Maharaj ji nu phir baith jana. Isse tarah tiji lav and then chauthi lav. Chauthi lav to baad phir dwara matha tek ke baith jana. Phir nand sahib da kirtan hovega, followed by the ardas and the mukh vak. ਬੜੀ ਗਿਆਨੀ ਜੀ ਇਸ਼ਾਰਾ ਕਰਨਗੇ ਸੋ ਫੋਕਸ ਔਨ ਲਿਸਨਿੰਗ ਓਨਲੀ ਆਓ ਸਾਧ ਸੰਗਤ ਜੀ ਲਾਵਾਂ ਦਾ ਪਾਠ ਸਰਵਣ ਕਰੀਏ ਪ੍ਰੇਮ ਸਹਿਤ ਹਾਜ਼ਰੀ ਲਵਾਈਏ ਇਕਾਗਰਤਾ ਬਖਸ਼ਿਸ਼ ਕਰੋ ਜੀ ਚੁੱਪ ਦਾ ਦਾਨ ਬਖਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ

ਪਾਈ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਈ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ। ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆ ਬੈ ਧਾਈ, ਸਭ ਥਾਈ ਹੋਈ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋ

ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਆਰਿਆਂ ਨਾ ਚਰਾਏ ਗਏ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤ ਆਵਨ ਕਾ ਸਦਕਾ ਸਰਬ ਸੁਖ ਹੂਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ

ਆ ਪਰਮਜੀਤ ਸਿੰਘ ਮੰਜਲ, ਬੀਬੀ ਹਰਜਿੰਦਰ ਕੌਰ ਮੰਜਲ, ਸੱਚੀ ਪਾਤਸ਼ਾਹ ਜੀ ਸੁਭਾਗ ਜੋੜੀ, ਕਾਕਾ ਗੋਪਾਲ ਸਿੰਘ ਖੰਗੂੜਾ ਅਤੇ ਬੀਬਾ ਹਰਜੋਤ ਕੌਰ ਮੰਜਲ ਦਾ ਸ਼ੁਭ ਆਨੰਦ ਕਾਰਜ, ਗੁਰਮਤ ਮਰਜ਼ਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ। ਆਪ ਜੀ ਨੇ ਮਿਹਰਾਂ ਕੀਤੀਆਂ, ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਜਸ ਕੀਰਤਨ ਕਰਦਿਆਂ, ਅੱਖਰ ਵਾਧਾ ਘਾਟਾ ਪਲਚਕ ਮਾਫ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਵਿੱਚ ਪਰਸ ਪਰ ਪਿਆਰ ਬਖਸ਼ਣਾ, ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾ ਬਖਸ਼ਿਸ਼ ਕਰਨੇ, ਮਹਾਨ ਖੁਸ਼ੀਆਂ ਦੇ ਅੰਦਰ ਦੋਨਾਂ ਹੀ ਪਰਿਵਾਰਾਂ ਵੱਲੋਂ ਪਛਾਕੇ ਹਾਜ਼ਰ ਕੀਤੇ ਨੇ ਅਤੇ ਮੰਜਲ ਪਰਿਵਾਰ ਵੱਲੋਂ ਆਪ ਜੀ ਦੇ ਪਾਵਨ ਤਖਤਾਂ 'ਤੇ

ਸਾਥ ਰੱਖਣਾ ਸੁਭਾਗ ਜੋੜੀ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਦੇ ਖੇੜਿਆ ਭਰਿਆ ਹੋਵੇ। ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਜੀ ਸੁਭਾਗ ਜੋੜੀ ਨੂੰ ਦਰੋਂ ਘਰੋਂ ਸੀਸਾਂ ਬਖਸ਼ਣੀਆਂ।

ਕਰਨੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ।

ਪਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

जय जय काज कीर्त सेवक की, तहां तहां उठतावै।

जन्म जन्म की मैल गई, वड्डी वड्याई अचरज सोभा,

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰੇ ਹੱਥ ਰੱਖਣ, ਦੋਨਾਂ ਪਰਿਵਾਰਾਂ ਵਿੱਚ ਗੁਰੂ ਸਾਹਿਬ ਪ੍ਰੇਮ ਇਤਫਾਕ ਮੇਲ ਮਿਲਾਪ ਦੀ ਦਾਤ ਬਖਸ਼ਿਸ਼ ਕਰਨ। ਸੁਸਾਧ ਸੰਗਤ ਜੀ, ਜਿੱਥੇ ਅੱਜ ਅਸੀਂ ਸੁਭਾਗ ਜੋੜੀ ਦੇ ਵਿਆਹ ਕਾਰਜਾਂ ਦੇ ਸਫਲਤਾ ਵਾਸਤੇ ਇਕੱਤਰ ਹੋਏ ਹਾਂ, ਇਹਨਾਂ ਦੇ ਆਨੰਦ ਕਾਰਜਾਂ ਵਾਸਤੇ ਆਪਾਂ ਖੁਸ਼ੀ ਮਨਾ ਰਹੇ ਹਾਂ, ਉੱਥੇ ਹੀ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ, ਤਿਨ੍ਹਾਂ ਦਾ ਵਿਆਹ ਪੁਰਬ ਵੀ ਹੈ। ਸੋ ਆਪ ਸਮੂਹ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ, ਤਿਨ੍ਹਾਂ ਦੇ ਵਿਆਹ ਪੁਰਬ ਦੀ ਵੀ ਲੱਖ ਲੱਖ ਵਧਾਈ ਹੋਵੇ। ਸਤਸੰਗਤ ਜੀ, ਦੋਨੋਂ ਹੀ ਪਰਿਵਾਰ ਗੁਰਦੁਆਰਾ ਸਾਹਿਬ ਦੇ ਨਾਲ ਅਥਾਹ ਪ੍ਰੇਮ ਰੱਖਦੇ ਨੇ। ਖਾਸ ਤੌਰ 'ਤੇ ਮੰਜਲ ਪਰਿਵਾਰ ਵੱਲੋਂ ਆਪਣੀ ਬੱਚੀ ਦੇ ਆਨੰਦ ਕਾਰਜਾਂ ਦੀ ਖੁਸ਼ੀ ਵਿੱਚ ਸਤਿਗੁਰਾਂ ਦੇ ਜੋ ਆਪ ਜੀ ਪਾਵਨ ਰਮਾਲਾ ਸਾਹਿਬ ਚੰਦੋਆ ਸਾਹਿਬ ਪੂਰਾ ਸੈੱਟ ਦੀ ਸੇਵਾ ਪਰਿਵਾਰ ਵੱਲੋਂ ਹੋਈ ਹੈ। ਸੋ ਪਰਿਵਾਰ ਬਹੁਤ ਹੀ ਗੁਰਦੁਆਰਾ ਸਾਹਿਬ ਦੇ ਨਾਲ ਪ੍ਰੇਮ ਰੱਖਦੇ ਨੇ, ਖਾਸ ਤੌਰ 'ਤੇ ਹਰਜੋਤ ਕੌਰ ਦੇ ਮਾਤਾ ਜੀ, ਸਾਡੇ ਬੜੇ ਸਤਿਕਾਰਯੋਗ ਭੈਣ ਜੀ ਹਰਜਿੰਦਰ ਕੌਰ ਜੀ ਮੰਜਲ, ਜੋ ਕਿ ਬੀਬੀਆਂ ਸੁਖਮਨੀ ਸਾਹਿਬ ਦੇ ਪਾਠ ਸਰਬੱਤ ਦੇ ਭਲੇ ਦੇ ਨਿਰੰਤਰ ਐਵਰੀ ਵੀਕ ਮੰਡੇ ਅਤੇ ਵੈਨਸਡੇ ਕਰਦੇ ਨੇ, ਉਹਨਾਂ ਦੇ ਵਿੱਚ ਮੋਢੀ ਤੌਰ 'ਤੇ ਬੀਬੀ ਹਰਜਿੰਦਰ ਕੌਰ ਇਹ ਸੇਵਾ ਨਿਭਾਉਂਦੇ ਨੇ। ਅਤੇ ਨਾਲ ਹੀ ਜਦੋਂ ਵੀ ਅਖੰਡ ਪਾਠ ਸਾਹਿਬ ਐਵਰੀ ਵੀਕ ਫਰਾਈਡੇ ਨੂੰ ਆਰੰਭ ਹੁੰਦੇ ਨੇ, ਜਿਹਨਾਂ ਦੇ ਭੋਗ ਐਤਵਾਰ ਨੂੰ ਪਾਏ ਜਾਂਦੇ ਨੇ, ਸੋ ਪਹਿਲੀ ਰੌਲ ਦੀ ਸੇਵਾ ਪੱਕੀਏ ਬੀਬੀ ਹਰਜਿੰਦਰ ਕੌਰ ਜੀ ਬੜੇ ਪਿਆਰ ਦੇ ਨਾਲ ਨਿਭਾਉਂਦੇ ਨੇ। ਅਤੇ ਉੱਦਾਂ ਵੀ ਜਦੋਂ ਵੀ ਕਦੇ ਗੁਰਦੁਆਰਾ ਸਾਹਿਬ ਵਿਖੇ ਕਿਸੇ ਵੀ ਸੇਵਾ ਦੀ ਲੋੜ ਹੋਵੇ, ਬੀਬੀ ਜੀ ਪੂਰੇ ਕਮਰ ਕਸਾ ਕਰਕੇ ਤਿਆਰ ਬਰ ਤਿਆਰ ਰਹਿੰਦੇ ਨੇ। ਸੋ ਸਾਡੇ ਨਾਲ ਸਾਡਾ ਪੂਰੇ ਸਟਾਫ ਦੇ ਨਾਲ ਸਮੂਹ ਪਰਿਵਾਰ ਦਾ ਬੜਾ ਅਥਾਹ ਸੁਨੇਹ ਹੈ, ਸਾਨੂੰ ਬੜਾ ਮਾਣ ਸਤਿਕਾਰ ਵੀ ਦਿੰਦੇ ਨੇ। ਸੋ ਸਾਡੇ ਲਈ ਬੜੀ ਮਾਣ ਦੀ ਗੱਲ ਹੈ, ਬੜੀ ਖੁਸ਼ੀ ਦੀ ਗੱਲ ਹੈ, ਸਾਡਾ ਆਪਣਾ ਪਰਿਵਾਰ ਹੈ, ਸਾਡੇ ਲਈ ਦੁੱਗਣੀ ਖੁਸ਼ੀ ਹੈ। ਆਓ ਸਾਧ ਸੰਗਤ ਜੀ, ਸਾਡੇ ਕੋਲ ਪੰਥ ਦੇ ਮਹਾਨ ਢਾਡੀ ਜਥਾ ਗਿਆਨੀ ਰਸ਼ਪਾਲ ਸਿੰਘ ਜੀ ਪਮਾਲ ਆਪ ਨੂੰ ਸੰਗਤ ਦੇ ਨਾਲ ਕੇਵਲ ਇੱਕ ਕਵਿਤਾ ਦੀ ਸਾਂਝ ਪਾਉਣਗੇ। ਆਓ ਤਿੰਨਾਂ ਪਾਸੋਂ ਵਧਾਈ ਵਾਲੀ ਕਵਿਤਾ ਸਰਵਣ ਕਰੀਏ, ਲਾਹੇ ਪ੍ਰਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੋਨੋਂ ਹੀ ਪਰਿਵਾਰ, ਖੰਗੂੜਾ ਪਰਿਵਾਰ ਤੇ ਮੰਜ਼ਲ ਪਰਿਵਾਰ, ਜਿਹੜੇ ਸਮੇਂ ਨੂੰ ਤੁਸੀਂ ਉਡੀਕਦੇ ਸੀ, ਅੱਜ ਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਏ। ਕਾਕਾ ਗੋਪਾਲ ਸਿੰਘ, ਬੇਟੀ ਹਰਜੋਤ ਕੌਰ, ਪਤੀ ਪਤਨੀ ਦੇ ਰੂਪ ਦੇ ਵਿੱਚ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਸਜੇ ਹੋਏ ਨੇ ਗੁਰਦੁਆਰਾ ਸਾਹਿਬ ਸੁੱਖ ਸਾਗਰ। ਆਪਾਂ ਸਰਵਣ ਕਰ ਚੁੱਕੇ ਹਾਂ, ਅੱਜ ਦਾ ਇਤਿਹਾਸਕ ਦਿਨ ਹੈ, ਕਿਉਂਕਿ ਗੁਰਮਤ ਨੇ ਜਿਹੜਾ ਫੈਸਲਾ ਲਿਆ ਨਾ, ਭਾਵੇਂ ਲੋਕੀ ਜੋ ਮਰਜ਼ੀ ਕਹਿਣ, ਜਦੋਂ ਵਿਆਹ ਦਾ ਦਿਨ ਆਉਂਦਾ ਟਿੱਚਰਾਂ ਕਈ ਮਜ਼ਾਕ ਕਰਦੇ ਨੇ ਵੀ ਇਹ ਤਾਂ ਜੀ ਮੋਤੀ ਚੂਰ ਦੇ ਲੱਡੂ ਨੇ, ਜਿਹੜਾ ਖਾਂਦਾ ਉਹ ਵੀ ਪਛਤਾਉਂਦਾ, ਦੂਜੇ ਦੀਆਂ ਊਂ ਲਾਲਾਂ ਡਿੱਗਦੀਆਂ ਨੇ। ਉਹਨਾਂ ਦਾ ਕਹਿਣ ਤੋਂ ਭਾਵ ਹੁੰਦਾ ਵਿਆਹ ਕਰਾਉਣ ਵਾਲਾ ਵੀ ਪਛਤਾਉਂਦਾ, ਦੂਜਾ ਊਂ ਝੂਰਦਾ, ਪਰ ਨਹੀਂ, ਮਹਾਰਾਜ ਕਹਿੰਦੇ ਸਕਲ ਧਰਮ ਹੈ ਗ੍ਰਿਸਤ ਪ੍ਰਧਾਨ ਹੈ। 10 ਗੁਰੂ ਸਾਹਿਬਾਨਾਂ ਚੋਂ 9 ਗੁਰੂ ਸਾਹਿਬਾਨ ਗ੍ਰਿਸਤੀ ਸੀ। ਅੱਜ ਦੇ ਦਿਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਵਾਸਤੇ ਬਟਾਲੇ ਗਏ ਬਰਾਤ ਲੈ ਕੇ। ਆਪਾਂ ਕਿੱਡੀਆਂ ਭਾਗਾਂ ਵਾਲੇ ਹਾਂ, ਉਹ ਇਤਿਹਾਸਕ ਦਿਨ ਹੈ। ਅੱਜ ਮੰਜ਼ਲ ਪਰਿਵਾਰ ਸਰਦਾਰ ਪਰਮਜੀਤ ਸਿੰਘ ਜੀ, ਭੈਣ ਜੀ ਹਰਜਿੰਦਰ ਕੌਰ, ਜੋ ਬਿਪਨਪ੍ਰੀਤ ਸਿੰਘ ਜੀ ਨੇ, ਕਿਉਂਕਿ ਇਸ ਵਿਆਹ ਦੇ ਵਿੱਚ ਹਰ ਰੋਜ਼ ਜਿੱਥੇ ਪ੍ਰਧਾਨ ਹਰਭਜਨ ਸਿੰਘ ਜੀ ਅਠਵਾਲ ਘੱਟੋ ਘੱਟ 9 ਘੰਟੇ ਇੱਥੇ ਹਾਜ਼ਰੀ ਭਰਦੇ ਨੇ, ਹਰੇਕ ਵਿਆਹ ਦੇ ਵਿੱਚ ਵਧਾਈਆਂ ਦਿੰਦੇ ਨੇ, ਅਤੇ ਗੁਰੂ ਘਰ ਦੇ ਜਿਹੜੇ ਵਜ਼ੀਰ ਨੇ, ਬਾਬਾ ਹਰਬੰਸ ਸਿੰਘ ਜੀ, ਬਾਬਾ ਸੁਰਿੰਦਰ ਸਿੰਘ ਜੀ, ਬਿਪਨਪ੍ਰੀਤ ਸਿੰਘ ਜੀ, ਭਾਈ ਰਣਜੀਤ ਸਿੰਘ ਜੀ, ਭਾਈ ਹਰਜਿੰਦਰ ਸਿੰਘ ਜੀ, ਸਾਰੇ ਆਪਦੀ ਹਾਜ਼ਰੀ ਲਵਾ ਰਹੇ ਨੇ। ਭੈਣ ਜੀ ਹਰਜਿੰਦਰ ਕੌਰ ਜਿਹੜੀ ਸੇਵਾ ਨਿਭਾਉਂਦੀ ਆ, ਐਵੇਂ ਨਹੀਂ ਨਿਭਾਈ ਜਾਂਦੀ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਇਹ ਤਦ ਹੀ ਸਤਿਗੁਰੂ ਮਹਾਰਾਜ ਦਾ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਤੋਂ ਸੰਥਿਆ ਲਈ ਲੜੀਵਾਰ ਸਤਿਗੁਰੂ ਮਹਾਰਾਜ ਦੇ ਸਰੂਪਾਂ ਤੋਂ ਪਾਠ ਕਰਨਾ ਬਹੁਤ ਕਠਿਨ ਹੈ। ਇਹ ਸੇਵਾ ਹੀ ਅੱਜ ਉਸ ਪਰਿਵਾਰ ਦੀ ਬੱਚੀ ਖੰਗੂੜਾ ਪਰਿਵਾਰ ਦੇ ਵੱਲ ਸਰਦਾਰ ਸੋਹਣ ਸਿੰਘ ਜੀ ਅਤੇ ਮਾਤਾ ਕਸ਼ਮੀਰ ਕੌਰ, ਉਹਨਾਂ ਦਾ ਹੋਣਹਾਰ ਬੱਚਾ ਗੋਪਾਲ ਸਿੰਘ, ਉਹਦੀ ਜੀਵਨ ਸਾਥਣ ਬਣ ਕੇ, ਉਹਨਾਂ ਦੀ ਨੂੰਹ ਰਾਣੀ ਬਣ ਕੇ ਉਸ ਪਰਿਵਾਰ ਵੱਲ ਜਾ ਰਹੀ ਆ। ਜਾਂਦੀ ਬੱਚੀ ਨੂੰ ਜੋ ਮਾਤਾ ਪਿਤਾ ਅਸੀਸ ਤੇ ਅਰਦਾਸ ਬੇਨਤੀ ਕਰਦੇ ਨੇ, ਉਹਦਾ ਜ਼ਿਕਰ ਪਮਾਲ ਦਾ ਜੱਥਾ ਇੰਜ ਪੇਸ਼ ਕਰਦਾ।

0: ਸਕਲ ਧਰਮ ਖ੍ਰਿਸਤ ਪ੍ਰਧਾਨ ਹੈ, ਜਿਸ ਮਾਰਗ ਤੇ ਇਸ ਭਾਗ ਭਰੀ ਜੋੜੀ ਨੇ ਚੱਲਣਾ, ਦਾਤਾ ਕਿਰਪਾ ਕਰੇ, ਮਿਹਰ ਕਰੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ, ਪਿਆਰ ਦੀਆਂ ਤੰਦਾਂ ਦੋਨਾਂ ਪਰਿਵਾਰਾਂ ਦੇ ਦਿਨੋ ਦਿਨ ਮਜ਼ਬੂਤ ਹੋਣ, ਇਹ ਅਰਦਾਸ ਬੇਨਤੀ ਜੀ। ਦੋਨਾਂ ਪਰਿਵਾਰਾਂ ਨੂੰ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਬਹੁਤ ਬਹੁਤ ਧੰਨਵਾਦ ਗਿਆਨੀ ਰਸ਼ਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ। ਸੋ ਸਤਸੰਗ ਜੀ, ਇੱਥੇ ਹੀ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਸੁਭਾਗ ਜੋੜੀ ਦੇ ਆਨੰਦ ਕਾਰਜ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਸੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ ਸਤਸੰਗਤ ਜੀ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਨੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਡਿਸਿਪਲਿਨ ਦੇ ਵਿੱਚ ਵਾਕਆਊਟ ਕਰਨਾ ਹੈ। ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਬਾਹਰ ਟੈਂਟ ਦੇ ਵਿੱਚ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ ਹੈ। ਪਰਿਵਾਰ ਵੱਲੋਂ ਬੜੇ ਪਿਆਰ ਦੇ ਨਾਲ ਲੰਗਰ ਪ੍ਰਸ਼ਾਦਾ ਤਿਆਰ ਹੈ, ਆਪ ਜੀ ਨੇ ਜ਼ਰੂਰ ਛੱਕ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ, ਇੱਧਰ ਬੀਬੀਆਂ ਵੀ ਬੈਠੀਆਂ ਨੇ, ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਪਲੀਜ਼ ਮੇਕ ਸ਼ੋਰ ਕਰੋ ਕਿ ਗੱਲਾਂ ਬਾਤਾਂ ਨਹੀਂ ਮਾਰਨੀਆਂ ਮਹਾਰਾਜ ਦੀ ਹਜ਼ੂਰੀ ਵਿੱਚ। ਅਸੀਂ ਆਏ ਹਾਂ ਮਹਾਰਾਜ ਦੀ ਖੁਸ਼ੀਆਂ ਲੈਣ ਵਾਸਤੇ ਆਏ ਹਾਂ, ਮਹਾਰਾਜ ਦੀ ਨਾਰਾਜ਼ਗੀ ਨਹੀਂ ਲੈ ਕੇ ਜਾਣੀ। ਜਿੰਨਾ ਚਿਰ ਅਸੀਂ ਸਤਿਗੁਰਾਂ ਦੇ ਦਰਬਾਰ ਵਿੱਚ ਸਜਣਾ ਹੈ, ਸਤਸੰਗ ਜੀ ਬਚਪਨ ਤੋਂ ਹੀ ਸਾਨੂੰ ਸਿਖਾਇਆ ਜਾਂਦਾ ਕਿ ਬੜੇ ਪਿਆਰ ਦੇ ਨਾਲ ਮਹਾਰਾਜ ਨੂੰ ਨਮਸਕਾਰ ਕਰਕੇ ਸਤਿਕਾਰ ਦੇ ਨਾਲ ਬੈਠਣਾ, ਅਤੇ ਜਦੋਂ ਹੁਣ ਜਾਣਾ ਹੈ ਇਹ ਪਲੀਜ਼ ਮੇਕ ਸ਼ੋਰ ਕਰਿਓ ਵੀ ਸਾਨੂੰ ਖੁਸ਼ੀ ਹੈ, ਨੋ ਡਾਊਟ। ਬਟ ਇੱਕ ਦੂਜੇ ਦੇ ਨਾਲ ਮੇਨ ਹਾਲ ਦੇ ਵਿੱਚ ਵਧਾਈਆਂ ਸਾਂਝੀਆਂ ਨਹੀਂ ਕਰਨੀਆਂ, ਕਿਸੇ ਨੇ ਮਹਾਰਾਜ ਵੱਲ ਪਿੱਠ ਨਹੀਂ ਕਰਨੀ, ਕੋਈ ਗੱਲਬਾਤ ਨਹੀਂ ਮਾਰਨੀ। ਬੜੇ ਪਿਆਰ ਦੇ ਨਾਲ ਆਪ ਜੀ ਨੇ ਮੱਥਾ ਟੇਕ ਕੇ ਵਾਕਆਊਟ ਕਰਕੇ ਥੱਲੇ ਚੱਲ ਕਰਕੇ ਮਿਲ ਲਿਓ। ਪਲੀਜ਼ ਮੇਕ ਸ਼ੋਰ ਕਰਿਓ ਮੇਨ ਹਾਲ ਦੇ ਵਿੱਚ ਨਹੀਂ ਕਰਨੀਆਂ, ਦੁਆਰਾ ਦੁਆਰਾ ਸਾਨੂੰ ਕਹਿਣਾ ਨਾ ਪਵੇ। ਆਪ ਜੀ ਸਾਰੇ ਸੂਝਵਾਨ ਹੋ, ਸੰਗਤ ਬੜੀ ਸਿਆਣੀ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਐਂਡ ਆਈ ਸੀ ਅ ਲੋਟ ਆਫ ਯੂਥ ਓਵਰ ਹੇਅਰ, ਸੋ ਇਟਸ ਮਾਈ ਹੰਬਲ ਰਿਕੁਐਸਟ ਟੂ ਆਲ ਦ ਯੂਥ ਦੈਟ ਦ ਗੁਰਦੁਆਰਾਜ਼ ਆਰ ਨੋਟ ਮੈਂਟ ਫੋਰ ਜਸਟ ਦ ਵੈਡਿੰਗਸ, ਸੋ ਵੀ ਯੂਜ ਦੀਜ਼ ਇੰਸਟੀਟਿਊਸ਼ਨਸ, ਦੀਜ਼ ਆਰ ਵਟ ਵੀ ਕਾਲ ਅ ਲੈਗਸੀ, ਸੋ ਵੀ ਹੈਵ ਟੂ ਡੂ ਸਮਥਿੰਗ, ਵੀ ਹੈਵ ਟੂ ਥਿੰਕ ਅਬਾਊਟ ਸਮਥਿੰਗ, ਹਾਊ ਟੂ ਮੈਨੇਜ ਦੀਜ਼ ਇੰਸਟੀਟਿਊਸ਼ਨਸ। So get, take some time off your daily routines, come to the Gurdwara Sahib, do some seva, apni seva vaste bhi apa tatpar hona hai. Sabhag jode nu bhi benti hai ke jehdi legacy thode maa pyo ne sonu leyandi hai, aap bhi hun guru wale banna hai, mar chakna hai, chadhdi kala wala jeevan banawana hai, satguru kripa karnge, gur mera sang sada hai nale, maharaj sada ang sang sahai hon. Dona parivaran nu bahut bahut badhaiyan, saryan da bahut bahut dhanwad. Waheguru ji ka khalsa, waheguru ji ki fateh.

ਕੁੜਿਆਰ ਸਭ ਮਾਰ ਕਢੋਏ, ਸੱਚਿਆਰਾ ਦੇਵੜਿਆਈ ਹਰ ਧਰਮ ਨਿਆਉ ਕੀਏ, ਸਭ ਹਰ ਕੀ

ਸਲੋਕ ਮਹੱਲਾ ਤੀਜਾ ਸਤਿਗੁਰ ਕੇ ਭਾਣੇ ਜੋ ਚਲੇ ਤਿਸ ਵਡਿਆਈ ਵੱਡੀ ਹੋਈ ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨਾ ਸਕੇ ਕੋਏ ਕਿਰਪਾ ਕਰੇ।

ਪ੍ਰਤੀਤ ਹਰ ਸਭ ਕੁਛ ਜਾਣਦਾ ਹਰ ਜੇਬੜ ਨਾਹੀਂ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦੇਸਾ ਕਿਉਂਕਿ ਜੇ ਜਾਣਾ ਹੀ ਧਰਮ ਮਾਰਦਾ ਸੱਚਾ ਸਾਹਿਬ ਸੱਚ ਦਿਆਉ ਪਾਪੀ ਨਰ ਹਾਰਦਾ ਸਲਾਹੋ ਭਗਤੋ ਕਰ ਜੋੜ ਹਰ ਭਗਤ।

ਤੇ ਪੈ ਧਿਆਇਆ ਨਾਮ ਹਰੇ ਹੋਮੇ ਮਾਰ ਮਲਾਈਨ ਗੁਰ ਕੇ ਸ਼ਬਦ ਤਰੇ ਨਾਨਕ ਸਹਿਜ ਸਮਾਈਨ ਹਰੇ ਆਪਣੀ ਕਿਰਪਾ ਕਰੇ ਪੌੜੀ ਹਰੇ ਆਪਣੀ ਭਗਤ ਕਰਾਏ ਵਡਿਆਈ ਬਖਾਲੀਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇ ਬਕਾਲੀਅਨ ਹਰ ਭਗਤਾਂ ਨੂੰ ਦੇ ਆਨੰਦ ਤਿਰਖ ਤੇ

ਸਲੋਕਮ ਹੱਲਾ ਤੇ ਪਹਿਲਾ ਕੋ ਬੁੱਧ ਡੂਮਣੀ ਕੁਦਾਇਆ ਕੁਸਾਈਨ ਭਰ ਨਿੰਦਾ ਘੱਟ ਝੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕੀ ਥੀਏ ਕਾਰੀ ਕੱਢੀ ਕਿਆ ਥੀਏ।

ਤੇ ਲੱਗੀਆਂ ਫਿਰਨ ਨਿਜ ਘਰ ਵਸੇ ਨਿਜ ਥਾਏ ਅਨਹਦ ਧੁਨੀ ਸਦ ਵੱਜਦੇ ਉਨਵਾਨ ਹਰ ਲਿਬ ਲਾਏ ਨਾਨਕ ਹਰ ਭਗਤਾ ਤਿਨਾ ਕੇ ਮਨ ਵਸੇ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹੋਣ ਢਾਡੀ ਹਰ ਪ੍ਰਭ ਖਸਮ ਕਾ ਹਰ ਕੇ ਦਰ ਆਇਆ ਹਰ ਅੰਦਰ ਸੁਣੀ ਪਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦਕੇ।

ਭਾਵੇ ਮਿਲ ਸਤਿਗੁਰ ਅੰਮ੍ਰਿਤ ਪੀਜੇ ਜਿਉ, ਬੜ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗ

ਦਿਖਾ ਲਿਆ ਹੋ ਸਤਿਗੁਰ ਬਿਟੋ ਸਦ ਵਾਰਿਆ ਜੀਓ ਏਕੋ ਪਵਨ ਮਾਟੀ ਸਭ ਏਕਾ ਜੋਤ ਸਵਾਈਆਂ

ਓ ਸਤਿਗੁਰੁ ਬਿਟੋ ਬਤਾਇਆ ਜੀਓ, ਜਾਂ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਪਾਣੀ। ਉਪਦੇਸ਼ ਕਰੇ ਗੁਰੂ ਸਤਿਗੁਰ ਪੂਰਾ, ਗੁਰੂ ਸਤਿਗੁਰ ਪੁਰ

ਲਿਖਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹੋ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹੋ ਕੋਲੀ ਜਿਉ ਕੋਲ ਕਮਾਈ

ਜੋਤ ਮਿਲੀ ਸੁਖ ਪਾਇਆ ਜਾਂ ਨਾਨਕ ਏਕ ਪਸਾਰਿਆ ਜਿਉ ਮਾਝ ਮਹੱਲਾ ਚੌਥਾ ਜਿਥ ਕਰ ਪੀਰ ਸੁਹਾਗ ਬਣਾਇਆ ਤਿਤ ਕਰ ਸਕੀਏ ਮੰਗਲ ਗਾਇਆ ਅਨੰਦ ਬਨੋਦ ਤੇ ਕਰ ਸੋਹੇ ਜੋ ਤਨ ਕੰਤ

ਰੂਪਬੰਤ ਸਾ ਸੁਗੜ ਬਚਖਣ ਸੋ ਜਨ ਸੋ ਧਨ ਕੰਤ ਪਿਆਰੀ ਜਿਉ ਅਚਾਰ ਬੰਤ ਸਾਈ ਪਰਦਾਨੇ ਸਭ ਸਿਗਾਰ ਬਣੇ ਤਿਸ ਗਿਆਨੇ ਸਾ ਕਲਵੰਤੀ ਸਾ ਸਬਰਾਈ ਜੋ ਪਿਰ ਕੇ ਸੰਗ ਪੇ

ਸਦਾ ਸਹੇਲਾ ਜਿਸ ਦੇਵੇ ਦੀਨ ਦਿਆਲਾ ਜਿਉ, ਸਤਿਗੁਰ ਮੇਰਾ ਵੱਡ ਸਮਰਥਾ, ਜਾਏ ਸੰਭਾਲੇ ਤਾਂ ਸਭ ਦੁੱਖ ਲੱਥਾ, ਚਿੰਤਾ ਰੋਗ ਗਈ ਹੋ ਪੀੜਾ, ਆਪੇ ਕਰੇ ਪ੍ਰੀਤ ਪਾਲਾ ਜਿਉ, ਬਾਰਿਕ ਵਾਂਗੂ ਸਭ ਕੁਛ ਮੰਗ

ਪਹਿਲਾ ਜਿੱਤ ਮੈਂ ਸਤਿਗੁਰ ਮਿਲਿਆ, ਸਫਲ ਦਰਸ਼ਨ ਨੇਤਰ ਪੇਖਤ ਧਰਿਆ, ਧਨ ਮੂਰਤ ਚੱਸੇ ਪਲਕੜੀਆਂ, ਧਨ ਸੋ ਓਏ ਸੰਜੋਗਾ ਜੀਓ, ਉੱਦਮ ਕਰਤ ਮਨ ਨਿਰਮਲ ਹੋਇਆ, ਹਰ ਮਾਰਗ ਚਲਤ ਪਰਮ ਸਗਲਾ ਖੋਆ, ਨਾਮ ਨਿਧਾਨ ਸਤਿਗੁਰ ਸੁਨਾਇਆ,

ਪਰਾਪਤ ਹਰ ਹਰ ਨਾਮਾ ਜਿਸ ਮਾਸਤਕ ਭਗੀਠਾ ਜੀਓ, ਹਰ ਇੱਕ ਸਹੱਥ ਆਇਆ ਬਰਸਾਨੇ ਬਥੇਰੇ, ਜਿਸ ਲਗ ਤਿਸ ਲਗ ਮੁਕਤ ਪਏ ਕਨੇਰੇ, ਨਾਮ ਨਦਾਨਾ ਗੁਰਮੁਖ ਪਾਈਏ, ਕਹੋ ਨਾਨਕ ਬਿਰਲੀ ਡਿੱਠਾ ਜੀਓ। ਮਾਜ ਮਹੱਲਾ ਪੰਜਵਾਂ, ਨਿਦ ਸਿੱਧ ਰਿੱਧ ਹਰ ਹਰ ਨਿਦ ਸਿੱਧ ਰਿੱਧ ਹਰ ਹਰ ਮੇਰੇ, ਜਨਮ ਪਦਾਰਥ ਗੈਰ ਗੰਭੀਰੇ, ਲੱਖ ਕੋਟ ਖੁਸ਼ੀਆਂ ਰੰਗ ਰਾਵੇ, ਜੋ ਗੁਰ ਲਾਗਾ ਪਾਈ ਜੀਓ। ਦਰਸ਼ਨ ਦੇਖਤ ਭੇ ਪਨੀਤਾ, ਸਗਲ ਉਦਾਰੇ ਭਾਈ ਮੀਤਾ, ਅਗਮੇ ਅਗੋਚਰ ਸਵਾਮੀ ਆਪਣਾ, ਗੁਰ ਕਿਰਪਾ ਤੇ ਸੱਚ ਧਿਆਈ ਜੀਓ। ਜਾ ਕੋ ਖੋਜੇ ਸਰ ਬੇ ਪਾਏ, ਬੜਪਾਗੀ ਦਰਸ਼ਨ ਕੋ ਬਿਰਲਾ ਪਾਏ, ਊਚੇ ਅਪਾਰੇ ਅਗੋਚਰ ਥਾਨਾ, ਉਹ ਮਹਿਲ ਗੁਰ ਦਿਖਾਈ ਜੀ।

ਬਾਰ ਬਾਰ ਜਾਈ ਤਿਸ ਬਿੱਟੋਂ ਜੋ ਮਨ ਤਨ ਤੁਦੇ ਅਰਾਦੇ ਜੀਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈਣ ਨਿਹਾਲੀ ਤਿਸ ਪੁਰਖ ਦਿਆਲੇ ਮਨ ਦੇ ਮਾਂ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਭ ਲਾ ਦੇ ਜੀਓ ਸੇ ਬੜ ਭਾਗੀ ਜਿਨ ਤੁਮ ਜਾਣੇ ਸਭ ਕੇ ਮਦੇ ਅਲਪਤ ਨਿਰਵਾਣੇ ਸਾਧ ਕੇ ਸੰਗ ਉਨ ਪਬ ਜਲ ਤਰਿਆ ਸਗਲ ਦੂਤ ਉਨ ਸਾਦੇ ਜੀਓ ਨਾਨਕ ਕੀ ਤਿਨ ਕੀ ਸਰਨ

ਧਨ ਸੋ ਬੇਲਾ ਜਿਤ ਹਰ ਗਾਵਤ ਸੁਣਨਾ ਆਏ ਤੇ ਪਰਵਾਨਾ ਜੀਓ ਸੇ ਨੇਤਰ ਪਰਵਾਨ ਜਿਨੀ ਦਰਸ਼ਨ ਭੇਖਾ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹੋ ਵੱਲ ਤਿੰਨ ਸੰਗ ਪਛਾਣਾ ਜੀਓ ਸੁਣ ਸਾਜਨ ਮੇਰੇ ਮੀਤ ਪਿਆਰੇ ਸਾਧ ਸੰਗ ਖਿਨ ਮਾਏ ਅਧਾਰੇ ਕਿਲ ਬਿਕ ਖਾ ਕਾਟ ਹੋਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜੀਓ ਦੋਏ ਕਰ ਜੋੜ ਇੱਕ ਬਿਨੋ ਕਰੀਜੇ ਕਰ ਕਿਰਪਾ ਡੁੱਬਦਾ ਪੱਥਰ ਲੈ ਲੀਜੇ ਨਾਨਕੋ ਪ੍ਰਭ ਪੈ ਕਿਰਪਾਲਾ ਪ੍ਰਭ ਨਾਨਕ

ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਣ ਰਸਨ ਜਲਣ ਬੁਝੀ, ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ, ਪਾਏ ਜਿਉ ਸੁਖ ਪਿਆ ਦੁਖ ਦੂਰ ਪਰਾਨਾ, ਸੰਤ ਤਿਨ ਸੰਤ ਰਸਨ ਹਾ।

ਦਾਨਾ ਸੁਖ ਸਹਿਜ ਹਰ ਨਾਮ ਬਖਾਨਾ ਹੋਏ ਕਿਰਪਾਲ ਸਵਾਮੀ ਆਪਣਾ ਨਾਉ ਨਾਨਕ ਘਰ ਮੇ।

0: ਸਤ ਸਤ ਸਤ ਪ੍ਰਭ ਸੋਈ ਸਦੇ ਆਪੇ ਹੋਈ।
1: ਵਰਸਣ ਲਾਗੇ ਮੈਂ ਹਾਂ ਸਾਜਨ ਸੰਤ ਮਿਲ ਨਾਮ ਜਪੇ ਹਾਂ ਸੀਤਲ ਸ਼ਾਂਤ ਸਹਿਜ ਸੁਖ ਪਾਇਆ ਠਾਂਡ ਪਾਈ ਪ੍ਰਭਾਪੇ ਜੀਓ ਸਭ ਕੁਛ ਬਹੁਤ ਤੋਂ ਪਾਇਆ ਕਰ ਕਿਰਪਾ ਪਰ ਸਗਲ ਰਜਾਇਆ ਦਾਤ ਕਰੋ ਮੇਰੇ ਦਤਾਰਾ ਜੀ ਸ਼ਨ ਸਤ ਆਪੇ ਜੀਓ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦ ਸਦਾ ਧਿਆਈ ਜਨਮ ਮਨ ਪੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਓ ਸਾਸ ਸਾਸ ਨਾਨਕ ਸਲਾਹੇ ਸਿਮਰਤ ਨਾਮ ਕਾਟੇ ਸਫਾਹੇ ਪੂਰਨ ਆਸ ਕਰੀ ਖਿਨ ਪਿੱਤਰ ਹਰ ਹਰ ਹਰ ਗੁਣ ਜਾਪੇ ਜੀਓ ਮਾਝ ਮਹੱਲਾ ਪੰਜਵਾਂ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵੇ ਗੁਣ ਗਾਮੇ ਅਪਾਰੇ ਗਾਵਤ ਸੁਣ ਸਵੇ ਹੀ ਮੁਕਤੇ ਸੋ ਧਿਆਈਏ ਜੇ ਨਾਮ ਕੀਏ ਜੀਓ ਜਨਮ ਜਨਮ ਕੇ ਕਿਲ ਵਿਖ ਜਾਵੇਂ ਮਨ ਚਿੰਦੇ ਸਹੀ ਫਲ ਪਾਵੇਂ ਸਿਮਰ ਸਾਹਿਬ ਸੋ ਸਤ ਸੁਆਮੀ ਰਿਜਕ ਸਭ ਕੋ ਦੀਏ ਜੀਓ ਨਾਮ ਜਪਤ ਸਭ ਸੁਖ ਪਾਈਏ ਸਭ ਪਉ ਬਿਨਸੇ ਹਰ ਹਰ ਧਿਆਈਏ ਜਿਨ ਸੇਵਿਆ ਸੋ ਪਾਰ ਗ੍ਰਾਮੀ ਕਾਰ ਸਗਲੇ ਥੀਏ ਜੀਓ ਆਏ ਪਿਆ ਤੇਰੀ ਸ਼ਰਨਾਈ ਜੇ ਪਾ ਜਿਉਂ ਪਾਵੇ ਤੂੰ ਲਹਿ ਮਲਾਈ ਕਰ ਕਿਰਪਾ ਪ੍ਰਭਗਤੀ ਲਾਵੋ ਸਚ ਨਾਨਕ ਅੰਮ੍ਰਿਤ ਪੀਏ ਜੀਓ ਮਾਝ ਮਹੱਲਾ ਪੰਜਵਾਂ ਪੈ ਕਿਰਪਾਲ ਗੋਬਿੰਦ ਗੁਸਾਈ ਮੇਘ ਵਰਸੇ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਓ ਆਪਣੇ ਜੀ ਜੰਤ ਪ੍ਰਤ ਪਾਰੇ ਜੀਓ ਬਾਰਕ ਮਾਤਾ ਸੰਮਾਰੇ ਦੁੱਖ ਪੰਜਨ ਸੁਖ ਸਾਗਰ ਸਵਾਮੀ ਦੇ ਸਗਲ ਆਹਾਰੇ ਜੀਓ ਜਲ ਥਲ ਪੂਰਿਆ ਮਿਹਰਬਾਨਾ ਸਤ ਬਲਿਹਾਰ ਜਾਈਏ ਕੁਰਬਾਨਾ ਰਹਿਣ ਦਿਨ ਸਦਾ ਧਿਆਈ ਜੇ ਖਿਨਮੇ ਸਗਲੇ ਉਧਾਰੇ ਜੀਓ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੁਖ ਸੰਤਾਪੇ ਨਾਮ ਜਪਤ ਮੰਤਨ ਹਰਿਆਵਲ ਪ੍ਰਭ ਨਾਨਕ ਨਿਹਾਰੇ ਜੀਓ ਮਾਝ ਮਹੱਲਾ ਪੰਜਵਾਂ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਤਰ ਸੋਨ ਚਵਾਰੇ ਜਿੱਥੇ ਨਾਮ ਜਪੀਏ ਮੇਰੇ ਗੋਵਿੰਦਾ ਸੇਈ ਨਗਰ ਉਜਾੜੀ ਜੀਓ ਆ ਰੁੱਖੀ ਸੁੱਖੀ ਖਾਏ ਸੰਭਾਲੇ ਹਨੰਤਰ ਬਾਢ ਨਦ ਨਿਹਾਲੇ ਖਾਏ ਖਾਏ ਕਰੇ ਬਦਫਾਲੀ ਵਾਣ ਵਿਸੂ ਕੀ ਜਾਣ ਵਿਸੂ ਕੀ ਵਾੜੀ ਜੀਓ ਸੰਤਾਂ ਸੇ ਤਿਰੰਗ ਨ ਲਾਏ ਸਾਗ ਸੰਗ ਵਿਕਰਮ ਕਮਾਏ ਦੁਰਲੱਭ ਦੇਖ ਹੋਈ ਅਗਿਆਨੀ ਜੜ ਆਪਣੀ ਆਪ ਪਾੜੀ ਜੀਓ ਤੇਰੀ ਸਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰੂ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸ਼ਰਨ ਅਸਾੜੀ ਜੀਓ ਮਾਝ ਮਹੱਲਾ ਪੰਜਵਾਂ ਚਰਨ ਠਾਕਰ ਕੇ ਰਿਦੇ ਸਮਾਣੇ ਕਦ ਕਲੇਸ਼ ਦੂਰ ਪੈ ਆਣੇ ਸ਼ਾਂਤ ਸੁਖ ਸਹਿਜ ਤੁਨੀ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪੀਤਨ ਟੂਟੇ ਮੂਲੇ ਹਰ ਅੰਤਰ ਬਾਹਰਿਆ ਪਰ ਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮਕੀ ਫਾਸਾ ਜੀਓ ਅੰਮ੍ਰਿਤ ਵਰਖੇ ਅਨਹਦ ਬਾਣੀ ਮੰਤਨ ਅੰਤਰ ਸ਼ਾਂਤ ਸਮਾਣੀ ਤਿਵਤੇ ਗਾਏ ਰਹੇ ਜਨ ਤੇਰੇ ਸਤਿਗੁਰ ਕੀਆ ਦਲਾਸਾ ਜੀਓ ਜਿਸ ਕਾ ਸਤ ਇਸਤੇ ਫਲ ਪਾਇਆ ਕਰ ਕਿਰਪਾ ਪ੍ਰਸੰਗ ਮਿਲਾਇਆ ਆਵਣ ਜਾਣ ਰਹੇ ਬੜਭਾਗੇ ਨਾਨਕ ਪੂਰਨ ਆਸਾ ਜੀਓ ਮਾਝ ਮਹੱਲਾ ਪੰਜਵਾਂ ਮੀਂਹ ਪਿਆ ਪਰਮੇਸ਼ੁਰ ਪਾਇਆ ਜੀ ਜਨ ਸਭ ਸੁਖੀ ਵਸਾਇਆ ਗਇਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਓ ਜਿਸ ਕਿਸੇ ਤਿੰਨ ਹੀ ਪਤ ਪਾਰੇ ਪਾਰ ਬ੍ਰਹਮ ਤਾ ਪੈ ਰਖਵਾਰੇ ਸੁਣੀ ਬੇਅਨੰਤੀ ਠਾਕੁਰ ਮੇਰੇ ਪੂਰਨ ਹੋਈ ਘਾਲੀ ਜੀਓ ਸਰਬ ਜੀਆਂ ਕੋ ਦੇਵ ਨਿਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਈਏ ਸਭ ਤੁਰਤਾਣੇ ਸਾਧੂ ਚਰਨ ਪਖਾਲੀ ਜੀਓ ਮਨ ਕੀ ਛਬ ਜਾਵਣ ਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦੀਨ ਕੀਆ ਦੁੱਖ ਪੰਜਨ ਰੱਤੇ ਰੰਗ ਰਸਾਲੀ ਜੀਓ ਮਾਝ ਮਹੱਲਾ ਪੰਜਵਾਂ ਮੰਤਨ ਤੇਰਾ ਤਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਮੇਰਾ ਜੀਓ ਪਿੰਡ ਸਵਰਾਸਤ ਮਾਰੀ ਤੇਰਾ ਜੋਰ ਗੋਪਾਲਾ ਜੀਓ ਸਦਾ ਸਦਾ ਤੂੰ ਹੀ ਸੁਖਦਾਈ ਨਿਵ ਨਿਵ ਲਾਗਾਂ ਤੇਰੀ ਪਾਈ ਕਾਰ ਕਮਾਵਾਂ ਜੇ ਤੂੰ ਪਾਵਾਂ ਜਾਂ ਤੂੰ ਦੇਹ ਦਿਆਲਾ ਜੀਓ ਤਬ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇ ਸੋਈ ਸੁਖ ਸਹਿਣਾ ਜਿੱਥੇ ਰੱਖੇ ਪਿਕੰਠ ਤਖਾਈ ਤੂੰ ਸਭਨਾ ਕੇ ਪਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆੜ ਪੈਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਝ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਮੇਗ ਬਿਠਾਇਆ, ਜਲ ਤਲ ਮਈਲ ਦੈ ਦਿਸ ਵਰਸਾਇਆ, ਸ਼ਾਂਤ ਪੈ ਬੂਜੀ ਸਭ ਤਿਸ਼ਨਾ, ਆਨੰਦ ਪੈ ਸਭ ਠਾਈ ਜੀਉ, ਸੁਖਦਾਤਾ ਦੁੱਖ ਭੰਜਣ ਹਾਰਾ, ਆਪੇ ਬਖਸ਼ ਕਰੇ ਜੀ ਸਾਰਾ, ਆਪਣੇ ਕੀਤੇ ਨੂੰ ਆਪ ਪ੍ਰਿਤ ਪਾਲੇ, ਪੈ ਪੈਰੀ ਤਿਸੇ ਮਨਾਏ ਜੀਉ, ਜਾ ਕੀ ਸਰਨ ਪਿਆਗਤ ਪਾਈਐ, ਸਾ ਸਾਸ ਹਰ ਨਾਮ ਤੇ ਆਈਐ, ਤਿਸ ਬਿਨ ਹੋਰ ਨਾ ਦੂਜਾ ਠਾਕੁਰ, ਸਭ ਤਿਸੇ ਕੀਆ ਜਾਈ ਜੀਉ, ਤੇਰਾ ਮਾਣ ਤਾਣ ਪ੍ਰਭ ਤੇਰਾ, ਤੂੰ ਸੱਚਾ ਸਹਿਬ ਗੁਣੀ ਗਹਿਰਾ, ਨਾਨਕ ਦਾਸ ਕਹਿ ਬੇਨੰਤੀ, ਆੜ ਪੈਰ ਤੋਂ ਧਿਆਈ ਜੀਉ, ਮਾਜ ਮੁਹੱਲਾ ਪੰਜਵਾਂ, ਸਵੇ ਸੁਖ ਪਏ ਪ੍ਰਭ ਤੁੱਠੇ, ਗੁਰਪੂਰੇ ਤੇ ਚਰਮਨ ਉੱਠੇ, ਸਹਿ ਸਮਾਜ ਲੱਗੀ ਲਵੇ ਅੰਤਰ, ਸੋਰਾ ਸੋਈ ਜਾਣੇ ਜੀਉ, ਅਗਮ ਗੋਚਰ ਸਾਹਿਬ ਮੇਰਾ, ਕਟਕਰੇ ਅੰਤਰ ਵਰਤੇ ਨੇਰਾ, ਸਦਾ ਅਲਿਪਤ ਜੀਆਂ ਕਾ ਦਾਤਾ, ਕੋ ਬਿਲ ਲਾਇਆ ਪਛਾਣੇ ਜੀਉ, ਪਰ ਮਿਲਣੇ ਕੀ ਇਹ ਨਿਸ਼ਾਨੀ, ਮਨ ਇੱਕੋ ਸੱਚਾ ਹੁਕਮ ਪਛਾਣੀ, ਸਹਿਜ ਸੰਤੋਖ ਸਦਾ ਤਿਵਤਾਸੇ, ਆਨੰਦ ਖਸਮ ਕੇ ਪਾਣੇ ਜੀਉ, ਹੱਥੀ ਦਿੱਤੀ ਪ੍ਰਭ ਦੇਵਨ ਹਾਰੇ, ਜਨਮ ਮਨ ਰੋਗ ਸਭ ਨਿਵਾਰੇ, ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜੀਉ, ਮਾਜ ਮਹੱਲਾ ਪੰਜਵਾਂ, ਕਿੰਨੀ ਦਇਆ ਗੋਪਾਲ ਗੁਸਾਈ, ਗੁਰ ਕੇ ਚਰਨ ਵਸੇ ਮਨ ਮਾਹੀ, ਅੰਗੀਕਾਰ ਕੀ ਯਤਨ ਕਰਤੇ ਦੁੱਖ ਕਾ ਡੇਰਾ ਢਾਇਆ ਜੀਉ, ਮੰਤਨ ਵਸਿਆ ਸੱਚਾ ਸੋਈ, ਬਿਖੜਾ ਥਾਨ ਨਾ ਦਿਸੇ ਕੋਈ, ਦੂਤ ਦੁਸ਼ਮਣ ਸਭ ਸੱਜਣ ਹੋਏ, ਇੱਕੋ ਸੁਆਮੀ ਆਇਆ ਜੀਉ, ਜੋ ਕੁਛ ਕਰੇ ਸੋ ਆਪੇ ਆਪੇ, ਬੁੱਧ ਸਿਆਣ ਕਿਛੂ ਨਾ ਜਾਪੇ, ਆਪਣਿਆਂ ਸੰਤਾਂ ਕੋ ਆਪ ਸੁਆਇ ਪਰਮ ਭੁਲਾਵਾ ਲਾਹਿਆ ਜੀਉ, ਚਰਨ ਕਮਲ ਜਨਕਾਇਆ ਦਾਰੋ, ਆੜ ਪੈ ਰਾਮ ਨਾਮ ਵਪਾਰੋ, ਸਹਿਜ ਆਨੰਦ ਗਾਵੇ ਗੁਣ ਗੋਬਿੰਦ, ਪ੍ਰਭ ਨਾਨਕ ਸਰਬ ਸਮਾਇਆ ਜੀਉ, ਮਾਜ ਮਹੱਲਾ ਪੰਜਵਾਂ, ਸੋ ਸੱਚ ਮੰਦਰ ਜਿਤ ਸੱਚ ਤੇ ਆਈਏ, ਸੋ ਰਿਦਾ ਸੁਹੇਲਾ ਜਿਤ ਹਰ ਗੁਣ ਗਾਈਏ, ਸਤ ਅਰਥ ਸੁਭਾਵੀ ਜਿਤ ਵਸੇ ਹਰ ਜਨ, ਸੱਚੇ ਨਾਮ ਵਿਟੋ ਕੁਰਬਾਣੋ ਜੀਉ, ਸੱਚ ਵਡਾਈ ਕੀਮ ਨ ਪਾਈ, ਕੁਦਰ ਕਰਮ ਨ ਕਹਿਣਾ ਜਾਈ, ਤਿਆ ਤਿਆ ਜੀਵੇ ਜਨ ਤੇਰੇ, ਸੱਚ ਸ਼ਬਦ ਮਨ ਮਾਣੋ ਜੀਉ, ਸੱਚ ਸਲਾਹਣ ਵਡਭਾਗੀ ਪਾਈਏ, ਗੁਰ ਪ੍ਰਸਾਦੀ ਹਰ ਗੁਣ ਗਾਈਏ, ਰੰਗ ਰਤੇ ਤੇਰੇ ਤੁਧ ਪਾਵੇ, ਸੱਚ ਨਾਮ ਨਿਸਾਣੋ ਜੀਉ, ਸੱਚੇ ਅੰਤ ਨ ਜਾਣੇ ਕੋਈ, ਤਾਂ ਅੰਤ ਅੰਤਰ ਸੱਚਾ ਸੋਈ, ਨਾਨਕ ਸੱਚ ਤੇ ਆਈਏ ਸਦ ਹੀ ਅੰਤਰ ਜਾਮੀ, ਜਾਣੋ ਜੀਉ, ਮਾਜ ਮਹੱਲਾ ਪੰਜਵਾਂ, ਰਹਿਣ ਸੁਹਾਵੜੀ ਦਿਨ ਸੁਹਿਲਾ, ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ, ਕੜੀ ਮੂਰਤ ਸਿਮਰਤ ਪਲ ਵੰਜੇ, ਜੀਵਨ ਸਮਰਤ ਥਾਈ ਜੀਉ, ਸਿਮਰਤ ਨਾਮ ਦੋਖ ਸਭ ਲਾਥੇ, ਅੰਤਰ ਮੂਰਤ ਸਿਮਰ ਅੰਤਰ ਬਾਹਰ ਹਰ ਪ੍ਰਭ ਸਾਥੇ, ਪੈ ਪਉ ਪਰਮਖ ਹੋਇਆ ਗੁਰ ਪੂਰੇ, ਦੇਖਾਂ ਸਭਨੀ ਜਾਈ ਜੀਉ, ਪ੍ਰਭ ਸਿਮਰਤ ਬੜੂ ਚੁਪਾਰਾ, ਨੌਨਦ ਨਾਮ ਭਰੇ ਭੰਡਾਰਾ, ਆਦਿ ਅੰਤ ਮਤ ਪ੍ਰਭ ਸੋਈ, ਦੂਜਾ ਲਵੇ ਨ ਲਾਈ ਜੀਉ, ਕਰ ਕਿਰਪਾ ਮੇਰੇ ਦੀਨ ਦੇ ਆਲਾ, ਜਾਚਕ ਜਾਚੇ ਸਾਧਰ ਵਾਲਾ, ਦੇਹ ਦਾਨ ਨਾਨਕ ਜਨ ਮਾਂਗੇ, ਸਦਾ ਸਦਾ ਹਰ ਤਿਆਈ ਜੀਉ, ਮਾਜ ਮਹੱਲਾ ਪੰਜਵਾਂ, ਇੱਥੇ ਉੱਥੇ ਆਗੇ ਆਪੇ ਜੀ ਜਨ ਸਭ ਤੇਰੇ ਥਾਪੇ, ਤੁਧ ਬਿਨ ਅਵਨ ਕੋਈ ਕਰਤੇ, ਮੈਂ ਤਾਰੇ ਓਟ ਤੁਮਾਰੀ ਜੀਉ, ਰਸਨਾ ਜਪ ਜਪ ਜੀ ਵੇ ਸਵਾਮੀ, ਪਾਰ ਬ੍ਰਹਮ ਪ੍ਰਭੰਤਰ ਜਾਮੀ, ਜਿਨ ਸੇਵਿਆ ਤਿਨਹੀ ਸੁਖ ਪਾਇਆ, ਸੋ ਜਨਮ ਨ ਜੂਏ ਹਾਰੀ ਜੀਉ, ਨਾਮ ਅਵਖਲ ਜਨ ਜਨ ਤੇਰੇ ਪਾਇਆ, ਜਨਮ ਮਰਨ ਕਰੋ ਗਵਾਇਆ, ਹਰ ਕੀਰਤਨ ਗਾਵੋ ਦਿਨ ਰਾਤੀ, ਸਫਲਿਆ ਹੈ ਕਾਰੀ ਜੀਉ, ਦੇਸ਼ ਧਾਰ ਆਪਣਾ ਦਾਸ ਵਾਰਿਆ, ਘਟ ਕੇ ਅੰਤਰ ਪਾਰ ਬ੍ਰਹਮ ਨ ਸੁਕਾਰਿਆ, ਇਕਸ ਬਿਨ ਹੋਰ ਦੂਜਾ ਨਾਹੀ, ਬਾਬਾ ਨਾਨਕ ਏ ਮਤ ਸਾਰੀ ਜੀਉ, ਮਾਜ ਮਹੱਲਾ ਪੰਜਵਾਂ, ਮੰਤਨ ਰੱਤਾ ਰਾਮ ਪਿਆਰੇ, ਸਰਬਸ ਦੀਜੇ ਆਪਣਾ ਵਾਰੇ, ਆੜ ਪੈਰ ਗੋਬਿੰਦ ਗੁਣ ਗਾਈਏ, ਬਿਸਨ ਕੋਈ ਸਾਸਾ ਜੀਉ, ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾ ਸੰਗ ਵਿਚਾਰਾ, ਸਾਧੂ ਸੰਗ ਤਰੀਜੇ ਸਾਗਰ ਕਟੀਏ, ਜਮਕੀ ਫਾਸਾ ਜੀਉ, ਚਾਰ ਪਦਾਰਥ ਹਰ ਕੀ ਸੇਵਾ, ਪਾਰ ਜੜ ਜਬ ਲਾਖੇ ਪੇਵਾ, ਕਾਮ ਕੁਲ ਕਿਲਵੇ ਗੁਰ ਕਾਟੇ, ਪੂਰਨ ਹੋਈ ਆਸਾ ਜੀਉ, ਪੂਰਨ ਭਾਵ ਪਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ, ਨਾਨਕ ਨਾਮ ਵਸਿਆ ਜਿਸ ਅੰਤਰ, ਪ੍ਰਵਾਨ ਗ੍ਰਸਤ ਉਦਾਸਾ ਜੀਉ, ਮਾਜ ਮਹੱਲਾ ਪੰਜਵਾਂ, ਸਿਮਰਤ ਨਾਮ ਹਿਰਦੇ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲਸ ਰੋਗਾ ਜੀਉ, ਜਾ ਕੇ ਗ੍ਰਹਿ ਨਵ ਨਿਧ ਹਰ ਭਾਈ, ਤਿਸ ਮਿਲਿਆ ਜਿਸ ਪੁਰਬ ਕਮਾਈ, ਗਿਆਨ ਧਨ ਪੂਰਨ ਪਰਮੇਸ਼ੁਰ ਪ੍ਰਸਭਨਾ ਗੱਲਾਂ ਜੋਗਾ ਜੀਉ, ਕਿਨਮੇ ਥਾਪਿਓ ਥਾਪਨ ਹਾਰਾ ਆਪਿਓ ਕੰਤੀ ਆਪ ਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿੱਟੇ ਲੈਣ ਵਜੋਗਾ ਜੀਓ ਅੰਚਲ ਲਾਏ ਸਭਸਿਸ਼ਟ ਤਰਾਏ ਆਪਣਾ ਨਾਉ ਆਪ ਚ ਪਾਏ ਗੁਰਬੋਧ ਪਾਇਆ ਕਿਰਪਾ ਤੇ ਨਾਨਕ ਤੁਰਸਨ ਜੋਗਾ ਜੀਓ ਮਾਝ ਮਹੱਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਏ ਜਿੱਥੇ ਰੱਖੇ ਸਭ ਭਲੀ ਜਾਏ ਸੋਈ ਸਿਆਣਾ ਸੁਪਦਵੰਤਾ ਹੁਕਮ ਲੱਗੇ ਜਿਸ ਮੀਠਾ ਜੀਓ ਸਭ ਪ੍ਰੋਈ ਇੱਕ ਤਾਗੇ ਜਿਸ ਲਾਏ ਲੈ ਸੋ ਚਰਨੀ ਲਾਗੇ ਊਂਦ ਕਬਲ ਜਿਸ ਹੋਏ ਪ੍ਰਗਾਸਾ ਤਿਨ ਸਰਬ ਨਿਰੰਜਨ ਡੀਠਾ ਜੀਓ ਤੇਰੀ ਮਹਿਮਾ ਤੂੰ ਇਹ ਜਾਣੇ ਆਪਣਾ ਆਪ ਤੂੰ ਆਪ ਪਛਾਣੇ ਹੋਂ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੇ ਕਲਮਲ ਨਾਨਕ ਨਾਮ ਤਿਆਏ ਤਿਆਏ ਜੀਵੈ ਵਿੰਸਿਆ ਭ੍ਰਮ ਪਉ ਢੀਠਾ ਢੀਠਾ ਜੀਓ ਮਾਝ ਮਹੱਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੇ ਤਿਸ ਕੋ ਮਰਤੇ ਘੜੀ ਨਾ ਲਾਗੇ ਪਾਰ ਬ੍ਰਹਮ ਜੋ ਸਦ ਹੀ ਸੇਵੇ ਸੋ ਗੁਰ ਮਿਲਨੇ ਚਿਰ ਕਹਿਣਾ ਪ੍ਰੇਮ ਭਗਤ ਜਿਸ ਕੇ ਮਨ ਲਾਗੀ ਗੁਣ ਗਾਵੇ ਅੰਦਰ ਨਿਤ ਜਾਗੀ ਬਾਂਹ ਪਕੜ ਜਿਸ ਸਵਾਮੀ ਮੇਲੇ ਜਿਸ ਕੇ ਮਸਤਕ ਲੈਣਾ ਚਰਨ ਕਲ ਭਗਤਾਂ ਮਨ ਬੂਠੇ ਵਿਣ ਪਰਮੇਸ਼ਰ ਸਗਲੇ ਮੁੱਠੇ ਸੰਤ ਜਿਨ੍ਹਾਂ ਕੀ ਤੁਰਨਿਤ ਬਾਂਛੇ ਨਾਮ ਸੱਚੇ ਕਾ ਗਹਿਣਾ ਉਠਤ ਬੈਠ ਹਰ ਹਰ ਗਾਈਏ ਜਿਸ ਸਿਮਰਤ ਵਰਨੇ ਚਲ ਪਾਈਏ ਨਾਨਕ ਕੋਪਰ ਹੋਏ ਦਿਆਲਾ ਤੇਰਾ ਕੀਤਾ ਸੈਣਾ ਰਾਗ ਮਾਝ ਅਸ਼ਟਪਦੀਆਂ ਮਹਿਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਛੰਦ ਗਾਏ ਹੁਕਮ ਸੁਭਾਏ ਸੱਚੀ ਦਰ ਗਏ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤਿਆ ਬਣਿਆ ਹਉ ਵਾਰੀ ਜੂ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਮਤੀ ਮਨ ਵਸਾਵਣਿਆ ਰਹਾਉ ਨਾ ਕੋ ਮੇਰਾ ਹੋ ਕਿਸਕੇ ਰਾ ਸਾਚਾ ਠਾਕੁਰ ਤ੍ਰੈਵਣ ਮੇਰਾ ਹੋਮੇ ਕਰ ਕਰ ਜਾਏ ਕਨੇਰੀ ਕਰੇ ਅਵਗਣ ਪੁੱਛੋ ਤਾਵਣਿਆ ਹੁਕਮ ਪਛਾਣੇ ਸੋ ਹਰ ਗੁਣ ਵਖਾਣੇ ਗੁਰ ਕੇ ਸ਼ਬਦ ਨਾਮ ਨਿਸ਼ਾਣੇ ਸਭਨਾ ਕਾਦਰ ਲੇਖਾ ਸੱਚੇ ਛੂਟ ਨਾਮ ਸੁਹਾਵਣਿਆ ਮਨ ਪੂਲਾ ਠੌਰ ਨ ਪਾਏ ਜਮਦਰ ਬੰਦਾ ਚੋਟਾ ਖਾਏ ਬਿਨ ਨਾਮੇ ਕੋ ਸੰਗ ਨ ਸਾਥੀ ਮੁਕਤੇ ਨਾਮ ਤਿਆ ਬਣਿਆ ਸਾਗਤ ਕੂੜੇ ਸੱਚ ਨ ਪਾਵੇ ਦੁਬਦਾ ਬੰਦਾ ਆਵੇ ਜਾਵੇ ਲਿਖਿਆ ਲੇਖ ਨ ਮੇਟੇ ਕੋਈ ਗੁਰਮੁਖ ਮੁਕਤ ਕਰਾ ਬਣਿਆ ਪੀੜੇ ਪਿਰ ਜਾਤੋ ਨਾਹੀ ਝੂਠ ਵਿਛੁਨੀ ਰੋਵੇ ਤਾਹੀ ਅਵਗਣ ਮੁੱਠੀ ਮਹਿਲ ਨ ਪਾਏ ਅਵਗਣ ਗੁਣ ਬਖਸ਼ਾ ਬਣਿਆ ਪਈ ਏਡ ਜਨ ਜਾਤਾ ਪਿਆਰਾ ਗੁਰਮੁਖ ਪੂਜੇ ਤੱਤ ਵਿਚਾਰਾ ਆਵਣ ਜਾਣਾ ਠਾਕ ਰਹਾਏ ਸੱਚੇ ਨਾਮ ਸਮਾ ਬਣਿਆ ਗੁਰਮੁਖ ਪੂਜੇ ਕਥਕਤ ਹਾ ਕਹਾਵੇ ਸੱਚੇ ਠਾਕੁਰ ਸਾਚੋ ਭਾਵੇ ਨਾਨਕ ਸਾਚ ਕਹੇ ਬੇਨੰਤੀ ਸੱਚ ਮਿਲ ਗੁਣ ਗਾ ਬਣਿਆ ਮਾਝ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਗੁਰੂ ਮਲਾਏ ਸੇਵਾ ਸੁਰ ਸ਼ਬਦ ਚਿਤ ਲਾਏ ਹੋਮੇ ਮਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾ ਬਣਿਆ ਹਉ ਵਾਰੀ ਜੋ ਵਾਰੀ ਸਤਿਗੁਰ ਕੇ ਬਲਿਹਾਰਣਿਆ ਗੁਰਮਤੀ ਪ੍ਰਗਾਸ ਹੋਆ ਜੇ ਅੰਦਨ ਹਰ ਗੁਣ ਗਾ ਬਣਿਆ ਰਹਾਉ ਤਨ ਮਨ ਖੋਜੇ ਤਨੋ ਪਾਏ ਤਾਵਤ ਰਾਖੇ ਠਾਕਰ ਹਾਏ ਗੁਰ ਕੀ ਬਾਣੀ ਅੰਦਨ ਗਾਵੇ ਸਹਿਜੇ ਭਗਤ ਕਰਾ ਬਣਿਆ ਇਸ ਕਾਇ ਅੰਦਰ ਵਸੇ ਸੰਖਾ ਗੁਰਮੁਖ ਸਾਜ ਮਿਲੇ ਤਾਂ ਵੇਖਾ ਨਾ ਦਰਵਾਜੇ ਦਸਵੇਂ ਭੁਗਤਾ ਅਨਹਦ ਸ਼ਬਦ ਵਜਾ ਬਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਅੰਦਰ ਸਦਾ ਰਹੇ ਰੰਗਰਾਤਾ ਦਰ ਸੱਚੇ ਸੋਜਾ ਸੋਭਾ ਪਾ ਬਣਿਆ ਪਾਪੁਨ ਕੀ ਸਾਰ ਨ ਜਾਣੀ ਦੂਜੇ ਲਾਗੀ ਭਰਮ ਪੁਲਾਣੀ ਗਿਆਨੀ ਅੰਦਾ ਮਗਨ ਜਾਣੇ ਫਿਰ ਫਿਰ ਆਵਣ ਜਾ ਬਣਿਆ ਗੁਰਸੇਵਾ ਤੇ ਸਦਾ ਸੁਖ ਪਾਇਆ ਹੋਮੇ ਮੇਰਾ ਠਾਕਰ ਹਾਇਆ ਗੁਰਸਾਖੀ ਮਿਟਿਆਇਆ ਅੰਧਿਆਰਾ ਬਜਰ ਕਪਾਟ ਖੁਲਾ ਬਣਿਆ ਹੋਮੇ ਮਾਰ ਮਨ ਵਸਾਇਆ ਗੁਰ ਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮੰਤਰ ਨਿਰਮਲ ਨਿਰਮਲ ਨਾਮ ਧਿਆ ਬਣਿਆ ਜੀਵਨ ਮਰਨਾ ਸਭ ਤੂੰ ਦੇ ਤਾਈ ਜਿਸ ਬਖਸ਼ ਤਿਸ ਦੇ ਵਡਿਆਏ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਣਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਗਾਮੀ ਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਵੇ ਸੋਈ ਬੂਝੇ ਗੁਣ ਕਹਿ ਗੁਣੀ ਸਮਾ ਬਣਿਆ ਹਉ ਵਾਰੀ ਜੋ ਵਾਰੀ ਹਰ ਕਾ ਨਾਮ ਮਨ ਵਸਾ ਬਣਿਆ ਜੋ ਸੱਚ ਲਾਗੇ ਸੇ ਅੰਦਰ ਜਾਗੇ ਦਰ ਸੱਚੇ ਸੋਭਾ ਪਾਵਣਿਆ ਰਹਾ ਆਪ ਸੁਣੇ ਤੈ ਆਪੇ ਵੇਖੇ ਜਿਸਨੂੰ ਅੰਦਰ ਕਰੇ ਸੋ ਜਾਂ ਲੇਖੇ ਆਪੇ ਲਾਏ ਲਏ ਸੋ ਲਾਗੇ ਗੁਰਮੁਖ ਸੱਚ ਕਮਾ ਬਣਿਆ ਜਿਸ ਆਪ ਲਾਏ ਸੋ ਕਿੱਥੇ ਹੱਥ ਪਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਮੇਰੇ ਸਤਿਗੁਰ ਮਿਲੀਏ ਸੇਵੜ ਪਾਗੀ, ਪੂਰੇ ਕਰਮ ਲਾ ਬਣਿਆ, ਪੇੜੇ ਤਨ ਅੰਦਰ ਸੁੱਤੀ, ਕੰਤ ਵਿਸਾਰੀ ਅਵਗੁਣ ਮੁਤੀ, ਅੰਦਰ ਸਦਾ ਫਿਰੇ ਬਿਲਾਂਦੀ, ਬਿਨ ਫਿਰ ਨੀਂਦ ਨ ਪਾਵਣਿਆ। ਪੇੜੇ ਸੁਖਦਾਤਾ ਜਾਤਾ, ਹਉਮੈ ਮਰ ਗੁਰ ਸ਼ਬਦ ਪਛਾਤਾ, ਸੇ ਸੁਹਾਵੀ ਸਦਾ ਫਿਰ ਰਾਵੇ, ਸੱਚ ਸ਼ਿੰਗਾਰ ਬਣਾ ਬਣਿਆ। ਲਖ ਚੁਰਾਸੀ ਜੀ ਉਪਾਏ, ਜਿਸਨੂੰ ਨਦ ਕਰੇ ਤਿਸ ਗੁਰੂ ਮਿਲਾਏ, ਕਿਲਵ ਕਾਢ ਸਦਾ ਜਨ ਨਿਰਮਲ, ਦਰ ਸੱਚੇ ਨਾਮ ਸੁਹਾਵਣਿਆ। ਲੇਖਾ ਮੰਗੇ ਤਾਂ ਕਿਨ ਦੀਏ, ਸੁਖ ਨਾਹੀਂ ਫੁਰਦੂਏ ਤੀਏ, ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾ ਬਣਿਆ। ਆਪ ਕਰੇ ਤੈਂ ਆਪ ਕਰਾਏ, ਪੂਰੇ ਗੁਰ ਕੇ ਸ਼ਬਦ ਮਿਲਾਏ, ਨਾਨਕ ਨਾ ਮਿਲੇ ਵਡਿਆਈ, ਆਪੇ ਮੇਲ ਮਿਲਾ ਬਣਿਆ। ਮਾਝ ਮੁਹੱਲਾ ਤੀਜਾ। ਇੱਕੋ ਆਖ ਫਿਰੇ ਪ੍ਰਸੰਨਾ, ਗੁਰਮੁਖ ਵੇਖਾਂ ਤਾਂ ਇਹ ਮਨ ਭਿੰਨਾ, ਤਿਸ਼ਨਾ ਤਜ ਸਹਿਜ ਸੁਖ ਪਾਇਆ, ਇੱਕੋ ਮਨ ਵਸਾ ਬਣਿਆ। ਓਂ ਵਾਰੀ ਜੂ ਵਾਰੀ ਇੱਕ ਸਿਉਂ ਚਿਤਲਾ ਬਣਿਆ, ਗੁਰਮਤਿ ਮਨ ਇਕਤ ਕਰ ਆਇਆ, ਸੱਚੇ ਰੰਗ ਰਗਾ ਬਣਿਆ। ਰਹਾਉ ਇਹ ਜਗ ਪੂਲਾ ਤੈਂ ਆਪ ਭੁਲਾਇਆ, ਇੱਕ ਵਿਸਾਰ ਦੂਜੇ ਲੋ ਪਾਇਆ, ਅੰਦਰ ਸਦਾ ਫਿਰੇ ਪ੍ਰਮ ਭੂਲਾ, ਬਿਨਾਂ ਮੇ ਦੁੱਖ ਪਾ ਬਣਿਆ। ਜੁਗ ਜੰਗਰਾਤੇ ਕਰਮ ਵਿਦਾਤੇ, ਗੁਰਸੇਵਾ ਤੇ ਜੁਗ ਚਾਰੇ ਜਾਤੇ, ਜਿਸਨੂੰ ਆਪ ਦੇ ਵਡਿਆਈ, ਹਰ ਕੇ ਨਾਮ ਸਮਾ ਬਣਿਆ। ਮਾਇਆ ਮੋਹਰ ਚੇਤੇ ਨਾਹੀ, ਜੰਬਨ ਬੱਧਾ ਦੁੱਖ ਸਹਾਈ, ਅੰਨਾ ਬੂਲਾ ਕਿਸ ਨਜ਼ਰ ਨੇ ਆਵੇ, ਮਨ ਮੁਖ ਪਾਪ ਪਚਾ ਬਣਿਆ। ਇਹ ਰੰਗਰਾਤੇ ਜੋਤ ਦੇ ਆਪ ਲਿਵ ਲਾਏ, ਭਾਵ ਭਗਤ ਦੇ ਰੇ ਮਨ ਪਾਏ, ਸਤਿਗੁਰ ਸੇਵਨ ਸਦਾ ਸੁਖਦਾਤਾ, ਸਭ ਇੱਛਾ ਆਪ ਪਜਾ ਬਣਿਆ। ਹਰ ਜੋ ਤੇਰੀ ਸਦਾ ਸਰਨਾਈ, ਆਪੇ ਬਖਸ਼ੇ ਦੇ ਵਡਿਆਈ, ਜਮਕਾਲ ਤੇ ਨੇੜ ਨ ਆਵੇ, ਜੋ ਹਰ ਹਰ ਨਾਮ ਸੇ ਆ ਬਣਿਆ। ਅਨਰਦਾਤੇ ਜੋ ਹਰ ਪਾਏ, ਮੇਰੇ ਪ੍ਰਮੇਲੇ ਮੇਲ ਮਿਲਾਏ, ਸਦਾ ਸਦਾ ਸੱਚੇ ਤੇਰੀ ਸਰਨਾਈ, ਤੂੰ ਆਪੇ ਸੱਚ ਬਜਾ ਬਣਿਆ। ਜਿਨਸ ਸੱਚਾ ਸੇ ਸੱਚ ਸਮਾਣੇ, ਹਰ ਗੁਣ ਗਾਵੇ ਸੱਚ ਵਖਾਣੇ, ਨਾਨਕ ਨਾਮ ਰਤੇ ਵਿਰਾਗੀ, ਨਿਜਕ ਤਾੜੀ ਲਾ ਬਣਿਆ। ਮਾਝ ਮੁਹੱਲਾ ਤੀਜਾ। ਸ਼ਬਦ ਮਰੇ ਸੋ ਮੂੰਹ ਆ ਜਾਪੇ, ਕਾਲ ਜਾਪੇ ਦੁੱਖ ਨਾ ਸੰਤਾਪੇ, ਜੋਤੀ ਵਿੱਚ ਮਿਲ ਜੋਤ ਸਮਾਣੀ, ਸੁਣ ਮਨ ਸੱਚ ਸਮਾ ਬਣਿਆ। ਹਉ ਵਾਰੀ ਜਿਉ ਵਾਰੀ ਹਰ ਕੇ ਨਾਏ, ਸੋਭਾ ਪਾਵਣਿਆ, ਸਤਿਗੁਰ ਸੇਵ ਸੱਚ ਚਿਤ ਲਾਇਆ, ਗੁਰਮਤੀ ਸਹਿਜ ਸਮਾ ਬਣਿਆ। ਰਹਾਉ ਕਾਇਆ ਕੱਚੀ, ਕੱਚਾ ਚੀਰ ਹੰਡਾਏ, ਦੂਜੇ ਲਾਗੇ ਮਹਿਲ ਨ ਪਾਏ, ਅੰਦਰ ਜਾਤੀ ਫਿਰੇ ਦਿਨ ਰਾਤੀ, ਬਿਨ ਫਿਰ ਬਹੁਤ ਦੁੱਖ ਪਾਵਣਿਆ। ਦੇਹੀ ਜਾਤ ਨੇ ਆਗੇ ਜਾਏ, ਜਿੱਥੇ ਲੇਖਾ ਮੰਗੀਏ ਤਿੱਥੇ ਛੂਟੇ ਸੱਚ ਕਮਾਏ, ਸਤਿਗੁਰ ਸੇਵਨ ਸੇ ਤਨਵੰਤੇ, ਇੱਥੇ ਉੱਥੇ ਨਾਮ ਸਮਾ ਬਣਿਆ। ਪੈ ਪਾਏ ਸ਼ਿੰਗਾਰ ਬਣਾਏ, ਗੁਰਪ੍ਰਸਾਦ ਮਹਿਲ ਕਰ ਪਾਏ, ਅੰਦਰ ਸਦਾ ਰਵੇ ਦਿਨ ਰਾਤੀ, ਮਜੀਠੇ ਰੰਗ ਬਣਾ ਬਣਿਆ। ਸਭਨਾ ਪਿਰ ਵਸੇ ਸਦਾ ਨਾਲੇ, ਗੁਰਪ੍ਰਸਾਦੀ ਕੋ ਨਦਰ ਨਿਹਾਲੇ, ਮੇਰਾ ਪ੍ਰਭਾ ਉੱਚੋ ਉੱਚਾ ਕਰ ਕਿਰਪਾ ਆਪ ਮਿਲਾ ਬਣਿਆ। ਮਾਇਆ ਮੋਹ ਇਹ ਜਗਸੂਤਾ, ਨਾਮ ਵਿਸਾਰ ਅੰਤ ਵਿਗੂਤਾ, ਜਿਸ ਤੇ ਸੁੱਤਾ ਸੋ ਜਗਾਏ, ਗੁਰਮਤਿ ਸੋ ਜਪ ਸੋ ਜੀ ਪਾਵਣਿਆ। ਉਪੋ ਪੀਏ ਸੋ ਪਰਮ ਗਵਾਏ, ਗੁਰਪ੍ਰਸਾਦ ਮੁਕਤ ਗਤ ਪਾਏ, ਭਗਤੀ ਰਤਾ ਸਦਾ ਬਿਰਾਗੀ, ਆਪ ਮਾਰ ਮਿਲਾ ਬਣਿਆ। ਆਪ ਪਾਏ ਧੰਦੇ ਲਾਏ, ਲਖ ਚਸਾਸੀ ਰਿਚਕੇ ਆਪ ਪੜਾਏ, ਨਾਨਕ ਨਾਮ ਧਿਆਇ ਸਚ ਰਾਤੇ, ਜੋ ਤਿਸ ਭਾਵੇ ਸੋ ਕਾਰ ਕਰਾ ਬਣਿਆ। ਮਾਝ ਮੁਹੱਲਾ ਤੀਜਾ। ਅੰਦਰ ਹੀ ਲਾਲ ਬਣਾਇਆ, ਗੁਰ ਕੇ ਸ਼ਬਦ ਪਰਖ ਪਰਖਾਇਆ, ਜਿਨ ਸੱਚ ਪੱਲੇ ਸੱਚ ਬਖਾਣੇ, ਸੱਚ ਕਸਵੱਟੀ

ਹਰ ਤੁਦ ਬਜੋ ਮੈਂ ਕੋਈ ਨਾਹੀਂ, ਹਰ ਤੁਦ ਦੇ ਸੇਵੀ ਮੈਂ, ਤੈ ਤੁਦ ਸਲਾਹੀ ਆਪੇ ਮੇਲਿਓ, ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ। ਮੈਂ ਨਾ ਹੋ ਮੈਂ ਹੋਰ ਨਾ ਕੋਈ, ਤੁਦ ਦੇ ਜੇਹਾ ਤੇਰੀ ਨਦਰੀ ਸੀ ਜਿਸ ਦੇਹਾ, ਅੰਦਰ ਸਾਰ ਸੰਭਾਲ ਹਰ ਰਾਖੇ ਗੁਰਮੁਖ ਸਹਿਜ ਸਮਾ ਬਣਿਆ। ਤੁਝੇ ਬਣ ਮੈਂ ਹੋਰ ਨਾ ਕੋਈ, ਤੁਦੇ ਆਪੇ ਸਿਰਜੀ ਆਪੇ ਗੋ, ਤੂੰ ਆਪੇ ਹੀ ਕੜਪਨ ਸਵਾਰੇ, ਨਾਨਕ ਨਾਮ ਸੁਭਾ ਬਣਿਆ। ਮਾਝ ਮਹੱਲਾ ਤੀਜਾ। ਸਭ ਕੱਢੇ ਆਪੇ ਭੋਗਣ ਹਾਰਾ, ਲੱਖ ਵਰਤੇ ਗਮ ਅਪਾਰਾ, ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਏ, ਸਹਿਜੇ ਸੱਚ ਸਮਾ ਬਣਿਆ। ਹਉ ਵਾਰੀ ਜੋ ਵਾਰੀ ਗੁਰ ਸ਼ਬਦ ਮਨ ਵਸਾ ਬਣਿਆ, ਸ਼ਬਦ ਸੂਝੇ ਤਾਂ ਮਨ ਸਿਉ ਲੂਝੇ, ਮਨਸਾ ਮਾਰ ਸਮਾ ਬਣਿਆ। ਰਾਓ ਪੰਚ ਦੂਤ ਮੋਹੀ ਸੰਸਾਰਾ, ਮਨਮੁਖੀ ਅੰਦੇ ਸੋਧਨ ਸਾਰਾ, ਗੁਰਮੁਖ ਹੋਵੇ ਸੋ ਆਪਣਾ ਕਰ ਰਾਖੇ, ਪੰਚ ਦੂਤ ਸ਼ਬਦ ਪਚਾ ਬਣਿਆ। ਇਹ ਗੁਰਮੁਖ ਸਦਾ ਸੱਚੇ ਰੰਗ ਰਾਤੇ, ਸਹਿਜੇ ਪ੍ਰਭ ਸੇਵੇ ਅੰਦਨ ਮਾਤੇ, ਮਿਲ ਪ੍ਰੀਤਮ ਸੱਚੇ ਗੁਣ ਗਾਵੇ, ਹਰ ਦਰ ਸੋਭਾ ਪਾਵਣਿਆ। ਇੱਕ ਮੇਕੇ ਆਪੇ ਪਾਇਆ ਦੁਬਦਾ, ਦੂਜਾ ਤ੍ਰਿਪਦ ਮਾਇਆ, ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾ ਬਣਿਆ। ਸਭ ਹੈ ਸੱਚਾ ਜੇ ਸੱਚੇ ਪਾਵੇ, ਜੇ ਸੱਚ ਜਾਤਾ ਸੋ ਸਹਿ ਸਮਾਵੇ, ਗੁਰਮੁਖ ਕਰਨੀ ਸੱਚੇ ਸੇਵੇ, ਸੱਚੇ ਜਾਏ ਸਮਾ ਬਣਿਆ। ਸੱਚੇ ਬਾਜੋ ਕੋ ਅਵਰ ਨ ਦੂਆ, ਦੂਜੇ ਲਾਗ ਜਗ ਖੱਪ ਖੱਪ ਮੂਆ, ਗੁਰਮੁਖ ਹੋਵੈ ਸੋ ਏਕੋ ਜਾਣੇ, ਏਕੋ ਸੇ ਸੁਖ ਪਾਵਣਿਆ। ਜੀ ਜਨ ਸਭ ਸੁਣ ਤੁਮਾਰੀ, ਆਪੇ ਧਰ ਦੇਖੇ ਕੱਚੀ ਪੱਕੀ ਸਾਰੀ, ਅੰਦਰੀ ਆਪੇ ਕਾਰ ਕਰਾਏ, ਆਪੇ ਮੇਲ ਮਿਲਾ ਬਣਿਆ। ਤੂੰ ਆਪੇ ਮੇਲੇ ਵੇਖੇ ਹਦੂਰ, ਸਭ ਮੈਂ ਆਪ ਰਿਹਾ ਭਰਪੂਰ, ਨਾਨਕ ਆਪੇ ਆਪ ਵਰਤੈ, ਗੁਰਮੁਖ ਸੋਝੀ ਪਾਵਣਿਆ। ਮਾਝ ਮਹੱਲਾ ਤੀਜਾ। ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਵੇਲੇ ਕਿਨੇ ਚੱਖ ਡੀਠੀ, ਅੰਤਰ ਪਰਗਾ ਪ੍ਰਗਾਸ ਮਹਾਰਸ ਪੀਵੇ, ਦਰ ਸੱਚੇ ਸ਼ਬਦ ਵਜਾ ਬਣਿਆ। ਅਮ ਵਾਰੀ ਜੋ ਵਾਰੀ ਗੁਰਚਰਨੀ ਚਿਤ ਲਾਵਣਿਆ, ਸਤਿਗੁਰ ਹੈ ਅੰਮ੍ਰਿਤ ਸਰ, ਸਾਚਾ ਮਨ ਨਾਵੇ ਮੈਲ ਚੁਕਾ ਬਣਿਆ। ਰਾਹ ਸਤਿਗੁਰ ਹੈ ਅੰਮ੍ਰਿਤ ਸਰ, ਸਾਚਾ ਮਨ ਨਾਵੇ ਮੈਲ ਚੁਕਾ ਬਣਿਆ। ਰਹਾਉ ਤੇਰਾ ਸੱਚੇ ਕਿਨੇ ਅੰਤ ਨ ਪਾਇਆ, ਗੁਰਪ੍ਰਸਾਦ ਕਿਨੇ ਬਿਰਲੇ ਚਿਤ ਲਾਇਆ, ਤੁਧ ਸਲਾਹੇ ਤਾਂ ਰੱਜਾਂ ਕਬੂ, ਸੱਚੇ ਨਾਮੇ ਕੀ ਪਗਲਾ ਬਣਿਆ। ਇੱਕੋ ਵੇਖਾ ਵਰ ਨਬੀਆ, ਗੁਰਪ੍ਰਸਾਦੀ ਅੰਮ੍ਰਿਤ ਪੀਆ, ਗੁਰ ਕੇ ਸ਼ਬਦ ਤਿਖਾ ਨਿਵਾਰੀ, ਸਹਿਜੇ ਸੂਖ ਸਮਾ ਬਣਿਆ। ਰਤਨ ਪਦਾਰਥ ਪੱਲੜ ਤਿਆਗੇ, ਮਨਮੁਖ ਅੰਦਾ ਦੂਜੇ ਭਾਏ ਲਾਗੇ, ਜੋ ਬੀਜੇ ਸੋਈ ਫਲ ਪਾਏ, ਸੁਪਨੇ ਸੁੱਖ ਨ ਪਾ ਬਣਿਆ। ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ, ਅੰਦਰ ਸਦਾ ਰਹੇ ਪੈ ਅੰਦਰ, ਪੈ ਮਾਰ ਪਰਮ ਚੁਕਾ ਬਣਿਆ। ਪਰਮ ਚੁਕਾਇਆ ਸਦਾ ਸੁਖ ਪਾਇਆ, ਗੁਰਪ੍ਰਸਾਦ ਪਰਮ ਪਦ ਪਾਇਆ, ਅੰਤਰ ਨਿਰਮਲ ਨਿਰਮਲ ਬਾਣੀ, ਹਰਗੁਣ ਸਹਿਜੇ ਗਾ ਬਣਿਆ। ਸਿਮਰ ਸ਼ਾਤਰ ਵੇਦ ਬਖਾਣੇ, ਪਰਮੇ ਪੂਲਾ ਤੱਤ ਨ ਜਾਣੇ, ਬਿਨ ਸਤਿਗੁਰ ਸੇਵੇ ਸੁੱਖ ਨ ਪਾਏ, ਦੁੱਖੋ ਦੁੱਖ ਕਮਾ ਬਣਿਆ। ਆਪ ਕਰੇ ਕਿਸੇ ਆਖੇ ਕੋਈ, ਆਖਣ ਜਾਈਏ ਜੇ ਪੂਲਾ ਹੋਈ, ਨਾਨਕ ਆਪ ਕਰੇ ਕਰਾਏ, ਨਾਮੇ ਨਾਮ ਸਮਾ ਬਣਿਆ। ਮਾਝ ਮਹੱਲਾ ਤੀਜਾ। ਆਪੇ ਰੰਗੇ ਸਹਿ ਸਪਾਏ, ਗੁਰ ਕੇ ਸ਼ਬਦ ਹਰ ਰੰਗ ਚੜਾਏ, ਮੰਤਰ ਰਤਾ ਰਸਨਾ ਰੰਗ ਚਲੂਲੀ ਪੈ ਪਾਏ, ਰੰਗ ਚੜਾ ਬਣਿਆ। ਹਉ ਵਾਰੀ ਜੋ ਵਾਰੀ ਨਿਰਭਉ ਮਨ ਵਸਾ ਬਣਿਆ, ਗੁਰ ਕਿਰਪਾ ਤੇ ਹਰ ਨਿਰਭਉ ਤਿਆਇਆ, ਬਿਖ ਭਉ ਜਲ ਸ਼ਬਦ ਲਿਤਰਾ ਬਣਿਆ। ਰਹਾਉ ਮਨ ਮੁਗਧ ਕਰੇ ਚੁਤਰਾਈ, ਨਾਤਾ ਤੋਤਾ ਥਾਇ ਨ ਪਾਈ, ਜੇਹਾ ਆਇਆ ਤੇ ਹਾ ਜਾਸੀ, ਕਰੇ ਅਵਗਣ ਪੱਛੋ ਤਾ ਬਣਿਆ। ਮਨਮੁਖ ਅੰਦੇ ਕਿਛੂ ਨ ਸੂਝੇ, ਮਰਨ ਲਿਖਾਏ ਆਏ ਨਹੀਂ ਬੂਝੇ, ਮਨਮੁਖ ਕਰਮ ਕਰੇ ਨਹੀਂ ਪਾਏ, ਬਿਨ ਨਾਮੇ ਜਨਮ ਗਵਾ ਬਣਿਆ। ਸੱਚੀ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਐ ਮੋਖ ਦੁਆਰ, ਅੰਦਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰਗਾ ਬਣਿਆ। ਰਸਨਾ ਹਰ ਰਸ ਰਾਤੀ ਰੰਗ ਲਾਏ, ਮੰਤਨ ਮੋਇਆ ਸਹਿਜ ਸੁਪਾਏ, ਸਹਿਜੇ ਪੀਤਮ ਪਿਆਰਾ ਪਾਇਆ, ਸਹਿਜੇ ਸੱਚ ਸਹਿਜੇ ਸਹਿਜ ਮਿਲਾ ਬਣਿਆ। ਜਿਸ ਅੰਦਰ ਰੰਗ ਸੋਈ ਗੁਣ ਗਾਵੇ, ਗੁਰ ਕੇ ਸ਼ਬਦ ਸਹਿਜੇ ਸੁੱਖ ਸਮਾਵੇ, ਹਉਂ ਬਲਿਹਾਰੀ ਸਦਾ ਤਿਨ ਵਿੱਟੋ, ਗੁਰ ਸੇਵਾ ਚਿਤ ਲਾ ਬਣਿਆ। ਸੱਚਾ ਸੱਚੋ ਸੱਚ ਭਤੀਜੇ, ਗੁਰਪ੍ਰਸਾਦੀ ਅੰਦਰ ਭੀਜੇ, ਬੈਸ ਸਥਾਨ ਹਰ ਗੁਣ ਗਾਵੇ, ਆਪੇ ਕਰ ਸੱਤ ਮਨਾ ਬਣਿਆ। ਜਿਸ ਨੂੰ ਨਦ ਕਰੇ ਸੋ ਪਾਏ, ਗੁਰਪ੍ਰਸਾਦੀ ਹਉਮੇ ਜਾਏ, ਨਾਨਕ ਨਾਮ ਵਸੇ ਮਨ ਅੰਤਰ, ਦਰ ਸੱਚੇ ਸੋਭਾ ਪਾ ਬਣਿਆ। ਮਾਝ ਮਹੱਲਾ ਤੀਜਾ।

ਸਤਿਗੁਰ ਸੇਵੈ ਵੱਡੀ ਵਡਿਆਈ, ਹਰ ਜੀ ਚਿੰਤ ਵਸੇ ਮਨਿਆਈ, ਹਰ ਜੋ ਸਫਲੋ ਬਿਰਖੈ ਅੰਮ੍ਰਿਤ ਜਨ ਪੀਤਾ ਤਿਸ ਤਿਖਾ ਲਹਾਵਣਿਆ, ਅਵਾਰੀ ਜੋ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ, ਹਰ ਸਤ ਸੰਗਤ ਆਪੇ ਮੇਲੇ ਗੁਰ ਸ਼ਬਦੀ ਹਰ ਗੁਣ ਗਾਵਣਿਆ, ਰਹਾਉ ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਿਨ ਹਰ ਕਾ ਨਾਮ ਮਨ ਵਸਾਇਆ, ਹਰ ਨਿਰਮਲ ਹਉਮੈ ਮੈਲ ਗਵਾਏ, ਦਰ ਸੱਚੇ ਸੋਭਾ ਪਾਵਣਿਆ, ਬਿਨ ਗੁਰ ਨਾਮ ਨ ਪਾਇਆ ਜਾਏ, ਸਿੱਧ ਸਾਧਕ ਰਹੇ ਬਿਲਾਏ, ਬਿਨ ਗੁਰ ਸੇਵੇ ਸੁੱਖ ਨ ਹੋਵੀ, ਪੂਰੇ ਭਗਤ ਗੁਰ ਪਾਵਣਿਆ, ਇਹ ਮਨ ਆਰਸੀ ਕੋਈ ਗੁਰਮੁਖ ਵੇਖੇ, ਮੋਰਚਾ ਨਾ ਲਾਗੇ ਜਾਂ ਹਉਮੈ ਸੋਖੇ, ਅਨਹਦ ਬਾਣੀ ਨਿਰਮਲ ਸ਼ਬਦ ਬਜਾਏ, ਗੁਰ ਸ਼ਬਦੀ ਸੱਚ ਸਮਾਵਣਿਆ, ਬਿਨ ਸਤਿਗੁਰ ਕਿਹੋ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ, ਆਪੇ ਆਪ ਆਪ ਮਿਲ ਰਿਹਾ, ਸਹਿਜੇ ਸਹਿਜ ਸਮਾ ਬਣਿਆ, ਗੁਰਮੁਖ ਹੋਵੇ ਸੁਖ ਸੁਣ ਬੁਲਾਏ, ਦੂਜਾ ਭਰਮ ਗੁਰ ਸ਼ਬਦ ਜਲਾਏ, ਕਾਇਆ ਅੰਦਰ ਵਣਜ ਕਰੇ ਵਪਾਰਾ, ਨਾਮ ਦਾਨ ਸੱਚ ਪਾਵਣਿਆ, ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ, ਅੰਦਰ ਰੰਗ ਰਤਾ ਗੁਣ ਗਾਵੇ, ਅੰਦਰ ਮਹਿਲ ਬੁਲਾ ਬਣਿਆ, ਸਤਿਗੁਰ ਦਾਤਾ ਮਿਲੇ ਮਿਲਾਇਆ, ਪੂਰੇ ਪਾਗਮਨ ਸ਼ਬਦ ਵਸਾਇਆ, ਨਾਨਕ ਨਾਮ ਮਿਲੇ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ, ਬਾਜ ਮੁਹੱਲਾ ਤੀਜਾ, ਆਪ ਮੰਜਾਏ ਤਾਂ ਸਭ ਕੁਛ ਪਾਏ, ਗੁਰ ਸ਼ਬਦੀ ਸੱਚੀ ਲਵਲਾਏ, ਸੱਚ ਬਣੰਜੇ ਸੱਚ ਸੰਗ ਰਹੇ, ਸੱਚ ਵਪਾਰ ਕਰਾਵਣਿਆ, ਹਉਂ ਵਾਰੀ ਜੋ ਵਾਰੀ ਹਰ ਗੁਣ ਅੰਦਨ ਗਾਵਣਿਆ, ਹਉਂ ਤੇਰਾ ਤੂੰ ਠਾਕੁਰ ਮੇਰਾ, ਸ਼ਬਦ ਵਡਿਆਈ ਦਵਾ ਬਣਿਆ, ਰਹਾਉ ਵੇਲਾ ਵਕਤ ਸਭ ਸੁਹਾਇਆ, ਜਿਸ ਸੱਚਾ ਮੇਰੇ ਮਨ ਪਾਇਆ, ਸੱਚੇ ਸੇਵੀਏ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ, ਪਉ ਪੂਜਨ ਸਤਿਗੁਰ ਧੁੱਠੇ ਪਾਏ, ਅਨਰਸ ਚੁੱਕੇ ਹਰ ਰਸ ਮਨ ਵਸਾਏ, ਸੱਚ ਸੰਤੋਖ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ, ਸਤਿਗੁਰ ਨਾ ਸੇਵੇ ਮੂਰਖ ਅੰਧ ਗੁਵਾਰਾ, ਫਿਰ ਉਹ ਕਿੱਥੋਂ ਪਾਇਨ ਮੁਖ ਦੁਆਰਾ, ਮਰ ਮਰ ਜੰਮੇ ਫਿਰ ਫਿਰ ਆਵੇ, ਜਮਦਰ ਚੋਟਾ ਖਾ ਬਣਿਆ, ਸ਼ਬਦ ਦੇ ਸਾਧ ਜਾਣੇ ਤਾਂ ਆਪ ਪਛਾਣੇ, ਨਿਰਮਲ ਬਾਣੀ ਸ਼ਬਦ ਵਖਾਣੇ, ਸੱਚੇ ਸੇਵ ਸਦਾ ਸੁਖ ਪਾਏ, ਨੌਨਦ ਨਾ ਮਨ ਵਸਾਵਣਿਆ, ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤਸੰਗਤ ਬਹਿ ਹਰ ਗੁਣ ਗਾਇਆ, ਅੰਦਨ ਹਰ ਸਲਾਹੀ ਸਾਚਾ ਨਿਰਮਲ ਨਾਦ ਵਜਾ ਬਣਿਆ, ਮਨ ਮੇ ਖੋਟੀ ਰਾਸ ਖੋਟਾ ਪਸਾਰਾ, ਕੂਣ ਕਮਾਵਣ ਦੁੱਖ ਲਾਗੇ ਭਾਰਾ, ਭਰਮੇ ਭੁੱਲੇ ਫਿਰਨ ਦਿਨ ਰਾਤੀ, ਮਰ ਜਨਮੇ ਜਨਮ ਗਵਾਵਣਿਆ, ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੇ ਸ਼ਬਦ ਅਧਾਰਾ, ਨਾਨਕ ਨਾ ਮਿਲੇ ਵਡਿਆਈ, ਦੁੱਖ ਸੁੱਖ ਸਮ ਕਰ ਜਾਣਿਆ, ਮਾਝ ਮੁਹੱਲਾ ਤੀਜਾ, ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨ ਨਾਮੇ ਸਭ ਭਰਮ ਪੁਲਾਣੀ, ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨ ਪਾਵਣਿਆ, ਅਵਾਰੀ ਜੋ ਵਾਰੀ ਹਰ ਸੇਤੀ ਚਿਤਲਾ ਬਣਿਆ, ਹਰ ਸੱਚਾ ਗੁਰ ਭਗਤੀ ਪਾਈਏ, ਸਹਿਜੇ ਮਨ ਵਸਾ ਬਣਿਆ, ਰਹਾਉ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜੇ ਹੀ ਮਨਸਾ ਕਰ ਲਾਗੇ ਤੇਹਾ ਫੁਲ ਪਾਏ, ਸਤਿਗੁਰ ਦਾਤਾ ਸਮਨਾ ਬੱਥੂ ਕਾ, ਪੂਰੇ ਭਾਗ ਮਿਲਾ ਬਣਿਆ, ਇਹ ਮਨ ਮੇਲਾ ਇੱਕ ਨ ਧਿਆਏ, ਅੰਤਰ ਮੈਲ ਲਾਗੀ ਬਾ ਦੂਜੇ ਪਾਏ, ਤੱਟ ਤੀਰਥ ਦਸੰਤਰ ਭਵੇ ਅਹੰਕਾਰੀ, ਹੋਰ ਵਧੇਰੇ ਹਉਮੈ ਮਨ ਲਾਵਣਿਆ, ਸਤਿਗੁਰ ਸੇਵੇ ਤਾਂ ਮਿਲ ਜਾਏ, ਜੀਵਤ ਮਰੇ ਹਰ ਸਿਉ ਚਿਤਲਾਏ, ਹਰ ਨਿਰਮਲ ਸਜ ਮੈਲ ਨ ਲਾਗੇ, ਸਜ ਲਾਗੇ ਮੈਲ ਗਵਾਵਣਿਆ, ਵਾਹਿਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧੇ ਅੰਧਾਰਾ, ਬੇਸ਼ਟਾ ਕੇ ਕੀੜੇ ਬੇਸ਼ਟਾ ਕਮਾਵੇ, ਫਿਰ ਬੇਸ਼ਟਾ ਮਾਹੇ ਪਚਾ ਬਣਿਆ, ਮੁਕਤੇ ਸੇਵੇ ਮੁਕਤਾ ਹੋਵੇ, ਹਉਮੈ ਮਮਤਾ ਸ਼ਬਦੇ ਖੋਵੇ, ਅੰਧਨ ਹਰਸਿਓ ਹਰਜਿਓ ਸੱਚਾ ਸੇਵੀ, ਪੂਰੇ ਪਾ ਗੁਰ ਪਾ ਬਣਿਆ, ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ, ਸੱਚੇ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁੱਖ ਗਵਾ ਬਣਿਆ, ਸਦਾ ਹਜ਼ੂਰ ਦੂਰ ਨ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣੋ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਝ ਮੁਹੱਲਾ ਤੀਜਾ, ਇੱਥੇ ਸਾਚੇ ਸੋ ਆਗੇ ਸਾਚੇ, ਮਨ ਸੱਚਾ ਸੱਚੇ ਸ਼ਬਦ ਰਾਚੇ, ਸੱਚਾ ਸੇਵੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ, ਹਉ ਵਾਰੀ ਜੋ ਵਾਰੀ ਸੱਚਾ ਨਾਮ ਮਨ ਵਸਾਵਣਿਆ, ਸੱਚੇ ਸੇਵੇ ਸੱਚ ਸਮਾਵੇ, ਸੱਚੇ ਕੇ ਗੁਣ ਗਾਵਣਿਆ, ਰਹਾਉ
ਪੰਡਿਤ ਪੜੇ ਸਾਧ ਨਾ ਪਾਵੇ, ਦੂਜੇ ਪਾਏ ਮਾਇਆ ਮਨ ਪਰਮਾਵੇ, ਮਾਇਆ ਮਮ ਸੁਧ ਗਵਾਈ ਕਰੇ ਅਵਗਣ ਪਛੋਤਾਵਣਿਆ। ਸਤਿਗੁਰ ਮਿਲੇ ਤਾਂ ਤੱਤ ਪਾਏ, ਹਰ ਕਾ ਨਾਮ ਮਨ ਵਸਾਏ, ਸ਼ਬਦ ਮਰੇ ਮਨ ਮਾਰੇ ਆਪਣਾ, ਮੁਕਤੀ ਕਾਦਰ ਪਾਵਣਿਆ। ਕਿਲਵੇ ਘਾਟੇ ਕ੍ਰੋਧ ਨਵਾਰੇ, ਗੁਰ ਕਾ ਸ਼ਬਦ ਰੱਖੇ ਉਰ ਧਾਰੇ, ਸੱਚ ਰਤੇ ਸਦਾ ਬੈਰਾਗੀ, ਹਉਮੈ ਮਾਰ ਮਿਲਾਵਣਿਆ। ਅੰਤਰ ਰਤਨ ਮਿਲੇ ਮਲਾਇਆ, ਤੇ ਬਦਮਨਸਾ ਤੇ ਬਦਮਾਇਆ, ਪੜਪੜ ਪੰਡਿਤ ਮੋਨੀ ਥੱਕੇ, ਚੌਥੇ ਪਦ ਕੀ ਸਾਰ ਨ ਪਾਵਣਿਆ। ਆਪੇ ਰੰਗੇ ਰੰਗ ਚੜ੍ਹਾਏ, ਸਿਜਨ ਰਾਤੇ ਗੁਰ ਸ਼ਬਦ ਰੰਗਾਏ, ਹਰ ਰੰਗ ਚੜ੍ਹਿਆ ਆਤੇ ਪਾਰਾ, ਹਰ ਰਸ ਰਸ ਹਰ ਰਸ ਰਸ ਗੁਣ ਗਾਵਣਿਆ। ਗੁਰਮੁਖ ਰਿੱਧ ਸਿੱਧ ਸਤ ਸੰਜਮ ਸੋਈ, ਗੁਰਮੁਖ ਗਿਆਨ ਨਾਮ ਗੁਰਮ ਮੁਕਤ ਹੋਈ, ਗੁਰਮੁਖਾਰ ਸੱਚ ਕਮਾਵੇ ਸੱਚੇ ਸੱਚ ਸਮਾਵਣਿਆ। ਗੁਰਮੁਖ ਥਾਪੇ ਥਾਪਿਓ ਥਾਪੇ, ਗੁਰਮੁਖ ਜਾਤ ਪਤ ਸਭ ਆਪੇ, ਨਾਨਕ ਗੁਰਮੁਖ ਨਾਮ ਤੇ ਆਏ, ਨਾਮੇ ਨਾਮ ਸਮਾਵਣਿਆ। ਮਾਜ ਮਹੱਲਾ ਤੀਜਾ। ਉਤਪਤ ਪਰਲੋ ਸ਼ਬਦ ਹੋਵੇ, ਸ਼ਬਦ ਹੀ ਫਿਰ ਉਪਤ ਹੋਵੇ, ਗੁਰਮੁਖ ਪਰਤੇ ਸਭ ਆਪੇ, ਸੱਚਾ ਗੁਰਮੁਖ ਪਾਏ ਸਮਾਵਣਿਆ। ਹਉ ਵਾਰੀ ਜਿਉਂ ਵਾਰੀ ਗੁਰ ਪੂਰਾ ਮਨ ਵਸਾਵਣਿਆ, ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੇ, ਗੁਣ ਕਹਿ ਗੁਣੀ ਸਮਾਵਣਿਆ। ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਵਨ ਬਸੰਤਰ ਖੇ ਲੈ ਵਡਾਣੀ, ਸੋ ਜੋ ਸੋ ਨਗੁਰਾ ਜੋ ਮਰ ਮਰ ਜੰਮੇ, ਨਗੁਰੇ ਆਵਣ ਜਾਵਣਿਆ। ਤਿੰਨ ਕਰਤੇ ਇੱਕ ਖੇਲ ਰਚਾਇਆ, ਕਾਇਂ ਸਰੀਰੇ ਵਿੱਚ ਸਭ ਕੁਛ ਪਾਇਆ, ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾਵਣਿਆ। ਸੱਚਾ ਸ਼ਾਹ ਸੱਚੇ ਬਣਜਾਰੇ, ਸੱਚ ਬਣੰਜੇ ਗੁਰ ਹਿਤ ਪਿਆਰੇ, ਸੱਚ ਵਿਹਾਂਜੇ ਸੱਚ ਕਮਾਵੇ, ਸੱਚੋ ਸੱਚ ਕਮਾ ਬਣਿਆ। ਬਿਨ ਰਾਸੀ ਕੋ ਵਧ ਕਿਉਂ ਪਾਏ, ਮਨਮੁਖ ਪੂਲੇ ਲੋਕ ਸਭਾਏ, ਬਿਨ ਰਾਸੀ ਸਭ ਖਾਲੀ ਚੱਲੇ, ਖਾਲੀ ਜਾ ਦੁਖ ਪਾਵਣਿਆ। ਇੱਕ ਸੱਚ ਬਣੰਜੇ ਗੁਰ ਸ਼ਬਦ ਪਿਆਰੇ, ਆਪ ਤਰੇ ਸਗਲੇ ਕੁਲ ਤਾਰੇ, ਆਏ ਸੇ ਪ੍ਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ। ਅੰਤਰ ਵਸਤ ਮੂੜਾ ਬੋਹਰ ਪਾਲੇ, ਮਨਮੁਖ ਅੰਦੇ ਫਿਰੇ ਬਿਤਾਲੇ, ਜਿੱਥੇ ਵੱਤ ਹੋਵੇ ਤਿੱਥੋਂ ਕੋ ਨ ਪਾਵੇ, ਮਨਮੁਖ ਪਰਮ ਪੁਲਾ ਬਣਿਆ। ਆਪੇ ਦੇਵੇ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿ ਸੁਖ ਪਾਏ, ਨਾਨਕ ਨਾਮ ਮਿਲੇ ਵਡਿਆਈ, ਆਪੇ ਸੁਣ ਸੁਣ ਤੇ ਆ ਬਣਿਆ। ਮਾਜ ਮਹੱਲਾ ਤੀਜਾ। ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋ ਅੰਤ ਹੋਏ ਸਿਖਾਈ, ਹਰ ਗਾਮੇ ਗੋਚਰ ਅਨਾਥੇ ਜੋਨੀ, ਸਤਿਗੁਰ ਕੇ ਪਾਏ ਪਾਵਣਿਆ। ਹਉ ਵਾਰੀ ਜੋ ਵਾਰੀ ਆਪ ਨਿਵਾਰਣਿਆ, ਆਪ ਗਵਾਏ ਤਾਂ ਹਰ ਪਾਏ, ਹਰ ਸਿਉ ਸਹਿ ਸਮਾਵਣਿਆ। ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾਂ ਗੁਰ ਪਾਈਏ ਨਾਹੀਂ, ਸ਼ਬਦੇ ਮੇਲ ਮਿਲਾਵਣਿਆ। ਗੁਰਮੁਖ ਲਿਪਤ ਰਹੇ ਸੰਸਾਰੇ, ਗੁਰ ਕੇ ਤੱਕੀਏ ਨਾਮ ਆਧਾਰੇ, ਗੁਰਮੁਖ ਜੋਰ ਕਰੇ ਕਿਆ ਤਿਸ ਨੂੰ, ਆਪੇ ਖੱਪ ਦੁੱਖ ਪਾਵਣਿਆ। ਮਨਮੁਖ ਅੰਦੇ ਸੁੱਧ ਨਕਾਈ, ਆਤਮ ਘਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬਹੁ ਭਾਰੋਂ ਉਠਾਵੈ, ਬਿਨ ਮਜ਼ੂਰੀ ਭਾਰੂ ਪਹੁੰਚਾਵਣਿਆ। ਇਹ ਜਗਵਾੜੀ ਮੇਰਾ ਪ੍ਰਮਾਲੀ, ਸਦਾ ਸਮਾਲੇ ਕੋ ਨਾਹੀ ਖਾਲੀ, ਜੇਹੀ ਵਾਸ ਨਾ ਪਾਏ ਤੇ ਹੀ ਵਰਤੇ, ਵਾਸੂ ਵਾਸ ਜਣਾ ਬਣਿਆ। ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਗਮ ਅਪਾਰਾ, ਦੁਖੀਏ ਨਿਤ ਫਿਰੇ ਬਿਲ ਲਾਂਦੇ, ਬਿਨ ਗੁਰ ਸ਼ਾਂਤ ਨ ਪਾਵਣਿਆ। ਜਿਤ ਕੀਤੇ ਸੋਈ ਵਿਦ ਜਾਣੇ, ਆਪ ਕਰੇ ਤਾਂ ਹੁਕਮ ਪਛਾਣੇ, ਜਿਹਾ ਅੰਦਰ ਪਾਏ ਤੇ ਹਾ ਵਰਤੇ, ਆਪੇ ਬਾਹਰ ਪਾਵਣਿਆ। ਤਿਸ ਬਾਜੋ ਸੱਚੇ ਮੈਂ ਹੋਰ ਨ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ, ਨਾਨਕ ਨਾਮ ਵਸੇ ਘਟੇ ਅੰਤਰ, ਜਿਸ ਦੇਵੇ ਸੋ ਪਾਵਣਿਆ। ਮਾਜ ਮਹੱਲਾ ਤੀਜਾ। ਅੰਮ੍ਰਿਤ ਨਾਮ ਮਨ ਵਸਾਏ, ਹਉਮੈ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਹਉ ਵਾਰੀ ਜੋ ਵਾਰੀ ਅੰਮ੍ਰਿਤ ਬਾਣੀ ਮਨ ਵਸਾ ਬਣਿਆ, ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਤੇ ਆਵਣਿਆ। ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਬੈਣੀ, ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ, ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ, ਔਰਾ ਆਖ ਸੁਣਾ ਬਣਿਆ। ਅੰਮ੍ਰਿਤ ਰੰਗ ਰਤਾ ਲਿਵਲਾਏ, ਅੰਮ੍ਰਿਤ ਗੁਰ ਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮੰਤਰ ਅੰਮ੍ਰਿਤ ਪਿਆ ਬਣਿਆ। ਸੋਚ ਕੁਛ ਕਰੇ ਜੋ ਚਿੱਤ ਨਾ ਹੋਈ, ਤਿਸਦਾ ਹੁਕਮ ਮੇਟ ਨਾ ਸਕੇ ਕੋਈ,
ਹੁਕਮੇ ਵਰਤੇ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪਿਆ ਬਣਿਆ। ਆਜਬ ਕੰਮ ਵਰਤੇ ਹਰ ਕੇਰੇ, ਮਨ ਭੁੱਲਾ ਜਾਂਦਾ ਫੇਰੇ, ਅੰਮ੍ਰਿਤ ਬਾਣੀ ਸੂਚਿਤ ਲਾਏ, ਅੰਮ੍ਰਿਤ ਸ਼ਬਦ ਬਜਾ ਬਣਿਆ। ਖੋਟੇ ਖਰੇ ਤੁਦੇ ਆਪ ਪਾਏ, ਤੁਦੇ ਆਪੇ ਪਰਖੇ ਲੋਕ ਸੁਭਾਏ, ਖਰੇ ਪਰਖ ਖਜ਼ਾਨੇ ਪਾਈਏ, ਖੋਟੇ ਪਰਮ ਪੁਲਾ ਬਣਿਆ। ਕਿਉਂ ਕਰ ਵੇਖਾਂ ਕਿਉਂ ਸਲਾਹੀ, ਗੁਰਪ੍ਰਸਾਦੀ ਸ਼ਬਦ ਸਲਾਹੀ, ਤੇਰੇ ਭਾਣੇ ਵਿੱਚ ਅੰਮ੍ਰਿਤ ਵੱਸੈ, ਤੂੰ ਭਾਣੇ ਅੰਮ੍ਰਿਤ ਪਿਆ ਬਣਿਆ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵ ਹਿਰਦੇ ਸਮਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲੈ ਜਾ ਬਣਿਆ। ਮਾਝ ਮਹੱਲਾ ਤੀਜਾ। ਅੰਮ੍ਰਿਤ ਵਰਸੇ ਸਹਿਸ ਪਾਏ, ਗੁਰਮੁਖ ਬਿਰਲਾ ਕੂਜਨ ਪਾਏ, ਅੰਮ੍ਰਿਤ ਪੀ ਸਦਾ ਤਪਤਾਸੇ, ਕਰ ਕਿਰਪਾ ਤ੍ਰਿਸ਼ਨਾ ਬਜਾ ਬਣਿਆ। ਹਉ ਵਾਰੀ ਜੂ ਵਾਰੀ ਗੁਰਮੁਖੀ ਅੰਮ੍ਰਿਤ ਪਿਆ ਬਣਿਆ, ਰਸਨਾ ਰਸ ਚਾਖ ਸਦਾ ਰਹੇ ਰੰਗਰਾਤੀ, ਸਹਿਜੇ ਹਰ ਗੁਣ ਗਾ ਬਣਿਆ। ਰਾ ਗੁਰਪ੍ਰਸਾਦੀ ਸਹਿਜ ਕੁਪਾਏ, ਦੁਬਦਾ ਮਾਰੇ ਇਕ ਸਿਉਂ ਲਿਵ ਲਾਏ, ਨਦ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸੱਚ ਸਮਾ ਬਣਿਆ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ, ਤੁਸ ਤੇ ਵਾਰ ਕਿਛੂ ਨਾ ਹੋਵੈ, ਗੁਰਮੁਖ ਸੋਜੀ ਪਾਵਣਿਆ। ਗੁਰਮੁਖ ਤੱਤ ਹੈ ਵਿਚਾਰਾ, ਅੰਮ੍ਰਿਤ ਪਰੇ ਤੇਰੇ ਭੰਡਾਰਾ, ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ, ਗੁਰ ਕਿਰਪਾ ਤੇ ਪਾਵਣਿਆ। ਸਤਿਗੁਰ ਸੇਵੇ ਸੋਜਨ ਸੋ ਹੈ, ਅੰਮ੍ਰਿਤ ਨਾਮ ਅੰਤਰ ਮਨ ਮੋਹੇ, ਅੰਮ੍ਰਿਤ ਮੰਤਨ ਬਾਣੀ ਰੱਤਾ, ਅੰਮ੍ਰਿਤ ਸਹਿਜ ਸੁਣਾ ਬਣਿਆ। ਮਨ ਪੂਲਾ ਦੂਜੇ ਭਾਏ ਖੁਆਏ, ਨਾਮ ਨਲੇ ਵਿਮਰੇ ਵਿਖਾਏ, ਅੰਦਨ ਸਦਾ ਵਿਸ਼ਟਾ ਮੈਂ ਵਾਸਾ, ਬਿਨ ਸੇਵਾ ਜਨਮ ਗਵਾਵਣਿਆ। ਅੰਮ੍ਰਿਤ ਪੀਵੇ ਜਿਸਨੂੰ ਆਪੇ ਆਏ, ਗੁਰਪ੍ਰਸਾਦੀ ਸਹਿਜ ਲਿਵਲਾਏ, ਪੂਰਨ ਪੂਰਿਆ ਸਭੇ ਆਪੇ ਗੁਰਮਤ ਨਦਰੀ ਆਵਣਿਆ। ਆਪੇ ਆਪ ਨਿਰੰਜਨ ਸੋਈ, ਜਿਨ ਸਿਰ ਜੀਤ ਨੇ ਆਪੇ ਗੋਈ, ਨਾਨਕ ਨਾਮ ਸਮਾਲ ਸਦਾ ਤੂੰ, ਸਹਿਜੇ ਸੱਚ ਸਮਾਵਣਿਆ। ਮਾਝ ਮਹੱਲਾ ਤੀਜਾ। ਸੇ ਸੱਚ ਲਾਗੇ ਜੁਦ ਜੇ ਤੁਧ ਭਾਵੇ, ਸੇ ਸੱਚ ਲਾਗੇ ਜੋ ਤੁਧ ਪਾਏ, ਸਦਾ ਸੱਚ ਸੇਵੇਂ ਸਹਿਸ ਪਾਏ, ਸੱਚੇ ਸ਼ਬਦ ਸੱਚਾ ਸਲਾਹੀ, ਸੱਚੇ ਮੇਲ ਮਿਲਾ ਬਣਿਆ। ਹਉ ਵਾਰੀ ਜੋ ਵਾਰੀ ਸੱਚ ਸਲਾਹਣਿਆ, ਸੱਚ ਧਿਆਨ ਸੇ ਸੱਚ ਰਾਤੇ, ਸੱਚੇ ਸੱਚ ਸਮਾ ਬਣਿਆ। ਰਾ ਜਾਂ ਦੇਖਾ ਸਾ ਸਭਨੀ ਥਾਈ, ਗੁਰਪ੍ਰਸਾਦੀ ਮਨ ਵਸਾਈ, ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਿਖਾ ਬਣਿਆ। ਮਨਸਾ ਮਾਰ ਸੱਚ ਸਮਾਣੀ, ਇਨ ਮਨ ਡੀਠੀ ਸਭ ਆਵਣ ਜਾਣੀ, ਸਤਿਗੁਰ ਸੇਵੇ ਸਦਾ ਮਨ ਨਿਸ਼ਚਲ, ਨਿਸ਼ਕਰ ਵਾਸਾ ਪਾ ਬਣਿਆ। ਗੁਰ ਕੇ ਸ਼ਬਦ ਹਿਰਦੇ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ, ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸੱਚ ਪਾ ਬਣਿਆ। ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾਗੀ, ਹਰ ਨਾਮ ਸਲਾਏ ਸੇ ਬੜ ਭਾਗੀ, ਸੱਚੇ ਸ਼ਬਦ ਆਪ ਮਲਾਏ, ਸਤਸੰਗਤ ਸੱਚ ਗੁਣ ਗਾ ਬਣਿਆ। ਲੇਖਾ ਪੜ੍ਹੀਐ ਜੇ ਲੇਖੇ ਵਿੱਚ ਹੋਵੇ, ਉਹ ਆਗਾਮ ਗੋਚਰ ਸ਼ਬਦ ਸ਼ੁੱਧ ਹੋਵੇ, ਅੰਦਨ ਸੱਚ ਸ਼ਬਦ ਸਲਾਹੀ, ਹੋਰ ਕੋਈ ਨਾ ਕੀਮਤ ਪਾ ਬਣਿਆ। ਪੜ ਪੜ ਥਾਕੇ ਸ਼ਾਂਤ ਨੇ ਆਈ, ਤਿਸ਼ਨਾ ਜਾਲੇ ਸੁੱਧ ਨਕਾਈ, ਬਿਖ ਬਿਹਾਜੇ ਬਿਖ ਮੋਹ ਪਿਆਸੇ, ਕੂੜ ਬੋਲ ਵੇਖਾ ਬਣਿਆ। ਗੁਰਪ੍ਰਸਾਦੀ ਏਕੋ ਜਾਣਾ ਦੂਜਾ, ਮਾਰ ਮਨ ਸੱਚ ਸਮਾਣਾ, ਨਾਨਕ ਏਕੋ ਨਾਮ ਵਰਤੇ, ਮਨ ਅੰਤਰ ਗੁਰਪ੍ਰਸਾਦੀ ਪਾ ਬਣਿਆ। ਮਾਝ ਮਹੱਲਾ ਤੀਜਾ। ਵਰਨ ਰੂਪ ਵਰਤੇ ਸਭ ਤੇਰੇ, ਮਰ ਮਰ ਜੰਮੇ ਫਿਰ ਭਵੇਂ ਕਨੇਰੇ, ਤੂੰ ਏਕੋ ਨਿਚਲ ਅਗਮ ਪਾਰਾ, ਗੁਰਮਤੀ ਬੂਝ ਬਜਾ ਬਣਿਆ। ਹਮ ਵਾਰੀ ਜੂ ਵਾਰੀ ਰਾਮ ਨਾਮ ਮਨ ਵਸਾ ਬਣਿਆ, ਤਿਸ ਰੂਪ ਨ ਰੇਖਿਆ ਵਰਨ ਕੋਈ, ਗੁਰਮਤੀ ਆਪ ਬਜਾ ਬਣਿਆ। ਰਹਾਉ ਸਭ ਏਕਾ ਜੋ ਜਾਣੇ ਜੇ ਕੋਈ, ਸਤਿਗੁਰ ਸੇਵ ਹੈ ਪ੍ਰਗਟ ਹੋਈ, ਗੁਪਤ ਪ੍ਰਗਟ ਵਰਤੇ ਸਭ ਥਾਈ, ਜੋਤੀ ਜੋਤ ਮਿਲਾ ਬਣਿਆ। ਤਿਸ਼ਨਾ ਅਗਨ ਜਲੇ ਸੰਸਾਰਾ, ਲੋਭ ਮਾਨ ਬਹੁਤ ਅਹੰਕਾਰਾ, ਮਰ ਮਰ ਜਨਮੇ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾ ਬਣਿਆ। ਗੁਰ ਕਾ ਸ਼ਬਦ ਕੁਬਿਰਲਾ ਬੂਝੇ, ਆਪ ਮਾਰੇ ਤਾਂ ਤ੍ਰੇਵਣ ਸੂਝੇ, ਫਿਰ ਉਹ ਮਰੇ ਨਾ ਮਰਨਾ ਹੋਵੇ, ਸਹਿਜੇ ਸੱਚ ਸਮਾ ਬਣਿਆ। ਮਾਇਆ ਮੈਂ ਫਿਰ ਚਿੱਤ ਨ ਲਾਏ, ਗੁਰ ਕੇ ਸ਼ਬਦ ਸਦ ਰਹੇ ਸਮਾਏ, ਸੱਚ ਸਲਾਹੇ ਸੱਪ ਸੱਚ ਸਲਾਹੇ ਸਭ ਘੱਟ ਅੰਤਰ, ਸੱਚੋ ਸੱਚ ਸੁਹਾ ਬਣਿਆ।
ਸੱਚ ਸਲਾਹੀ ਸਦਾ ਹਜ਼ੂਰੇ, ਗੁਰ ਕੇ ਸ਼ਬਦ ਰਿਹਾ ਭਰਪੂਰੇ, ਗੁਰਪ੍ਰਸਾਦੀ ਸੱਚ ਨਦਰੀ ਆਵੇ, ਸੱਚੇ ਹੀ ਸੁਖ ਪਾਵਣਿਆ। ਸੱਚ ਮਨ ਅੰਦਰ ਰਿਹਾ ਸਮਾਏ, ਸਦਾ ਸੱਚ ਨਿਸ਼ਚਲ ਆਵੇ ਨਾ ਜਾਏ, ਸੱਚੇ ਲਾਗੇ ਸੋ ਮਨ ਨਿਰਮਲ, ਗੁਰਮਤੀ ਸੱਚ ਸਮਾਵਣਿਆ। ਸੱਚ ਸਲਾਹੀ ਅਵਰ ਨ ਕੋਈ, ਜਿਤ ਸੇਵੈ ਸਦਾ ਸੁਖ ਹੋਈ, ਨਾਨਕ ਨਾਮ ਰਤੇ ਵਿਚਾਰੇ, ਸੱਚੋ ਸੱਚ ਕਮਾਵਣਿਆ। ਮਾਜ ਮੁਹੱਲਾ ਤੀਜਾ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹੀ ਸਮਾਣੀ, ਨਿਰਮਲ ਬਾਣੀ ਹਰ ਸਲਾਹੀ, ਜਪ ਹਰ ਨਿਰਮਲ ਮੈਲ ਗਵਾਵਣਿਆ। ਓ ਵਾਰੀ ਜੋ ਵਾਰੀ ਸੁਖਦਾਤਾ ਮਨ ਵਸਾਵਣਿਆ, ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦੋ ਸੁਣਤ ਸ਼ਬਦ ਮਿਟਾਵਣਿਆ। ਰਹਾਓ ਨਿਰਮਲ ਨਾਮ ਵਸੇ ਅਮਨ ਆਏ, ਮੰਤਰ ਨਿਰਮਲ ਮਾਇਆ ਮੋਹ ਗਵਾਏ, ਨਿਰਮਲ ਗੁਣ ਗਾਵੇ ਨਿਸਾਚੇ ਕੇ, ਨਿਰਮਲ ਨਾਦ ਵਜਾਵਣਿਆ। ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪ ਮੂਆ ਤਿੱਥੇ ਮੋਹ ਨਮਾਇਆ, ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ, ਹਉਮੈ ਮੈਲ ਗੁਰ ਸ਼ਬਦੇ ਤੋਵੇ, ਨਿਰਮਲ ਵਾਜੇ ਅਨਹਤ ਤੁਨ ਬਾਣੀ, ਦਰ ਸੱਚੇ ਸੋਭਾ ਪਾਵਣਿਆ। ਨਿਰਮਲ ਤੇ ਸਭ ਨਿਰਮਲ ਹੋਵੈ, ਨਿਰਮਲ ਮਨੁਆ ਹਰ ਸ਼ਬਦ ਪਰੋਵੈ, ਨਿਰਮਲ ਨਾਮ ਲੱਗੇ ਬੜਭਾਗੀ, ਨਿਰਮਲ ਨਾਮ ਸੁਹਾਵਣਿਆ। ਸੋ ਨਿਰਮਲ ਜੋ ਸ਼ਬਦੇ ਸੋ ਹੈ, ਨਿਰਮਲ ਨਾਮ ਮਨ ਤਨ ਮੋਹ ਹੈ, ਸੱਚ ਨਾਮ ਮਲ ਕਦੇ ਨਾ ਲਾਗੇ, ਮੁਖ ਉਜਲ ਸੱਚ ਕਰਾਵਣਿਆ। ਮਨ ਮੈਲਾ ਹੈ ਦੂਜੇ ਪਾਏ, ਮੈਲਾ ਚੌਂਕਾ ਮੈਲੇ ਥਾਏ, ਮੈਲਾ ਖਾ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ। ਮੈਲੇ ਨਿਰਮਲ ਸਭ ਹੁਕਮ ਸਵਾਏ, ਸੋ ਨਿਰਮਲ ਜੋ ਹਰ ਸਾਚੇ ਪਾਏ, ਨਾਨਕ ਨਾਮ ਵਸੇ ਮਨ ਅੰਤਰ, ਗੁਰਮੁਖ ਮੈਲ ਚੁਕਾਵਣਿਆ। ਮਾਜ ਮਹਲਾ ਤੀਜਾ। ਗੋਬਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ, ਮਨ ਉਜਲ ਸਦਾ ਮੁਖ ਸੋਹੇ, ਅਤ ਉਜਲ ਨਾਮ ਤੇ ਆਵਣਿਆ। ਓ ਵਾਰੀ ਜੋ ਵਾਰੀ ਗੋਬਿੰਦ ਗੁਣ ਗਾਵਣਿਆ, ਗੋਬਿੰਦ ਗੋਬਿੰਦ ਕਹੇ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਹਾਵਣੇ ਸੁਣਾਵਣਿਆ। ਰਹਾਓ ਗੋਬਿੰਦ ਗਾਵੇ ਸਹਿ ਸੁਭਾਏ, ਗੁਰ ਕੈ ਭੈ ਉਜਲ ਹਉਮੈ ਮਲ ਜਾਏ, ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾਵਣਿਆ। ਮਨੁਆ ਨਾਚੇ ਭਗਤੜਾਏ, ਗੁਰ ਕੇ ਸ਼ਬਦ ਨੇ ਮਨ ਮਿਲਾਏ, ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ, ਸ਼ਬਦੇ ਨਿਤ ਕਰਾਵਣਿਆ। ਉੱਚਾ ਕੂਕੇ ਤਨੇ ਪਛਾੜੇ, ਮਾਇਆ ਮੋਹ ਜੋਹਿਆ ਜਬ ਕਾਲੇ, ਮਾਇਆ ਮੋਹ ਇਸ ਮਨੇ ਨਚਾਏ, ਅੰਤਰ ਕਪਟ ਦੁੱਖ ਪਾਵਣਿਆ। ਗੁਰਮੁਖ ਭਗਤ ਜਾਪ ਕਰਾਏ, ਤਨ ਮਨ ਰਾਤਾ ਸਹਿ ਸੁਪਾਏ, ਬਾਣੀ ਵੱਜੇ ਸ਼ਬਦ ਵਜਾਏ, ਗੁਰਮੁਖ ਭਗਤ ਥਾਂ ਪਾਵਣਿਆ। ਬਹੁ ਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਰ ਕਾਰਨ ਪਿੜ ਬੰਧ ਨਾਚੇ, ਦੂਜੇ ਪੈ ਦੁੱਖ ਪਾਵਣਿਆ। ਜਿਸ ਅੰਤਰ ਪੀਤ ਲੱਗੇ ਸੋ ਮੁਕਤਾ, ਇੰਦਰੀ ਵਸ ਸੰਯਮ ਯੁਗਤਾ, ਗੁਰ ਕੇ ਸ਼ਬਦ ਸਦਾ ਹਰ ਧਿਆਏ, ਇਹ ਭਗਤ ਹਰ ਭਾਵਣਿਆ। ਗੁਰਮੁਖ ਭਗਤ ਯੁਗ ਚਾਰੇ ਹੋਈ, ਹੋਰਤ ਭਗਤ ਨਾ ਪਾਵੇ ਪਾਏ ਕੋਈ, ਨਾਨਕ ਨਾਮ ਗੁਰ ਭਗਤੀ ਪਾਈਐ, ਗੁਰ ਚਰਨੀ ਚਿਤ ਲਾਵਣਿਆ। ਮਾਜ ਮਹੱਲਾ ਤੀਜਾ। ਸੱਚਾ ਸੇਵੀ ਸੱਚ ਸਲਾਹੀ, ਸੱਚੇ ਨਾਂ ਤੋਂ ਕਵੀ ਨਾਹੀ, ਸੁਖਦਾਤਾ ਸੇਵਨ ਸੁਖ ਪਾਇਨ, ਗੁਰਮਤਿ ਮਨ ਵਸਾਵਣਿਆ। ਹਉ ਵਾਰੀ ਜੋ ਵਾਰੀ ਸੁਖ ਸਹਿ ਸਮਾਧ ਲਗਾਵਣਿਆ, ਜੋ ਹਰ ਸੇਵੇ ਸੇ ਸਦਾ ਸੋਹੇ, ਸੋਭਾ ਸੁਰਤ ਸੁਹਾਵਣਿਆ। ਰਹਾਉ ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰੇ ਮਨ ਭਾਏ, ਸੱਚ ਬਾਣੀ ਤੋਂ ਦੇ ਸਲਾਹਨ, ਰੰਗ ਰਾਤੇ ਭਗਤ ਕਰਾ ਬਣਿਆ। ਸਭ ਕੋ ਸੱਚੇ ਹਰਜੀਓ ਤੇਰਾ, ਗੁਰਮੁਖ ਮਿਲੇ ਤਾਂ ਚੁੱਕੈ ਫੇਰਾ, ਜਾਂ ਤੂੰ ਭਾਵਿਤ ਨਾ ਰਚਾਵੇਂ, ਤੂੰ ਆਪੇ ਨੌ ਜਪਾ ਬਣਿਆ। ਗੁਰਮਤੀ ਹਰ ਮਨ ਵਸਾਇਆ, ਹਰਗ ਸੋਗ ਸਮੋਹ ਗਵਾਇਆ, ਇਕ ਸਿਓ ਮਿਲਵ ਲਾਗੀ ਸਦ ਹੀ, ਹਰ ਨਾਮ ਮਨ ਵਸਾ ਬਣਿਆ। ਭਗਤ ਰੰਗ ਰਾਤੇ ਸਦਾ ਤਿਰਚਾਏ, ਨੌ ਨਿਦ ਨਾ ਵਸਿਆ ਮਨ ਆਏ, ਪੂਰੇ ਭਗ ਸਤਿਗੁਰ ਪਾਇਆ, ਸ਼ਬਦੇ ਮੇਲ ਮਿਲਾ ਬਣਿਆ। ਤੂੰ ਦਿਆਲ ਸਦਾ ਸੁਖਦਾਤਾ, ਤੂੰ ਆਪੇ ਮੇਲੇ ਗੁਰਮੁਖ ਜਾਤਾ, ਤੂੰ ਆਪੇ ਦੇਵੇ ਨਾਮ ਵਡਾਈ, ਨਾਮ ਰਤੇ ਸੁਖ ਪਾਵਣਿਆ।
ਸਦਾ ਸਦਾ ਸਾਚੇ ਤੁਧ ਸਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ, ਏਕ ਸਿਉ ਮਨ ਰਹਾ ਸਮਾਏ, ਮਨ ਮੰਨਿਐ ਮਨ ਮੰਨਿਐ ਮਨੇ ਮਿਲਾ ਬਣਿਆ। ਗੁਰਮੁਖ ਹੋਵੇ ਸੋ ਸਲਾਹੇ, ਸਾਚੇ ਠਾਕੁਰ ਵੇ ਪਰਵਾਹੇ, ਨਾਨਕ ਨਾਮ ਵਸੇ ਮਨੇ ਅੰਤਰ, ਗੁਰ ਸ਼ਬਦੀ ਹਰ ਮਿਲਾ ਬਣਿਆ। ਮਾਜ ਮੁਹੱਲਾ ਤੀਜਾ, ਤੇਰੇ ਭਗਤ ਸੋਏ ਸਾਚੇ ਦਰਬਾਰੇ, ਗੁਰ ਕੇ ਸ਼ਬਦ ਨਾਮ ਸਮਾਰੇ, ਸਦਾਨੰਦ ਰਹੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਹਉ ਵਾਰੀ ਜੋ ਵਾਰੀ ਨਾਮ ਸੁਣ ਮਨ ਵਸਾਵਣਿਆ, ਹਰ ਜੋ ਸੱਚਾ ਉੱਚੋ ਉੱਚਾ ਹੋਮੇ ਮਾਰ ਮਿਲਾ ਬਣਿਆ ਰਹਾਉ। ਹਰ ਜੀਉ ਸਾਚਾ ਸਾਚੀ ਨਾਹੀਂ, ਗੁਰਪ੍ਰਸਾਦੀ ਕਿਸੇ ਬੁੱਲ ਮਿਲਾਈ, ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀਂ, ਸਹਿਜੇ ਸੱਚ ਸਮਾ ਬਣਿਆ। ਤੁਝਤੇ ਬਾਹਰ ਕਛੂ ਨਾ ਹੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਿਲਾਵਣਿਆ। ਕਾਵਣ ਗੁਣਵੰਤੀ ਹਰ ਪਾਏ, ਭੈ ਪਾਏ ਸ਼ਿੰਗਾਰ ਬਣਾਏ, ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸੁਣਾਵਣਿਆ। ਸ਼ਬਦ ਵਿਸਾਰਨ ਤਿਨ ਠਾਉਰ ਨ ਠਾਉ, ਭਰਮ ਭੁੱਲੇ ਜਿਉਂ ਸੁਣਨੇ ਕਰਕਾਉ, ਹਲਤ ਪਲ ਤਿਨ ਦੋਏ ਗਵਾਏ, ਦੁੱਖੇ ਦੁੱਖ ਵਿਹਾ ਬਣਿਆ। ਲਿਖਦਿਆਂ ਲਿਖਦਿਆਂ ਕਾਗਜ਼ ਮਸਕੋਈ, ਦੂਜੇ ਪਾਸ ਪਾਏ ਨਾ ਕੋਈ, ਕੂੜ ਲਿਖੇ ਤੈ ਕੂੜ ਕਮਾਵੇ, ਜਲ ਜਾਵੇ ਕੂੜ ਚਿੱਤ ਲਾ ਬਣਿਆ। ਗੁਰਮੁਖ ਸੱਚੋ ਸੱਚ ਲਿਖੇ ਵਿਚਾਰ, ਸੇਜਨ ਸੱਚੇ ਪਾਵੇ ਮੋਗ ਦੁਆਰ, ਸੱਚ ਕਾਗਜ਼ ਕਲਮ ਸਵਾਣੀ, ਸੱਚ ਲਿਖ ਸੱਚ ਸਮਾ ਬਣਿਆ। ਮੇਰਾ ਪ੍ਰਬੰਧਰ ਬੈਠਾ ਵੇਖੇ, ਗੁਰਪ੍ਰਸਾਦੀ ਮਿਲੇ ਸੋਈ ਜਨ ਦੇਖੇ, ਨਾਨਕ ਨਾ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਜ ਮੁਹੱਲਾ ਤੀਜਾ, ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ, ਹਉਮੈ ਮੈਂ ਲਾਗੀ ਗੁਰ ਸ਼ਬਦੀ ਖੋਵੇ, ਮਨ ਨਿਰਮਲ ਅੰਧਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ। ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ, ਅਵਰਾਂ ਭਗਤ ਕਰਾਵਣਿਆ, ਤਿਨਾਂ ਭਗਤ ਜਿਨ੍ਹਾਂ ਕੋ ਸਦ ਨਮਸਕਾਰ ਕੀਜੈ, ਜੋ ਅੰਦਨ ਹਰ ਗੁਣ ਗਾਵਣਿਆ ਰਹਾਉ। ਆਪੇ ਕਰਤਾ ਕਰਨ ਕਰਾਏ, ਜਿਤ ਪਾਵੇ ਤਿਤਕਾਰੇ ਲਾਏ, ਪੂਰੇ ਪਾ ਗੁਰ ਸੇਵਾ ਹੋਵੇ, ਗੁਰ ਸੇਵਾ ਤੇ ਸੁਖ ਪਾਵਣਿਆ। ਮਰ ਮਰ ਜੀਵੇ ਤਾਂ ਕਿਛੁ ਪਾਏ, ਗੁਰਪ੍ਰਸਾਦੀ ਹਰ ਮਨ ਵਸਾਏ, ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ। ਮੋ ਕਰਮ ਕਮਾਵੈ ਮੁਕਤ ਨ ਪਾਏ, ਦਿਸ ਅੰਤਰ ਪਵੇ ਦੂਜੇ ਭਾਏ ਖੁਆਏ, ਬਿਰਥਾ ਜਨਮ ਗਏ ਗਵਾਇਆ ਕਪਟੀ, ਬਿਨ ਸ਼ਬਦੇ ਦੁਖ ਪਾਵਣਿਆ। ਤਾਪਤ ਰਾਖੇ ਠਾਕਰ ਹਾਏ, ਗੁਰਪ੍ਰਸਾਦੀ ਪਰਮਪਦ ਪਾਏ, ਸਤਿਗੁਰ ਆਪੇ ਮੇਲ ਮਿਲਾਏ, ਮਿਲ ਪੀਤਨ ਸੁਖ ਪਾਵਣਿਆ। ਇੱਕ ਕੂੜ ਲਾਗੇ ਕੂੜੇ ਫੁੱਲ ਪਾਏ, ਦੂਜੇ ਪਾਏ ਬਿਰਥਾ ਜਨਮ ਗਵਾਏ, ਆਪ ਡੁੱਬੇ ਸਗਲੇ ਕੁਲ ਡੋਬੇ, ਕੂੜ ਬੋਲ ਬਿਖ ਖਾਵਣਿਆ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ, ਪਾਏ ਭਗਤ ਜਾਂ ਹਉਮੈ ਸੋਖੇ, ਸਿੱਧ ਸਾਧਕ ਮੂਨ ਧਾਰੀ ਰਹੇ ਲਿਵਲਾਏ, ਤਿੰਨ ਵੀ ਤਨ ਮੈਂ ਮਨ ਨਾ ਦਿਖਾਵਣਿਆ। ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤੇ ਕਿਆ ਹੋਈ, ਨਾਨਕ ਜਿਸ ਨਾਮ ਦੇਵੇ ਸੋ ਲੇਵੇ, ਨਾਮੋ ਮਨ ਵਸਾਵਣਿਆ। ਮਾਜ ਮੁਹੱਲਾ ਤੀਜਾ, ਇਸ ਗੁਫਾ ਮੇਂ ਖੁੱਟ ਭੰਡਾਰਾ, ਤਿਸ ਵਿੱਚ ਵਸੇ ਹਰ ਲਖ ਅਪਾਰਾ, ਆਪੇ ਗੁਰ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਮਈਆਵਣਿਆ। ਹਉ ਵਾਰੀ ਜੋ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ, ਅੰਮ੍ਰਿਤ ਨਾਮ ਹਰ ਰਸ ਮੀਠਾ, ਗੁਰਮਤੀ ਅੰਮ੍ਰਿਤ ਪਿਆਵਣਿਆ ਰਹਾਉ। ਹਉਮੈ ਵਾਰ ਬਜਰ ਕਪਾਟ ਖੁਲਾਇਆ, ਨਾਮ ਮੁੱਲ ਗੁਰਪ੍ਰਸਾਦੀ ਪਾਇਆ, ਬਿਨ ਸ਼ਬਦੇ ਨਾਮ ਨ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ। ਗੁਰ ਗਿਆਨ ਅੰਜਨ ਸਜਨੇਤਰੀ ਪਾਇਆ, ਅੰਤਰ ਚਾਨਣ ਗਿਆਨ ਅੰਧੇਰ ਗਵਾਇਆ, ਜੋਤੀ ਜੋਤ ਮਿਲੀ ਮਨ ਮਾਨਿਆ, ਹਰਦਰ ਸੋਭਾ ਪਾਵਣਿਆ। ਸਰੀਰੋ ਪਾਲਣ ਕੋ ਬਾਹਰ ਜਾਏ, ਨਾਮ ਨ ਲਹੇ ਬਹੁਤ ਬਿਗਾਰ ਦੁੱਖ ਪਾਏ, ਮਨਮੁਖ ਅੰਧੇ ਸੂਜੇ ਨਾਹੀਂ ਫਿਰ ਘਿਰ ਆਏ, ਗੁਰਮੁਖ ਵੱਥ ਪਾਵਣਿਆ। ਗੁਰਪ੍ਰਸਾਦੀ ਸੱਚਾ ਹਰ ਪਾਏ, ਮੰਤਰ ਵੇਖੇ ਹਉਮੈ ਮਹਿਲ ਜਾਏ, ਬੈਸ ਸਥਾਨ ਸਦ ਹਰ ਗੁਣ ਗਾਵੇ, ਸੱਚੇ ਸ਼ਬਦ ਸਮਾਵਣਿਆ। ਨੌਂਦਰ ਠਾਕੇ ਧਾਵਤ ਰਹਾਏ, ਦਸਵੇਂ ਨਿਜਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਬਿਨ ਸ਼ਬਦੇ ਅੰਤਰਿਆ ਨੇਰਾ, ਨਾ ਵਸਤ ਲਹੇ ਨਾ ਚੁੱਕੈ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਸਦਰ ਖੁੱਲ੍ਹੇ ਨਾਹੀਂ, ਗੁਰ ਪੂਰੇ ਭਾਗ ਮਿਲਾਵਣਿਆ। ਗੁਰ ਪ੍ਰਗਟ ਤੂੰ ਸਭਨੀ ਥਾਈਂ, ਗੁਰਪ੍ਰਸਾਦੀ ਮਿਲ ਸੋਝੀ ਪਾਈ।
ਨਾਨਕ ਨਾਮ ਸਲਾਹੀ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਮਾਜ ਮੁਹੱਲਾ ਤੀਜਾ। ਗੁਰਮੁਖ ਮਿਲੇ ਮਿਲਾਏ ਆਪੇ ਕਾਲ ਜੋਹੇ ਦੁੱਖ ਨਾ ਸੰਤਾਪੇ ਹੋਮੇ ਮਰ ਬੰਧਨ ਸਭ ਤੋੜੇ ਗੁਰਮੁਖ ਸ਼ਬਦ ਸੁਹਾਵਣਿਆ। ਓ ਵਾਰੀ ਜੋ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੇ ਗੁਰਮੁਖ ਨਾਚੇ ਹਰ ਸੇਤੀ ਚਿਤਲਾ ਬਣਿਆ ਰਹਾਉ। ਗੁਰਮੁਖ ਜੀਵੇ ਮਰੇ ਪ੍ਰਵਾਨ ਆਰਜਨ ਸ਼ੀਜੇ ਸ਼ਬਦ ਪਛਾਣ ਗੁਰਮੁਖ ਮਰੇ ਨਾ ਕਾਲ ਨਾ ਖਾਏ ਗੁਰਮੁਖ ਸੱਚ ਸਮਾਵਣਿਆ। ਗੁਰਮੁਖ ਹਰ ਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ ਆਪ ਤਰੇ ਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣਿਆ। ਗੁਰਮੁਖ ਦੁੱਖ ਕੱਟੇ ਨਾ ਲੱਗੇ ਸਰੀਰ ਗੁਰਮੁਖ ਹੋਮੇ ਚੁੱਕੇ ਪੀਰ ਗੁਰਮੁਖ ਮਨ ਨਿਰਮਲ ਫਿਰ ਮਹਿਰ ਨ ਲਾਗੇ ਗੁਰਮੁਖ ਸਹਿਜ ਸਮਾਵਣਿਆ। ਗੁਰਮੁਖ ਨਾਮ ਮਿਲੇ ਵਡਿਆਈ ਗੁਰਮੁਖ ਗੁਣ ਗਾਵੇ ਸੋਭਾ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਕਰਾਵਣਿਆ। ਗੁਰਮੁਖ ਅੰਦਨ ਸ਼ਬਦੇ ਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦੇ ਭਗਤ ਕਰਾਵਣਿਆ। ਬਾਜ ਗੁਰੂ ਹੈ ਆਂਦੇ ਅੰਧਾਰਾ ਜਮਕਾਲ ਗਰਠੇ ਕਰੇ ਪੁਕਾਰਾ ਅੰਦਰ ਰੋਗੀ ਬਿਸ਼ਟਾ ਕੇ ਕੀੜੇ ਬਿਸ਼ਟਾ ਮੈਂ ਦੁੱਖ ਪਾਵਣਿਆ। ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਹਿਰਦੇ ਉੱਠਾ ਆਪ ਆਏ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮੁਹੱਲਾ ਤੀਜਾ। ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰ ਪੂਰਾ ਆਪੇ ਫਰਕੀ ਧੋਨ ਘਟ ਅੰਤਰ ਆਪੇ ਬਣਤ ਬਣਾਵਣਿਆ। ਹੋ ਵਾਰੀ ਜੋ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਿਜ ਨ ਪਾਏ ਗੁਰਮੁਖ ਸਹਿਜ ਸਮਾਵਣਿਆ ਰਹਾਉ। ਤੂੰ ਆਪੇ ਸੋਹੇ ਆਪੇ ਜਗ ਮੋਹੇ ਤੂੰ ਆਪੇ ਨਦਰੀ ਜਗਤ ਪਰੋਵੇ ਤੂੰ ਆਪੇ ਦੁੱਖ ਸੁਖ ਦੇਵੇ ਕਰਤੇ ਗੁਰਮੁਖ ਹਰ ਦੇ ਖਾਵਣਿਆ। ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਮਨ ਵਸਾਏ ਸ਼ਬਦੇ ਉਪਜੇ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾ ਬਣਿਆ। ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਲੱਖ ਲਖਾ ਬਣਿਆ। ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤ ਉਪਾਇਆ ਆਪੇ ਗੁਣਦਾਤਾ ਗੁਣ ਗਾਵੇ ਆਪੇ ਆਖ ਸੁਣਾ ਬਣਿਆ। ਆਪੇ ਕਰੇ ਕਰਾਏ ਆਪੇ ਆਪੇ ਥਾਪੇ ਥਾਪੇ ਆਪੇ ਤੁਝਦੇ ਬਾਰ ਕਛੂ ਨਾ ਹੋਵੇ ਤੂੰ ਆਪੇ ਘਾਰੇ ਲਾ ਬਣਿਆ। ਆਪੇ ਮਾਰੇ ਆਪ ਜਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿ ਸਮਾਵਣਿਆ। ਆਪੇ ਉੱਚਾ ਉੱਚੋ ਹੋਈ ਜਿਸ ਆਪ ਵਿਖਾਲੇ ਸੋ ਵੇਖੇ ਕੋਈ ਨਾਨਕ ਨਾ ਵਸੇ ਕਟਿਅੰਤਰ ਆਪੇ ਵੇਖ ਵਿਖਾਲਣਿਆ ਮਾਜ ਮੁਹੱਲਾ ਤੀਜਾ। ਮੇਰਾ ਪ੍ਰਭ ਭਰਪੂਰਿਆ ਸਭ ਥਾਈ ਗੁਰਪ੍ਰਸਾਦੀ ਕਰਹੀ ਮੈਂ ਪਾਈ ਸਦਾ ਸਰੇ ਵੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾਵਣਿਆ। ਓ ਵਾਰੀ ਜੋ ਵਾਰੀ ਜਗਜੀਵਨ ਮਨ ਵਸਾਵਣਿਆ ਹਰ ਜਗਜੀਵਨ ਨਿਰਭਉ ਦਾਤਾ ਗੁਰਮਤਿ ਸਹਿ ਸਮਾਵਣਿਆ ਰਹਾਉ। ਕਰਮੇ ਧਰਤੀ ਧੌਲ ਪਤਾਲਾ ਕਰਹੀ ਮੈਂ ਪੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੇ ਸੁਖਦਾਤਾ ਗੁਰਮਤਿ ਸਹਿ ਸਮਾਵਣਿਆ। ਕਾਇਆ ਅੰਦਰ ਹੋਮੇ ਮੇਰਾ ਜੰਮਣ ਮਰਨ ਚੁੱਕੇ ਫੇਰਾ ਗੁਰਮੁਖ ਹੋਵੇ ਸੋ ਹੋਮੇ ਮਾਰੇ ਸੱਚੋ ਸੱਚ ਸਮਾ ਧਿਆਵਣਿਆ। ਕਾਇਆ ਅੰਦਰ ਪਾਪ ਪੁੰਨ ਦੋਏ ਪਾਈ ਦੋਹੀ ਮਿਲ ਕੇ ਸਿਸ਼ਟ ਪਾਈ ਦੋਵੇਂ ਮਾਰ ਜਾਏ ਇਕਤ ਕਰ ਆਵੇ ਗੁਰਮੁਖ ਸਹਿ ਸਮਾਵਣਿਆ। ਕਰ ਹੀ ਮਾਹੇ ਦੂਜੇ ਪਾਏ ਅਨੇਰਾ ਚਾਨਣ ਹੋਵੇ ਛੋਡੇ ਹੋਮੇ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਦਰ ਨਾਮ ਤੇ ਆਵਣਿਆ। ਅੰਤਰ ਜੋਤ ਪ੍ਰਗਟ ਪਸਾਰਾ ਗੁਰਸਾਖੀ ਮਿਟਿਆ ਦਿਆਰਾ ਕਮਲ ਵਿਗਾ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ। ਅੰਦਰ ਮਹਿਰਤ ਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮੇ ਪਾਰਾ ਗੁਰਮੁਖ ਬਣਜੇ ਸਦਾ ਵਪਾਰੀ ਲਾਹਾ ਨਾਮ ਸਦ ਪਾਵਣਿਆ। ਆਪੇ ਵਤ ਰਾਖੇ ਆਪੇ ਦੇ ਗੁਰਮੁਖ ਬਣਜੇ ਕੇਹੀ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਜ ਮੁਹੱਲਾ ਤੀਜਾ। ਹਰੇ ਆਪੇ ਮੇਲੇ ਸੇਵ ਕਰਾਏ ਗੁਰ ਕੇ ਸ਼ਬਦ ਭਉ ਦੂਜਾ ਜਾਏ ਹਰ ਨਿਰਮਲ ਸਦਾ ਸੁਗੁਣਦਾਤਾ ਹਰ ਗੁਣ ਮੈਂ ਆਪ ਸਮਾਵਣਿਆ।
ਹਉ ਵਾਰੀ ਜੁ ਵਾਰੀ ਸੱਚ ਸੱਚਾ ਹਿਰਦੇ ਵਸਾਵਣਿਆ, ਸੱਚਾ ਨਾਮ ਸਦਾ ਹੈ ਡਿੰਬਲ, ਗੁਰ ਸ਼ਬਦੀ ਮਨ ਵਸਾਵਣਿਆ ਰਹਾਉ। ਆਪੇ ਗੁਰਦਾਤਾ ਕਰਮ ਵਿਦਾਤਾ, ਸੇਵਕ ਸੇਵੇ ਗੁਰਮੁਖ ਹਰਿ ਜਾਤਾ, ਅੰਮ੍ਰਿਤ ਨਾਮ ਸਦਾ ਜਨ ਸੋਹੇ, ਗੁਰਮਤਿ ਹਰਿ ਰਸ ਪਾਵਣਿਆ। ਇਸ ਗੁਫਾ ਮੇ ਇੱਕ ਥਾਨ ਸੁਹਾਇਆ, ਪੂਰੇ ਗੁਰ ਹਉਮੈ ਭਰਮ ਚੁਕਾਇਆ, ਅੰਦਰ ਨਾਮ ਸਲਾਹਨ ਰੰਗ ਰਾਤੇ, ਗੁਰ ਕਿਰਪਾ ਤੇ ਪਾਵਣਿਆ। ਗੁਰ ਕੇ ਸ਼ਬਦੇ ਗੁਫਾ ਵਿਚਾਰੇ, ਨਾਮ ਨਿਰੰਜਨ ਤ੍ਰਿਵਸੇ ਮੁਰਾਰੇ, ਹਰ ਗੁਣ ਗਾਵੇ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਜਮ ਜਗਾਤੀ ਦੂਜੇ ਪੈ ਕਰ ਲਾਏ, ਨਾਮੋ ਪੂਲੇ ਦੇ ਸਜਾਏ, ਕੜੀ ਮੋਤ ਕਾ ਲੇਖਾ ਲੇਵੇ, ਰਤੀਓ ਮਾਸਾ ਤੋਲ ਕਢਾਵਣਿਆ। ਪੇੜੇ ਪਿਰ ਚੇਤੇ ਨਾਹੀ, ਦੂਜੇ ਮੁੱਠੀ ਰੋਵੇ ਤਾਹੀ, ਖਰੀ ਕੁਆਲਿਓ ਕਰੂਪ ਕੁਲੱਖਣੀ, ਸੁਪਨੇ ਪਿਰ ਨਹੀਂ ਪਾਵਣਿਆ। ਪੇੜੇ ਪਿਰ ਮਨ ਵਸਾਇਆ, ਪੂਰੇ ਗੁਰ ਹਦੂਰ ਦਿਖਾਇਆ, ਕਾਮਣ ਪਿਰ ਰਾਖਿਆ ਕੰਠ ਲਾਏ, ਸ਼ਬਦੇ ਪਿਰ ਰਾਵੇ ਸੇ ਸੁਹਾਵਣਿਆ। ਆਪੇ ਦੇਵੇ ਸਤਬੁਲਾਏ, ਆਪਣਾ ਨਾਉ ਮਨ ਵਸਾਏ, ਨਾਨਕ ਨਾਮ ਮਿਲੇ ਵਡਿਆਈ, ਅੰਦਰ ਸਦਾ ਗੁਣ ਗਾਵਣਿਆ। ਮਾਜ ਮੁਹੱਲਾ ਤੀਜਾ। ਉੱਤਮ ਜਨਮ ਸਥਾਨ ਹੈ ਵਾਸਾ, ਸਤਿਗੁਰ ਸੇਵੇ ਕਰ ਮਾਹੇ ਉਦਾਸਾ, ਹਰ ਰੰਗ ਰਹੇ ਸਦਾ ਰੰਗ ਰਾਤੇ, ਹਰ ਰਸ ਮਨ ਤ੍ਰਿਪਤਾਵਣਿਆ। ਹਉ ਵਾਰੀ ਜੁ ਵਾਰੀ ਪਾੜ ਬੁੱਝ ਮਨ ਵਸਾਵਣਿਆ, ਗੁਰਮੁਖ ਪੜੇ ਹਰ ਨਾਮ ਸਲਾਹੇ, ਦਰ ਸੱਚੇ ਸੋਭਾ ਪਾਵਣਿਆ ਰਹਾਉ। ਲੱਖ ਪਿਉ ਹਰਿਆ ਸਮਾਏ, ਪਾਏ ਨ ਕੀਤੀ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਪੇਟੇ, ਨਦਰੀ ਮੇਲ ਮਿਲਾ ਬਣਿਆ। ਦੂਜੇ ਪਾਏ ਪੜੇ ਨਹੀਂ ਬੂਝੇ, ਤੇ ਬਦਮਾਇਆ ਕਾਰਨ ਲੂਝੇ, ਤੇ ਬਦਬੰਧਨ ਟੂਟੇ, ਗੁਰ ਸ਼ਬਦੀ ਗੁਰ ਸ਼ਬਦੀ ਮੁਕਤ ਕਰਾਵਣਿਆ। ਇਹ ਮਨ ਚੰਚਲ ਵਸਨੇ ਆਵੇ, ਦੁਬਦਾ ਲਾਗੇ ਦਹਿ ਦਿਸਤਾਵੇ, ਵਿਖਾ ਕੀੜਾ ਵਿਖ ਮੈਂ ਰਾਤਾ, ਵਿਖੀ ਮੈਂ ਪਚਾਵਣਿਆ। ਹਉ ਹਉ ਕਰੇ ਤੈ ਆਪ ਜਣਾਏ, ਬਹੁ ਕਰਮ ਕਰੇ ਕਿ ਸਾਇ ਨ ਪਾਏ, ਤੁਝ ਤੇ ਬਾਰ ਕਛੂ ਨਾ ਹੋਵੇ, ਬਖਸ਼ੇ ਸ਼ਬਦ ਸੁਹਾਵਣਿਆ। ਬੂਝੇ ਪਚੇ ਹਰ ਬੂਝੇ ਨਾਹੀ, ਅੰਧਨ ਦੂਜੇ ਪਾਏ ਫੁਰਾਹੀ, ਮਨਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪੁਛਤਾਵਣਿਆ। ਕਰ ਪਰਦੇ ਸ਼ਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ, ਹਲਤਨ ਸੋਭਾ ਪਲਤਨ ਢੋਈ, ਬਿਰਥਾ ਜਨਮ ਗਵਾ ਬਣਿਆ। ਹਰ ਕਾ ਨਾਮ ਕਿਨ ਵਿਰਲੇ ਜਾਤਾ, ਪੂਰੇ ਗੁਰ ਕੇ ਸ਼ਬਦ ਪਛਾਤਾ, ਅੰਧਨ ਭਗਤ ਕਰੇ ਦਿਨ ਰਾਤੀ, ਸਹਿਜੇ ਹੀ ਸੁਖ ਪਾਵਣਿਆ। ਸਭ ਮੈਂ ਵਰਤੇ ਇੱਕੋ ਸੋਈ, ਗੁਰਮੁਖ ਵਿਰਲਾ ਬੂਝੇ ਕੋਈ, ਨਾਨਕ ਨਾਮ ਰਤੇ ਜਨ ਸੋਹੇ, ਕਰ ਕਿਰਪਾ ਆਪ ਮਿਲਾਵਣਿਆ। ਮਾਜ ਮੁਹੱਲਾ ਤੀਜਾ। ਮਨਮੁਖ ਪੜੇ ਪੰਡਿਤ ਕਹਾਵੇ, ਦੂਜੇ ਪਾਏ ਮਹਾਂ ਦੁੱਖ ਪਾਵੇ, ਵਿਖਿਆ ਮਾਤੇ ਕੇ ਸੂਜੇ ਨਾਈ, ਫਿਰ ਫਿਰ ਜੂਨੀ ਆਵਣਿਆ। ਹਉ ਵਾਰੀ ਜੁ ਵਾਰੀ ਹਉਮੈ ਮਾਰ ਮਿਲਾਵਣਿਆ, ਗੁਰਸੇਵਾ ਤੇ ਹਰ ਮਨ ਵਸਿਆ, ਹਰ ਸਹਿਜ ਪਿਆਵਣਿਆ ਰਹਾਉ। ਵੇਦ ਪੜ੍ਹੇ ਹਰ ਰਸ ਨਹੀਂ ਆਇਆ, ਬਾਦ ਬਖਾਣੇ ਮੋਹੇ ਮਾਇਆ, ਗਿਆਨ ਮਤੀ ਸਦਾ ਦਿਆਰਾ, ਗੁਰਮੁਖ ਬੂਝ ਹਰ ਗਾਵਣਿਆ। ਕੱਥੋ ਕਥੀਏ ਸ਼ਬਦ ਸੁਹਾਵੇ, ਗੁਰਮਤੀ ਮਨ ਸੱਚੋ ਭਾਵੇ, ਸੱਚੋ ਸੱਚ ਰਵੇ ਦਿਨ ਰਾਤੀ, ਇਹ ਮਨ ਸੱਚ ਰੰਗਾਵਣਿਆ। ਜੋ ਸਜਰਤ ਤੇ ਦਿਨ ਸੱਚੋ ਭਾਵੇ, ਆਪੇ ਦੇ ਨ ਪੱਛੋ ਤਾਵੇ, ਗੁਰ ਕੇ ਸ਼ਬਦ ਸਦਾ ਸਜਾਤਾ, ਮਿਲ ਸੱਚੇ ਸੁਖ ਪਾਵਣਿਆ। ਕੂੜਕ ਸੱਤ ਤਿਨ ਮੈਲ ਨ ਲਾਗੇ, ਗੁਰਪ੍ਰਸਾਦੀ ਅੰਦਰ ਜਾਗੇ, ਨਿਰਮਲ ਨਾਮ ਵਸੇ ਕਟ ਪੀਤਰ, ਜੋਤੀ ਜੋਤ ਮਿਲਾਵਣਿਆ। ਤ੍ਰੈ ਗੁਣ ਪੜੇ ਹਰ ਤੱਤ ਨ ਜਾਣੇ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ, ਮੋਹ ਵਿਆਪੇ ਕੋਈ ਸੂਜੇ ਨਾਹੀਂ, ਗੁਰ ਸ਼ਬਦੀ ਹਰ ਪਾਵਣਿਆ। ਵੇਦ ਪੁਕਾਰ ਇਤਰੇ ਬਦ ਮਾਇਆ, ਮਨਮੁਖ ਨਾ ਬੂਝੇ ਦੂਜੇ ਪਾਇਆ, ਤ੍ਰੈ ਗੁਣ ਪੜੇ ਹਰੇਕ ਨ ਜਾਣੇ, ਬਿੰਦ ਬੂਝੇ ਦੁੱਖ ਪਾਵਣਿਆ। ਜਸ ਭਾਵਿਤ ਆਪ ਮਿਲਾਏ, ਗੁਰ ਸ਼ਬਦੀ ਸਹਿ ਸਹਿਸਾ ਦੁੱਖ ਚੁਕਾਏ, ਨਾਨਕ ਨਾਮੇ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ। ਮਾਜ ਮੁਹੱਲਾ ਤੀਜਾ। ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੇ ਸੋ ਪੰਡਿਤ ਹੋਈ, ਆਪ ਤਰੇ ਸਗਲੇ ਕੁਲ ਤਾਰੇ, ਹਰ ਨਾਮ ਮਨ ਵਸਾਵਣਿਆ। ਹਉ ਵਾਰੀ ਜੋ ਵਾਰੀ ਹਰ ਰਸ ਚੱਖ ਸਾਧ ਪਾਵਣਿਆ, ਹਰ ਰਸ ਚੱਖੇ ਸੇ ਜਨ ਨਿਰਮਲ ਨਿਮਲ ਨਾਮ ਤੇ ਆਵਣਿਆ ਰਹਾਉ। ਸੋ ਨਿਹਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ ਹਉਮੈ ਮਾਰੇ, ਨਾਮ ਪਦਾਰਥ ਨੌਨਦ ਪਾਏ, ਤੈ ਗੁਣ ਮੇਟਮ ਸਮਾਵਣਿਆ।
ਹੋਮੇ ਕਰੇ ਨਹਿ ਕਰਮੀ ਨਾ ਹੋਵੇ, ਗੁਰਪ੍ਰਸਾਦੀ ਹੋਮੇ ਖੋਵੇ, ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰ ਸ਼ਬਦੀ ਗੁਣ ਗਾਵਣਿਆ। ਹਰ ਸਰਸਾਗਰ ਨਿਰਮਲ ਸੋਈ, ਸੰਤ ਚੁਗੇ ਨਿਤ ਗੁਰਮੁਖ ਹੋਈ, ਇਸ਼ਨਾਨ ਕਰੇ ਸਦਾ ਦਿਨ ਰਾਤੀ, ਹੋਮੇ ਮਹਿਲ ਚੁਕਾ ਬਣਿਆ। ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰਵਸੇ ਹੋਮੇ ਮਾਰ, ਐਨਤ ਪ੍ਰੀਤ ਸ਼ਬਦ ਸਾਚੇ, ਹਰ ਸਰਸਾ ਬਾਸਾ ਪਾਵਣਿਆ। ਮਨਮੁਖ ਸਦਾ ਬਗ ਮਹਿਲਾ, ਹੋਮੇ ਮਲੋਈ ਮਲਾਈ, ਅੰਧਨ ਇਸ਼ਨਾਨ ਕਰੇ ਪਰ ਮਹਿਲ ਨ ਜਾਈ, ਜਿਤ ਮਰੇ ਗੁਰ ਸ਼ਬਦ ਵਿਚਾਰੇ, ਹੋਮੇ ਮਹਿਲ ਚੁਕਾ ਬਣਿਆ। ਰਤ ਪਦਾਰਥ ਕਰਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਗੁਰਪ੍ਰਸਾਦ ਮਿਟਿਆ ਅੰਧਿਆਰਾ, ਘਟ ਚਾਨਣਿਆ ਪਛਾਨਣਿਆ। ਆਪ ਆਏ ਤੈਂ ਆਪੇ ਵੇਖੇ, ਸਤਿਗੁਰ ਸੇਵੇ ਸੋ ਜਨ ਲੇਖੇ, ਨਾਨਕ ਨਾਮ ਵਸੇ ਕਟਿਅੰਤਰ, ਗੁਰ ਕਿਰਪਾ ਤੇ ਪਾਵਣਿਆ। ਮਾਜ ਮੁਹੱਲਾ ਤੀਜਾ। ਮਾਇਆ ਮੋਹ ਜਗਤ ਸੁਭਾਇਆ, ਤ੍ਰੈਗੁਣ ਦੀ ਸੇ ਮੋਹੇ ਮਾਇਆ, ਗੁਰਪ੍ਰਸਾਦੀ ਕੋ ਬਿਰਲਾ ਬੂਝੇ, ਚੌਥੇ ਪਦ ਲਿਵ ਲਾਵਣਿਆ। ਹੋ ਵਾਰੀ ਜੋ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ, ਮਾਇਆ ਮੋਹ ਜਲਾਏ ਸੋ ਹਰ ਸਿਉਚ ਦਲਾਏ, ਹਰ ਦਰ ਮਹਿਲੀ ਸੋਭਾ ਪਾਵਣਿਆ। ਰਹਾਉ ਦੇਵੀ ਦੇਵਾ ਮੂਲ ਹੈ ਮਾਇਆ, ਸਿਮਰ ਸਾਸਤ ਜਿਨ ਉਪਾਇਆ, ਕਾਮ ਕ੍ਰੋਧ ਬਸਿਆ ਸੰਸਾਰੇ, ਆਏ ਜਾਏ ਦੁੱਖ ਪਾਵਣਿਆ। ਤਿਸ ਵਿੱਚ ਗਿਆਨ ਰਤਨ ਇੱਕ ਪਾਇਆ, ਗੁਰਪ੍ਰਸਾਦੀ ਮਨ ਵਸਾਇਆ, ਜਦ ਸਤ ਸੰਜਮ ਸੱਚ ਕੁਮਾਵੈ, ਗੁਰਪੂਰੇ ਨਾਮ ਤੇ ਆਵਣਿਆ। ਪੇੜੇ ਤਨ ਭਰਮ ਪੁਲਾਣੀ, ਦੂਜੇ ਲਾਗੀ ਫਿਰ ਪੱਛੋ ਤਾਣੀ, ਹਲਤ ਪਲਤ ਦੋਵੇਂ ਗਵਾਏ, ਸੁਪਨੇ ਸੁੱਖ ਨ ਪਾਵਣਿਆ। ਪੇੜੇ ਤਨ ਕੰਤ ਸੰਭਾਲੇ, ਗੁਰਪ੍ਰਸਾਦੀ ਵੇਖੇ ਨਾਲੇ, ਪਿਰਕੇ ਸਹਿਜ ਰਹੇ ਰੰਗਰਾਤੀ, ਸ਼ਬਦ ਸ਼ਿੰਗਾਰ ਬਣਾਵਣਿਆ। ਸਫਲ ਜਨਮ ਜਿਨ ਸਤਿਗੁਰ ਪਾਇਆ, ਦੂਜਾ ਪਾ ਗੁਰ ਸ਼ਬਦ ਜਲਾਇਆ, ਇੱਕੋ ਰਵ ਰਿਹਾ ਕਟਿਅੰਤਰ, ਮਿਲ ਸਤਸੰਗਤ ਹਰ ਗੁਣ ਗਾਵਣਿਆ। ਸਤਿਗੁਰ ਨਾ ਸੇਵੇ ਸੋ ਕਾਹੇ ਆਇਆ, ਤਿਗ ਜੀਵਨ ਬਿਰਥਾ ਜਨਮ ਗਵਾਇਆ, ਮਨਮੁਖ ਨਾਮ ਚੇਤਨ ਆਵੇ, ਬਿਨ ਨਾਮੇ ਬਹੁਤ ਦੁੱਖ ਪਾਵਣਿਆ। ਜਿਨਸੇ ਸਾਜੀ ਸੋਈ ਜਾਣੇ, ਆਪੇ ਮੇਲੇ ਸ਼ਬਦ ਪਛਾਣੇ, ਨਾਨਕ ਨਾ ਮਿਲਿਆ ਤਿੰਨ ਜਨ ਕੋ, ਜਿਨ ਤੁਰਮਸਤਕ ਲੇਖ ਲਿਖਾ ਬਣਿਆ। ਮਾਜ ਮੁਹੱਲਾ ਚੌਥਾ। ਆਦਿ ਪੁਰਖ ਪਰੰਪਰੇ ਆਪੇ, ਆਪੇ ਥਾਪੇ ਥਾਪੇ ਥਾਪੇ, ਸਮੇਂ ਵਰਤੇ ਇੱਕੋ ਸੋਈ, ਗੁਰਮੁਖ ਸੋਭਾ ਪਾਵਣਿਆ। ਹਉ ਵਾਰੀ ਜੋ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ, ਤਿਸ ਰੂਪ ਨਰੇਖਿਆ ਕਿਰਕਟ ਦੇਖਿਆ, ਗੁਰਮੁਖ ਲੱਖ ਲਖਾਵਣਿਆ। ਰਹਾਉ ਤੂੰ ਦਿਆਲ ਕਿਰ ਪ੍ਰਭ ਸੋਈ, ਤੁਧ ਬਿਨ ਦੂਜਾ ਅਵਰ ਨ ਕੋਈ, ਗੁਰਪ੍ਰਸਾਦ ਕਰੇ ਨਾਮ ਦੇਵੇ, ਨਾਮੇ ਨਾਮ ਸਮਾਵਣਿਆ। ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਭਰੇ ਤੇਰੇ ਭੰਡਾਰਾ, ਗੁਰਮੁਖ ਨਾਮ ਮਿਲੇ ਮਨ ਪੀਜੇ, ਸਹਿ ਸਮਾਧ ਲਗਾਵਣਿਆ। ਆਮਦਨ ਗੁਣ ਗਾਵਾਂ ਪ੍ਰਭ ਤੇਰੇ, ਤੁਧ ਸਲਾਹੀ ਪੀਤ ਮੇਰੇ, ਤੁਧ ਬਿਨੀ ਅਵਨ ਕੋਈ ਜਾਚਾ, ਗੁਰਪ੍ਰਸਾਦੀ ਤੂੰ ਪਾਵਣਿਆ। ਅਗੰਮ ਗੋਚਰ ਮਿਤ ਨਹੀਂ ਪਾਈ, ਆਪਣੀ ਕਿਰਪਾ ਕਰੇ ਤੂੰ ਲੇਹ ਮਲਾਈ, ਪੂਰੇ ਗੁਰ ਕੇ ਸ਼ਬਦ ਤੇ ਆਈਏ, ਸ਼ਬਦ ਸੇ ਸੁਖ ਪਾਵਣਿਆ। ਰਸਨਾ ਗੁਣਵੰਤੀ ਗੁਣ ਗਾਵੇ, ਨਾਮ ਸਲਾਹੇ ਸੱਚੇ ਪਾਵੇ, ਗੁਰਮੁਖ ਸਦਾ ਰਹੇ ਰੰਗਰਾਤੀ, ਮਿਲ ਸੱਚੇ ਸੋਭਾ ਪਾਵਣਿਆ। ਮਨਮੁਖ ਕਰੇ ਹੰਕਾਰੀ, ਮਨਮੁਖ ਕਰਮ ਕਰੇ ਹੰਕਾਰੀ, ਜੂਏ ਜਨ ਸਭ ਬਾਜੀ ਹਾਰੀ, ਅੰਤਰ ਲੋ ਮਹਾਂ ਗੁਬਾਰਾ, ਫਿਰ ਫਰਿਆ ਬਣ ਜਾਵਣਿਆ। ਆਪੇ ਕਰਤਾ ਦੀ ਵਡਿਆਈ, ਜਿਨ ਕੋ ਆਪ ਲਿਖਤ ਤੁਰ ਪਾਈ, ਨਾਨਕ ਨਾਮ ਮਿਲੇ ਪਉ ਪੰਜਨ, ਗੁਰ ਸ਼ਬਦੀ ਸੁਖ ਪਾਵਣਿਆ। ਮਾਜ ਮੁਹੱਲਾ ਪੰਜਵਾਂ। ਘਰ ਪਹਿਲਾ ਅੰਤਰ ਲੱਖ ਨ ਜਾਈ ਲਖਿਆ, ਨਾਮ ਰਤਨ ਲੈ ਗੁੱਜਾ ਰੱਖਿਆ, ਗਾਮੀ ਅਗੁੱਚੇ ਸਭ ਤੇ ਉੱਚਾ, ਗੁਰ ਕੇ ਸ਼ਬਦ ਲਿਖਾਵਣਿਆ। ਹੋ ਵਾਰੀ ਜੋ ਵਾਰੀ ਕਲ ਮੈਂ ਨਾਮ ਸੁਣਾਵਣਿਆ, ਸੰਤ ਪਿਆਰੇ ਸੱਚੇ ਤਾਰੇ, ਬੜਭਾਗੀ ਦਰਸ਼ਨ ਪਾਵਣਿਆ। ਰਹਾਉ ਸਾਧਕ ਸਿੱਧ ਜਿਸੇ ਕੋ ਫਿਰਦੇ, ਬ੍ਰਹਮੇ ਦਿਨ ਧਿਆਇਨ ਹਿਰਦੇ, ਕੋਟੇ ਤੀਸਾ ਖੋਜੇ ਤਾਂ ਕੋ ਗੁਰਮਿਲ ਹਿਰਦੇ ਗਾਵਣਿਆ। ਆਠ ਪੈਰ ਤੋਂ ਜਾਪੇ ਪਵਨਾ ਧਰਤੀ, ਸੇਵਕ ਪਾਏ ਚਰਨਾ ਖਾਣੀ ਬਾਣੀ, ਸਰਬਨਿਵਾਸੀ ਸਭਨਾ ਕੇ ਮਨ ਪਾਵਣਿਆ। ਸਾਚਾ ਸਹਿ ਗੁਰਮੁਖ ਜਾਪੇ, ਪੂਰੇ ਗੁਰ ਕੇ ਸ਼ਬਦ ਸੀ ਆਪੇ, ਜਿਨ ਪੀਆ ਸੇਈ ਤਪਤਾਸੇ, ਸੱਚੇ ਸਾਚੇ ਗਾਵਣਿਆ। ਤੇ ਕਰ ਸਹਿਜਾ ਸੋਈ ਸੁਹੇਲਾ, ਆਨੰਦ ਵਿਨੋਦ ਕਰੇ ਸਦਕੇਲਾ, ਸੋ ਧਨਵੰਤਾ ਸੋ ਬੜਸ਼ਾਹਾ, ਜੋ ਗੁਰਚਰਨੀ ਮਨ ਲਾਵਣਿਆ।
ਪਹਿਲੋ ਦੇ ਤੈਰੇ ਚ ਸਮਾਹਾ, ਪਿੱਛੋਂ ਦੇ ਤੈ ਜੰਤ ਪਾਹਾ, ਤੁਜੇ ਵਰਦਾਤਾ ਅਵਨ ਸੁਆਮੀ, ਲਵੇ ਨਾ ਕੋਈ ਲਾਵਣਿਆ। ਜਿਸ ਤੂੰ ਟੁੱਠਾ ਸੋ ਤੁਧ ਤਿਆਏ, ਸਾਧ ਜਨਾ ਕਾ ਮੰਤਰ ਕਪਾਏ, ਆਪ ਤਰੇ ਸਗਲੇ ਕੁਲ ਤਾਰੇ, ਤਿਸ ਦਰਗਹਿ ਠਾਕ ਨ ਪਾਵਣਿਆ। ਤੂੰ ਵੱਡਾ ਤੂੰ ਉੱਚੋ ਉੱਚਾ, ਤੂੰ ਬੇਅੰਤ ਅਤ ਮੂਚੋ ਮੂਚਾ, ਹੋ ਕੁਰਬਾਣੀ ਤੇਰੇ ਵੰਜਾ, ਨਾਨਕ ਦਾਸ ਸਾਵਣਿਆ। ਮਾਝ ਮਹੱਲਾ ਪੰਜਵਾਂ। ਕੌਣ ਸੁਮੁਕਤਾ ਕੌਣ ਸੁਯੁਕਤਾ, ਕੌਣ ਸੁਗਿਆਨੀ ਕੌਣ ਸੁਭਗਤਾ, ਕੌਣ ਸੁਗਿਰਹੀ ਕੌਣ ਅਦਾਸੀ, ਕੌਣ ਸੁਕੀਮਤ ਪਾਏ ਜੀ। ਕਿਨ ਵਿਦ ਵਾਧਾ ਕਿਨ ਵਿਦ ਛੂਟਾ, ਕਿਨ ਵਿਦ ਆਵਣ ਜਾਵਣ ਤੂਟਾ, ਕੌਣ ਕਰਮ ਕੌਣ ਨੇ ਕਰਮਾ, ਕੌਣ ਸੁ ਕਹੇ ਕਹਾਏ ਜੀ। ਕੌਣ ਸੁ ਸੁਖੀਆ ਕੌਣ ਸੁ ਦੁਖੀਆ, ਕੌਣ ਸੁ ਸਰਮ ਕੌਣ ਬਣ ਵਿਖਿਆ, ਕੌਣ ਕੌਣ ਬੇਮੁਖੀਆ, ਕਿਨ ਬਿਦ ਮਿਲੀਏ ਕਿਨ ਬਿਦ ਵਿਛੜੇ, ਬਿਦ ਕੌਣ ਪ੍ਰਗਟਾਏ ਜੀ। ਕੌਣ ਸੁ ਅੱਖਰ ਜਿਤ ਤਾਪਤ ਰਹਿਤਾ, ਕੌਣ ਉਪਦੇਸ਼ ਜਿਤ ਦੁੱਖ ਸੁਖ ਸਮਸਹਿਤਾ, ਕੌਣ ਸੁਚਾਲ ਜਿਤ ਪਾਰ ਬ੍ਰੰਤਿਆਏ, ਕਿਨ ਕਿਨ ਬਿਦ ਕੀਰਤਨ ਗਾਏ ਜੀ। ਗੁਰਮੁਖ ਮੁਕਤਾ ਗੁਰਮੁਖ ਜੁਗਤਾ, ਗੁਰਮੁਖ ਗਿਆਨੀ ਗੁਰਮੁਖ ਭਗਤਾ, ਤਨ ਗਿਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀ। ਹਉਮੈ ਬਾਧਾ ਗੁਰਮੁਖ ਛੂਟਾ, ਕਿਰਮੁਖ ਆਵਣ ਜਾਵਣ ਤੂਟਾ, ਗੁਰਮੁਖ ਕਰਮ ਗੁਰਮੁਖ ਨੇ ਕਰਮ, ਗੁਰਮੁਖ ਕਰੇ ਸੋ ਸੁਪਾਏ ਜੀ। ਗੁਰਮੁਖ ਸੁਖੀਆ ਮਨਮੁਖ ਦੁਖੀਆ, ਗੁਰਮੁਖ ਸਨਮੁਖ ਮਨਮੁਖ ਬੇਮੁਖੀਆ, ਗੁਰਮੁਖ ਮਿਲੀਏ ਮਨਮੁਖ ਵਿਛੜੇ, ਗੁਰਮੁਖ ਬਿਦ ਪ੍ਰਗਟਾਏ ਜੀ। ਗੁਰਮੁਖ ਅਕਲ ਜੇ ਧਾਵਤ ਰਹਿਤਾ, ਗੁਰਮੁਖ ਉਪਦੇਸ਼ ਦੁੱਖ ਸੁੱਖ ਸਮਸਹਿਤਾ, ਗੁਰਮੁਖ ਚਾਲ ਜਿਤ ਪਾਰ ਬੰਤਾਏ, ਗੁਰਮੁਖ ਕੀਰਤਨ ਗਾਏ ਜੀ। ਸਗਲੀ ਬੰਤ ਬਣਾਈ ਆਪੇ, ਆਪੇ ਕਰੇ ਕਰਾਏ, ਥਾਪੇਕਸ਼ਤੇ ਹੋਏ ਅਨੰਤਾ, ਨਾਨਕ ਏਕ ਸਮਾਹੇ ਸਮਾਏ ਜੀ। ਮਾਝ ਮਹੱਲਾ ਪੰਜਵਾਂ। ਪਰਵਨਾਸੀ ਤਾਂ ਕਿਆ ਕਾੜਾ, ਹਰ ਭਗਵੰਤਾ ਕਾ ਜਨ ਖਰਾ ਸੁਖਾਲਾ ਜੀ, ਪ੍ਰਾਣ ਮਾਨ ਸੁਖਦਾਤਾ, ਤੂੰ ਕਰੇ ਸੋਈ ਸੁਖ ਪਾਵਣਿਆ। ਅਹ ਵਾਰੀ ਜੂ ਵਾਰੀ ਗੁਰਮੁਖ ਮੰਤਨ ਭਾਵਣਿਆ, ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੇ ਨਲਾਵਣਿਆ। ਰਹਾ ਤੇਰਾ ਕੀਤਾ ਜਿਸ ਲਾਗੇ ਮੀਠਾ, ਘਟ ਘਟ ਪਾਰ ਬ੍ਰਹਮ ਤਿੰਨ ਜਨ ਡੀਠਾ, ਥਾਨ ਥਰੰਤਰ ਤੂੰ ਹੈ ਤੋਂ ਹੈ ਇੱਕੋ ਇੱਕ ਵਰਤਾਵਣਿਆ। ਸਗਨ ਮਨੋਰ ਤੂੰ ਦੇਵਣ ਹਾਰਾ, ਭਗਤੀ ਪਾਏ ਪਰੇ ਭੰਡਾਰਾ, ਦਇਆ ਧਾਰ ਰਾਖੇ ਤੂੰ ਸੇਈ, ਪੂਰੇ ਕਰਮ ਕਮਾਵ ਸਮਾਵਣਿਆ। ਅੰਧਕੂਪ ਤੇ ਕੰਢੇ ਚਾੜੇ, ਕਰ ਕਿਰਪਾ ਦਾਸ ਨਦਰ ਨਿਹਾਲੇ, ਗੁਣ ਗਾਵੇ ਪੂਰਨ ਅਵਰਾਸੀ, ਕਹਿ ਸੁਣ ਤੋਟ ਨੇ ਆਵਣਿਆ। ਇੱਥੇ ਉੱਥੇ ਤੁਹੇ ਰਖਵਾਲਾ, ਮਾਤ ਗਰਮ ਮੈਂ ਤੁਮ ਹੀ ਪਾਲਾ, ਮਾਇਆ ਅਗਨ ਨ ਪੋਹੇ ਤਿਨ ਕੋ ਰੰਗ ਰਤੇ, ਗੁਣ ਗਾਵਣਿਆ। ਕਿਆ ਗੁਣ ਤੇਰੇ ਆਖ ਸੁਮਾਲੀ, ਮੰਤ ਨਿਅੰਤਰ ਤੂੰ ਨਦਰ ਨਿਹਾਲੀ, ਤੂੰ ਮੇਰਾ ਮੀਤ ਸਾਜਣ ਮੇਰਾ ਸੁਆਮੀ, ਤੁਸ ਬਿਨ ਅਵਰ ਨ ਜਾਣਿਆ। ਜਿਸ ਕੋ ਤੂੰ ਪ੍ਰਭਿਆ ਸਹਾਈ, ਤਿਸ ਤੱਤੀ ਵਾਹ ਨ ਲੱਗੇ ਕਾਈ, ਤੂੰ ਸਾਹਿਬ ਸਰਨ ਸੁਖਦਾਤਾ, ਸਤਸੰਗਤੇ ਜਪ ਪ੍ਰਗਟਾਵਣਿਆ। ਤੂੰ ਉੱਚ ਥਾ ਪਾਰ ਮੋਲਾ, ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ, ਤੂੰ ਮੀਰਾਂ ਸਾਚੀ ਠੁਕਰਾਈ, ਨਾਨਕ ਬਲ ਬਲ ਜਾ ਬਣਿਆ। ਮਾਝ ਮਹੱਲਾ ਪੰਜਵਾਂ। ਘਰ ਦੂਜਾ ਨਿਤ ਨੇ ਦੇਈ ਸੰਭਾਲੀਏ, ਮੂਲ ਨਾ ਮਨੋ ਵਿਸਾਰੀਏ, ਰਹਾਉ ਸੰਤਾਂ ਸੰਗਤ ਪਾਈਏ, ਜਿਤ ਜਮ ਕੇ ਪੰਥ ਨ ਜਾਈਏ, ਤੋਸਾ ਹਰ ਕਾ ਨਾਮ ਲੈ ਤੇਰੇ ਕੁਲੇ ਨਾ ਲਾਗੇ ਗਾਲ ਜੀਉ। ਜੋ ਸਿਮਰਨ ਦੇ ਸਾਈਏ, ਨਰਕ ਨਸੇਈ ਪਾਈਏ, ਤੱਤੀ ਵਾਹੁਣ ਲੱਗੀ ਜਿਨ ਮਨ ਬੁਠਾਇਆ ਜੀਉ। ਸਹੀ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ, ਹਰ ਤਨ ਜਿੰਨੀ ਸੱਚਿਆ, ਸਹੀ ਗੰਭੀਰ ਅਪਾਰ ਜੀਉ। ਹਰਿ ਅਮਿਓ ਰਸਾਇਣ ਪੀਵੀਏ, ਮੋ ਡਿੱਠੇ ਜਨ ਕੇ ਜੀਵੀਏ, ਕਾਰ ਸਭ ਸਵਾਲ ਲੈ ਨਿਤ ਪੂਜੋ ਗੁਰ ਕੇ ਪਾਵ ਜੀਉ। ਜੋ ਹਰ ਕੀਤਾ ਆਪਣਾ, ਤਿਨੇ ਗੁਸਾਈ ਜਾਪਣਾ, ਸੋ ਸੂਰਾ ਪ੍ਰਧਾਨ ਸੋ ਮਸਤ ਜਿਸ ਕੇ ਪਾਗ ਜੀਉ। ਮਨ ਮੰਦੇ ਪ੍ਰਭ ਉਗਾਈਆਂ, ਇਹ ਰਸ ਭੋਗਣ ਪਾਤਸ਼ਾਹੀਆਂ, ਮੰਦਾ ਮੂਨ ਉਪਜੋ ਤਰ ਸੱਚੀ ਕਾਰੇ ਲਾਗ ਜੀਉ। ਕਰਤਾ ਮਨ ਵਸਾਇਆ, ਜਨਮੇ ਕਾ ਫਲ ਪਾਇਆ, ਮਨ ਪਮੰਨਾ ਕੰਤ ਹਰ, ਤੇਰਾ ਥਿਰ ਹੋਆ ਸੁਹਾਗ ਜੀਉ। ਅਟਲ ਪਦਾਰਥ ਪਾਇਆ, ਪੈ ਪੰਜਨ ਕੀ ਸਰਨਾਇਆ, ਲਾਏ ਅੰਚਲ ਨਾਨਕ ਤਾਰਿਆ, ਜਿੱਤਾ ਜਨਮ ਅਪਾਰ ਜੀਉ।
ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਝ ਮਹੱਲਾ ਪੰਜਵਾਂ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਉ ਸਿਮਰ ਸਿਮਰ ਗੁਰਦੇਵ ਮਿਟ ਗਏ ਪੈ ਦੂਰੇ ਸਰਨ ਆਵੇ ਪਾ ਬ੍ਰਹਮ ਕੀਤਾ ਫਿਰ ਕਾਹੇ ਚੂਰੇ ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ਘਟ ਘਟ ਕੇ ਇੱਕ ਵਰਤ ਦਾ ਜਲ ਤਲ ਮਈ ਜਲ ਪੂਰੇ ਪਾਪ ਨਾਸਨ ਸੇਵੇ ਆ ਪਵਿੱਤਰ ਸੰਤਨ ਕੀ ਤੂਰੇ ਸਭ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ ਕਰਤੇ ਕੀਆਂ ਤਪਾਵ ਸੋ ਦੁਸ਼ਟ ਮੂਹੇ ਮੂਹ ਹੋਏ ਮੂਰੇ ਨਾਨਕ ਰਤਾ ਸੱਚ ਨਾਏ ਹਰ ਵੇਖੈ ਸਦਾ ਹਜੂਰੇ ਬਾਰਾਂ ਮਾਹ ਮਾਝ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੈਦ ਭ੍ਰਮੇ ਥਕਿਆਏ ਪ੍ਰਭ ਕੀ ਸਾਮ ਤਿੰਨ ਦੁੱਧ ਦੇਤੇ ਬਾਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਕੁ ਮਿਲਾਪਤੀ ਉਪਜੇ ਨਾਹੀ ਦਾਮ ਅਰ ਨਾ ਨ ਮਿਲੀਏ ਸਾਜਨ ਏਕਤ ਪਾਈਏ ਬਿਸ਼ਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੀ ਪਠ ਨਗਰ ਸੇਗ ਰਾਮ ਸਰਬ ਸਿੰਘਾਲ ਤੰਬੂਰ ਰਾਸਣ ਦੇਹੀ ਸਭ ਕਾਮ ਪ੍ਰਭ ਸੁਆਮੀ ਕੰਤ ਬਹੂਣੀ ਅਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੀ ਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਚਲ ਧਾਮ ਚੇਤ ਗੋਬਿੰਦ ਅਰਾਧਿਅ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਏ ਰਸਨਾ ਨਾ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇਖਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ ਜਲ ਥਲ ਮਹੀ ਜਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨ ਆਵੀ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋਮਣ ਲੋਚ ਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੇ ਪਾਏ ਲਗਾ ਵਿਸਾਖ ਤਿਰਨ ਕਿਉ ਬਾਡੀਆਂ ਜਿੰਨਾ ਪ੍ਰੇਮ ਬਿਸ਼ੋ ਹਰ ਸੱਜਣ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ ਪੁੱਤਲ ਕਰਤਨ ਨਾ ਸੰਗ ਤਨਾ ਹਰਿ ਅਵਨਾਸੀ ਓ ਪਲਚ ਪਲਚ ਸਗਲੀ ਮੂਹੀ ਝੂਠੇ ਧੰਦੇ ਮੋਹ ਇੱਕ ਸਹਾਰ ਕੇ ਨਾ ਬਣੇ ਅੱਗੇ ਲਈਏ ਖੋਹੇ ਦਈ ਵਿਸਾਰ ਬਿਕੁਚਣਾ ਪਰ ਬਣੇ ਅਵਰ ਨ ਕੋਏ ਪੀਤ ਵਿਚਾਨੀ ਜੋ ਲੱਗੇ ਤਿਨਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮੈਨੂੰ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਪੇਟੈ ਹਰ ਸੋਏ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਨੂੰ ਲੱਗੇ ਨਾਹੀ ਸੰਨ ਰੰਗ ਸਵੇ ਨਰਾਇਣੇ ਜੇਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ ਆਪਣ ਲਈ ਆ ਜੇ ਮਿਲੇ ਵਿਛੜ ਕਿਉਂ ਰਵੰਨ ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਣਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਅਸਾੜਤ ਪੰਧਾ ਤਿਸ ਲੱਗੈ ਹਰ ਨਾਹਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਨ ਸੰਧੀ ਆਸ ਦੋਏ ਭਾਏ ਵਿਗੁਚੀਏ ਗਲ ਪਈ ਸੁਜਮ ਕੀ ਫਾਸ ਜੇ ਹਾ ਬੂਜੇ ਸੋਲਣੇ ਮੱਥੇ ਜੋ ਲਿਖਿਆਸ ਰਹਿਣ ਬਿਹਾਣੀ ਪੱਛੂ ਤਾਣੀ ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਪੇਟੀਏ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਵਣੀ ਚਰਨ ਕਮਲ ਸਿਉਪਰਾਰ ਮੰਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਨ ਛੱਬੇ ਸ਼ਾਰ ਹਰ ਅੰਮ੍ਰਿਤ ਭੂ ਸੁਹਾਵਣੀ ਮਿਲ ਸਾਧੂ ਪੀ ਬਣਹਾਰ ਵਿਣ ਤਿਨ ਪ੍ਰਭ ਸਿੰਘ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਰਨੇ ਨੂੰ ਮਨ ਲੋਚਦਾ ਕਰਮ ਮਲਾ ਬਣਹਾਰ ਜਿਨ ਸਖੀਏ ਪ੍ਰਭ ਪਾਇਆ ਹੁਣ ਤਿਨ ਕੇ ਸਦ ਬਲਿਹਾਰ ਨਾਨਕ ਹਰ ਜੀ ਮੈਂ ਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਪਾਦੋ ਪਰਮ ਪੁਲਾਣੀਆਂ ਦੂਜੇ ਲੱਗਾ ਹੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ
ਜਿਸ ਦਿਨ ਦੇ ਬਿਸ ਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਿਨਸਿਓ ਲੱਗਾ ਹੇਤ ਹੱਥ ਮਰੋੜੇ ਤਨ ਕਪੇ ਸਿਆਹੋ ਹੋਆ ਸੇਤ ਜਿਹਾ ਬੂਝੇ ਸੋਲਣ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਤ ਪ੍ਰਭ ਦੇ ਸੇ ਪਾਦੋ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੈ। ਅਸੁਨ ਪ੍ਰੇਮਿਓ ਮਾੜਾ ਕਿਉਂ ਮਿਲੀਏ ਹਰ ਜਾਏ ਮੰਤਨ ਪਿਆ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋ ਤਿਨਕੇ ਲਾਗਾ ਪਾਏ ਬਿਣ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾਹੀਂ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤਿਪਤ ਰਹੇ ਅਗਾਏ ਆਪ ਤਿਆਗ ਬਿਨਤੀ ਕਰੇ ਲਿਓ ਪ੍ਰਭੂ ਲੜਲਾਏ ਜੋ ਹਰ ਕਿੰਤ ਮਲਾਈਆਂ ਸੇ ਵਿਛੜ ਕਦੇ ਨਾ ਜਾਏ ਪ੍ਰਭਣ ਦੂਜਾ ਕੋ ਨਹੀਂ ਨਾਨਕ ਹਸਰਨਾਏ ਅਸੂ ਸੁਖੀ ਵਸੰਦੀਆਂ ਜਿਨ ਮਾਇਆ ਹਰਾਏ। ਕਤ ਕਰਮਿਕ ਮਹਾਵਣ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਭੇ ਰੋਗ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਬਿਜੋਗ ਗਿਨਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸੈ ਰੋਵੇ ਰੋਜ ਕੀਤਾ ਕਿਛੁ ਨ ਹੋਵੀ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲਾ ਤਾਂ ਉਤਰੇ ਸਭ ਯੋਗ ਨਾਨਕ ਪ੍ਰਭ ਰਾਖ ਲਹਿ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ ਮਗਰ ਮਾਹੇ ਸੁਹੰਦੀ ਹਰ ਪ੍ਰਸੰਗ ਬੈਠੜੀਆਂ ਤਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇ ਲੜੀਆਂ ਸਾਧ ਜਨਾ ਤੇ ਬਾਰੀ ਸੇ ਰਹਿਣ ਅਕੇ ਲੜੀਆਂ ਤਿਨ ਦੁੱਖ ਨ ਕਬੂ ਉਤਰੇ ਸੇ ਜਮਕੇ ਵਸ ਪੜੀਆਂ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸ ਨਿਤ ਖੜੀਆਂ ਰਤਨ ਜਵੇਹ ਲਾਲ ਹਰ ਕੰਠ ਤਿੰਨਾ ਜੜੀਆਂ ਨਾਨਕ ਬਾਂਚੇ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ ਮਗਰ ਪ੍ਰਭ ਰਾਧਣਾ ਬੌੜ ਨਾ ਜਨਮੜੀਆਂ ਉਹ ਸੁਖਾਰ ਨ ਵਿਆਪੀ ਕੰਠ ਮਿਲਿਆ ਹਰਨਾ ਮਨ ਵਿਦਿਆ ਚਰਨਾਰ ਬਿਲ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗੋਪਾਲ ਰਹਿ ਸੇਵਾ ਸੁਆਮੀ ਲਾਹ ਵਿਖਿਆ ਪੂਰਨ ਸਕੀ ਮਿਲ ਸਾਧੂ ਗੁਣ ਗਾਹ ਜੈ ਤੇ ਉਪਜੀ ਤੈ ਮਿਲੀ ਸੱਚੀ ਪੀ ਸੁਮਾਹ ਕਰ ਗਿਆ ਲੀਨੀ ਪਾਰ ਬਣਬੌੜ ਨ ਵਿਛੜੀਆ ਬਾਹਰ ਜਾਊਂ ਲਖ ਬੇਰੀਆਂ ਹੋਰ ਸੱਜਣ ਗਮਿ ਅਗਾਹ ਸ਼ਰਮ ਪਾਏ ਨਰਾਇਣੇ ਨਾਨਕ ਦਰ ਪਈਆ ਭੁੱਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਮਾਘ ਮਜਨ ਸਿੰਘ ਸਾਧੂ ਤੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਏ ਬਿਨਸੇ ਲੋਭ ਸੁਵਾਨ ਸੱਚੇ ਮਾਰਗ ਚਲਦਿਆਂ ਉਸਤਰ ਕਰੇ ਜਹਾਨ ਅੜਸਰ ਤੀਰ ਸਗਲ ਪੁਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸਜਾਣ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕਾਂਡੀਐ ਜਨ ਪੂਰਾ ਗੁਰ ਮਿਹਰਬਾਨ ਪਰ ਗੁਰ ਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ ਸੇ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀਂ ਜਾਏ ਇਸ਼ਪੂਨੀ ਵਡ ਪਾਗਣੀ ਵਰ ਪਾਇਆ ਹਰ ਰਾਏ ਮਿਲ ਸਈਆਂ ਮੰਗਲ ਗਾਵੇ ਗੀਤ ਗੋਬਿੰਦ ਅਲਾਏ ਹਰ ਜੇ ਹਾਵਰ ਨਾ ਦਿਸੀ ਕੋਈ ਦੂਜਾ ਲਵੇ ਨਾ ਲਾਏ ਹਾਲਤ ਪਲਤ ਸਵਾਰਿਓ ਨੇ ਚਲ ਦਿੱਤੀਆਂ ਜਾਏ ਸੰਸਾਰ ਸਾਗਰ ਤੇ ਰੱਖਿਅਨ ਬੌੜ ਨ ਜਨਮੇ ਧਾਏ ਜੇ ਵਾਹਿਕ ਅਨੇਕ ਗੁਣ ਤੇਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀ ਹੈ ਜਿਸਨੂੰ ਤਿਲ ਨਾ ਤੁਮਾਏ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੈ ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੈ ਸਰਬ ਸੁੱਖਾਂ ਨਿਧ ਚਰਨ ਹਰ ਭਉਜਲ ਬਿਖਮ ਤਰੈ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੀਂ ਜਰੇ ਕੂੜ ਗਏ ਦੁਬਦਾ ਨੱਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ
ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸ ਦਾਨ, ਕਿਰਪਾ ਕਰੋ ਹਰੇ। ਮਾਜ ਮਹੱਲਾ ਪੰਜਵਾਂ, ਦਿਨ ਰਹਿਣ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੇਵੀ ਸਤਿਗੁਰੇ ਆਪਣਾ ਹਰ ਸਿਮਰੀ, ਦਿਨ ਸਭ ਰਹਿਣ ਆਪ ਤਿਆਗ ਸਰਣੀ, ਪਵਾਂ ਮੁਖ ਬੋਲੀ ਮਿੱਠੜੇ ਬੈਣ, ਜਨਮ ਜਨਮ ਕਾ ਵਿਛੜਿਆ ਹਰ ਸਮੇਲੋ ਸੱਜਣ ਸਹਿਣ, ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨ ਵਸਣ ਭੈਣ, ਹਰ ਪਿਰ ਵਿਣ ਚੈਨ ਨ ਪਾਈਏ ਖੋ ਡਿੱਠੇ ਸਭ ਗੈਣ,

ਰੱਖਦਾ ਸਚਨਾਮ ਕਰਤਾਰ, ਕੀਮਤ ਕੋਈ ਨਾ ਜਾਣੀ ਕੋ ਨਾ ਹੀ ਤੋਲਣਹਾਰ, ਮੰਤ ਨਿਰੰਤਰ ਵਸ ਰਹਿ ਨਾਨਕ ਨਹੀਂ ਸੁਮਾਰ, ਦਿਨ ਰਹਿਣ ਜੇ ਪ੍ਰਭ ਕੋ ਸੇਵ ਦੇ ਤਿਨਕੇ ਸਤ ਬਲਿਹਾਰ, ਸੰਤੇ ਰਾਧਨ ਸਦ ਸਦਾ ਸਮਨਾ ਕਾ ਬਖਸ਼ਿੰਦੇ, ਜੀਓ ਪਿੰਡ ਜਿਨ ਸਾਜਾ ਕਰ ਕਿਰਪਨ ਦੀ ਤਿਨ ਜਿੰਦ, ਗੁਰ ਸ਼ਬਦੀਆਂ ਰਾਧੀਐ ਜਪੀਏ ਨਿਰਮਲ ਮੰਤ, ਕੀਮਤ ਕਹਿਣ ਨਾ ਜਾਈਏ ਪਰਮੇਸ਼ੁਰ ਬੇਅੰਤ, ਜਿਸ ਮਨ ਵਸੇ ਨਾਰਾਇਣ ਸੋ ਕਹੀਏ ਭਗਵੰਤ, ਜੀ ਕੀ ਲੋਚਾ ਪੂਰੀਏ ਮੇਰੇ ਸਵਾਮੀ ਕੰਤ, ਨਾਨਕ ਜੀਵੇ ਜਪ ਹਰੀ ਦੁਖ ਸਵੇ ਹੀ ਹੰਤ, ਦਿਨ ਰਹਿਣ ਜਿਸ ਨਾ ਵਿਸਰੇ ਸੋ ਹਰਿਆ ਹੋਵੇ ਜੰਤ, ਸਰਬ ਕਲਾ ਪ੍ਰਭ ਪੂਰਨ ਮੰਜਨ ਮਾਣੀ ਥਾਉ, ਅਰੋਟ ਗਈ ਮਨ ਅੰਦਰੇ ਜਪ ਜਪ ਜੀਵਾਨਾ, ਕਰ ਕਿਰਪਾ ਪ੍ਰਭ ਆਪਣੀ ਜਾਂ ਧੂੜੀ ਸੰਗ ਸਮਾਉ, ਜੋ ਤੂੰ ਰਾਖੇ ਤਿਉਂ ਰਹਾਂ ਤੇਰਾ ਦਿੱਤਾ ਪੈਨਾ ਖਾਂ, ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ, ਦੂਜੇ ਜਾਏ ਨ ਸੁੱਜੀ ਜਿੱਥੇ ਕੂਕਣ ਜਾਉ, ਅਗਿਆਨ ਬਿਨਾਸਨ ਤਮ ਹਰਨ ਉੱਚੇ ਗਮ ਅਗਮਾਉ, ਮਨ ਵਿਛੜਿਆ ਹਰ ਮੇਲੀਏ ਨਾਨਕੇ ਸੁਆਉ, ਸਰਬ ਕਲਿਆਣ ਤਿਤ ਦਿਨ ਹਰ ਪਰ ਸਿੰਗੁਰ ਕੇ ਪਾਰ ਮਾਜ ਕੀ ਤਥਾ ਸਲੋਕ ਮਹੱਲਾ ਪਹਿਲਾ, ਮਲਕ ਮੁਰੀਦਾਂ ਤਥਾ ਚੰਦੜਹਾਰਾ ਸੋਈਆਂ ਕੀ ਧੁਨੀ ਗਾਵਣੀ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਗੁਰਦਾਤਾ ਗੁਰ ਹਿਵੇ ਕਰ ਗੁਰ ਦੀਪਕ ਤੈ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੈ ਸੁਖ ਹੋਏ, ਮਹਿਲਾ ਪਹਿਲਾ। ਪਹਿਲੇ ਪਿਆਰ ਲੱਗਾ ਥਾਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮਨ ਪੁੱਛੇ ਜਾਤ, ਸੰਚਵੇਂ ਸੱਤਵੇਂ ਸੰਤ ਕੀਆ ਕਰਬਾਰ, ਅੱਠਵੇਂ ਕ੍ਰੋਧ ਹੋਆ ਤਰਨਾਸ, ਨਾਵੇਂ ਧੌਲੇ ਉੱਬੇ ਸਾਹ, ਦਸਵੇਂ ਦੱਦਾ ਹੋਆ ਸੁਹਾ, ਗਏ ਸੰਗੀਤ ਪੁਗਾਰੀ ਤਾ, ਉੜਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸਦਿਓ ਕਾਮ, ਨਾਨਕ ਮਨ ਮੁਖੰਦ ਪਿਆਰ, ਬਾਜ ਗੁਰੂ ਡੁੱਬਾ ਸੰਸਾਰ, ਮਹਿਲਾ ਪਹਿਲਾ। ਦਸ ਬਾਲਤਨ ਤੀਸ ਰਵਣ, ਦਸ ਬਾਲਤਨ ਬੀਸ ਰਵਣ, ਤੀਸਾ ਕਾ ਸੁੰਦਰ ਕਹਾਵੇ, ਚਾਲੀਸ ਪੁਰ ਹੋਏ ਪਚਾਸੀ ਪਗ ਖਿੱਸੇ, ਸੱਠੀ ਕੇ ਬੜੇ ਪਾਇਆਵੇ, ਸੱਤਰ ਕਾ ਮਤਹੀਣ ਅਸੀਆਂ ਕਾ ਵਿਵਹਾਰ ਨ ਪਾਵੇ, ਨਵੇਂ ਕਾ ਸਹਿ ਜਾਸਣੀ ਮੂਲ ਨ ਜਾਣੇ ਅਪਬਲ, ਟੰਡੋਲਮ ਢੂਡਮ ਡਿੱਠ ਮੈਂ, ਨਾਨਕ ਜਗ ਤੂੰ ਏਕਾ ਧਵਲ ਹਰ ਪੌੜੀ, ਤੂੰ ਕਰਤਾ ਪੁਰਖ ਅਗੰਮ ਹੈ ਆਪ ਸ੍ਰਿਸ਼ਟੀ ਉਪਾਤੀ, ਰੰਗ ਪੰਗ ਪਰੰਗ ਪਾਰ ਜਿਨਾ ਬੋਂ ਬੋਂ ਵਿਦ ਪਾਂਤੀ, ਤੂੰ ਜਾਣੇ ਜਿੰਨੇ ਪਾਈਏ ਸਭ ਖੇਤ ਮਾਤੀ, ਇੱਕ ਆਵੇ ਇੱਕ ਜਾਹੇ ਉੱਠ ਬਿਨ ਨਾਮੇ ਮਰ ਜਾਤੀ, ਗੁਰਮੁਖ ਰੰਗ ਚ ਲੂਲਿਆ ਰੰਗ ਹਰ ਰੰਗ ਰਾਤੀ, ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਧਾਤੀ, ਤੂੰ ਆਪੇ ਆਪ ਸੁਜਾਣ ਹੈ ਬੜ ਪੁਰਖ ਵਡਾਤੀ, ਜੋ ਮਨ ਚਿਤ ਤੁਧ ਧਿਆਏ ਦੇ ਮੇਰ ਸੱਚਿਆ, ਬਲ ਬਲ ਹਉ ਤਿਨ ਜਾਤੀ, ਸਲੋਕ ਮਹੱਲਾ ਪਹਿਲਾ। ਜੋ ਪਾਇਟ ਤਨ ਸਾਜਿਆ ਰੱਖਿਆ ਬਣਤ ਬਣਾਏ, ਅੱਖੀਂ ਦੇਖੈ ਜੇਵਾਂ ਬੋਲੈ ਕੰਨੇ ਸੁਰਤ ਸਮਾਏ, ਪੈਰੀ ਚੱਲੈ ਹੱਥੀ ਕਰਨਾ ਦਿੱਤਾ ਪੈਨੇ ਖਾਏ, ਜਿਨ ਰਚ ਰਚਿਆ ਤਿਸੇ ਨ ਜਾਣੇ ਅੰਧਾ ਅੰਧ ਕਮਾਏ, ਜਾਂ ਭੱਜੈ ਤਾਂ ਠੀਕਰ ਹੋਵੇ ਘੜਤ ਕੜੀ ਨਾ ਜਾਏ, ਨਾਨਕ ਗੁਰਬਿਨ ਨਾਹੇ ਪਤ, ਪਤ ਬਿਨ ਪਾਰ ਨ ਪਾਏ, ਮਹਿਲਾ ਦੂਜਾ। ਦਿੰਦੇ ਥਾਮੋ ਦਿੱਤਾ ਚੰਗਾ ਮਨਮੁਖ ਆਸਾ ਜਾਣੀਐ, ਸੁਰਤ ਮਤ ਚਤੁਰਾਈ ਤਿਆਂ ਕੀ ਕਿਆ ਕਰੇ ਆਖ ਵਖਾਣੀਐ, ਅੰਤਰ ਬਹਿ ਕੇ ਕਰਮ ਕਮਾਵੇ ਸੋਚੋ ਕੁੰਟੀ ਜਾਣ।

ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ। ਪਾਪ ਕਮਾਣੇ ਪਾਪੀ ਜਾਣੀਐ, ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਆਖ ਵਖਾਣੀਐ। ਜਿਚਰ ਤੇਰੀ ਜੋਤ, ਤਿਚਰ ਜੋਤੀ ਵਿੱਚ ਤੂੰ ਬੋਲੇ, ਬਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀਏ। ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕੋ ਸੁਗੜ ਸਜਾਣੀਐ ਪੌੜੀ। ਤੁਦੇ ਆਪੇ ਜਗਤ ਪਾ ਕੇ ਤੁਦੇ ਆਪੇ ਧੰਦੇ ਲਾਇਆ, ਮੋਠ ਗੌਲੀ ਪਾ ਕੇ ਤੁਦੇ ਆਪੋ ਜਗਤ ਖੁਆਇਆ। ਤਿਸ਼ਨਾ ਅਗਨ ਅੰਦਰ ਅਗਨ ਹੈ, ਨਾ ਤਿਪਤੇ ਭੁਖਾ ਤਿਹਾਇਆ, ਸਹਿਸਾ ਇਹ ਸੰਸਾਰ ਹੈ, ਮਰ ਜੰਮੇ ਆਇਆ ਜਾਇਆ। ਬਿਨ ਸਤਿਗੁਰ ਮੋਹ ਨਾ ਟੁੱਟੀ, ਸਭ ਥੱਕੇ ਕਰਮ ਕਮਾਇਆ। ਗੁਰਮਤੀ ਨਾਮ ਧਿਆਈਐ, ਸੁਖ ਰੱਜਾਂ ਜਾਂ ਤੁਦ ਪਾਇਆ। ਕੁੱਲ ਉਧਾਰੇ ਆਪਣਾ ਧਨ ਜਣੇਂਦੀ ਮਾਇਆ, ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ। ਸ਼ਲੋਕ ਮਹੱਲਾ ਦੂਜਾ। ਅੱਖੀਂ ਵਾਜੋਂ ਵੇਖਣਾ

ਨਾਨਕ ਹੁਕਮ ਪਛਾਣ ਕੈ ਤੋ ਖਸਮੇ ਮਿਲਣਾ ਮਹਿਲਾ ਦੂਜਾ। ਦਿਸੈ ਸੁਣੀਏ ਜਾਣੀਏ ਸਾਉ ਨ ਪਾਇਆ ਜਾਏ, ਰੋਹਲਾ ਟੁੰਡਾ ਅੰਧਲਾ ਕਿਉਂ ਲ ਲੱਗੇ ਤਾਏ। ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਬਿਕੰਤ ਮਿਲਾਵਾ ਹੋਏ ਪੌੜੀ। ਸਦਾ ਸਦਾ ਤੂੰ ਇੱਕ ਹੈ ਤੇ ਦੂਜਾ ਖੇਲ ਰਚਾਇਆ, ਹੋਮੇ ਗਰਭ ਉਪਾਇ ਕੇ ਲੁਭਯੰਤਰ ਜਨਤਾ ਪਾਇਆ, ਜੋ ਪਾਵੇ ਤੂੰ ਰੱਖ ਤੂੰ ਸਭ ਕਰੇ ਤੇਰਾ ਕਰਾਇਆ, ਇੱਕ ਨਾ ਬਖਸ਼ੇ ਮੇਲ ਲੈ ਗੁਰਮਤੀ ਤੁਧ ਦੇ ਲਾਇਆ। ਇਹ ਖੜੇ ਕਰੇ ਤੇਰੀ ਚਾਕਰੀ ਵਿੜਨਾ ਮੈਂ ਹੋਰ ਨਾ ਪਾਇਆ, ਹੋਰ ਕਾਰ ਵਿਕਾਰ ਹੈ ਕਿ ਸੱਚੀ ਘਾਰੇ ਲਾਇਆ। ਪੁੱਤ ਕਲੱਤ ਕੁਟੰਬ ਹੈ ਇੱਕ ਲਪਤ ਰਹੇ ਜੋ ਤੁਧ ਪਾਇਆ, ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾ ਸਮਾਇਆ। ਸ਼ਲੋਕ ਮਹੱਲਾ ਪਹਿਲਾ। ਸੋਨੇ ਕੇ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਲ, ਕਹਿ ਵਿੱਚ ਧਰਤੀ ਕਹਿ ਆਕਾਸ਼ੀ ਉਧਰ ਹਾਂ ਸਿਰਪਾਰ, ਪੁਰ ਕਰ ਕਾਇਆ ਕੱਪੜ ਪੈਰਾਂ ਧੋਵਾਂ ਸੱਦਾ ਕਾਰ, ਬੱਗਾ ਰੱਤਾ ਪੀਲਾ ਕਾਲਾ ਬੇਦਾਂ ਕਰੀ ਪਕੌਰ, ਹੂੰ ਕੁਚੀਲ ਮਹਾਮਲ ਰਹਾਮਲ ਧਾਰੀ ਦੁਰਮਤ ਮਤ ਵਿਕਾਰ, ਨਾ ਹੂੰ ਨਾ ਮੈਂ ਨਾ ਹੂੰ ਹੂੰ ਮਾਂ, ਨਾਨਕ ਸ਼ਬਦ ਵਿਚਾਰ ਮਹਿਲਾ ਪਹਿਲਾ। ਵਸਤਰ ਪਖਾਲੇ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ, ਅੰਦਰ ਮੈੜ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੇ, ਅੰਧਾ ਭੂਲ ਪਿਆ ਜਮਜਾਲੇ, ਵਸਤ ਪ੍ਰਹਿ ਆਪਣੀ ਕਰ ਜਾਣੇ ਹਉਮੈ ਬਿਖ ਦੁੱਖ ਪਖਾਲੇ, ਨਾਨਕ ਗੁਰਮੁਖ ਹਉਮੈ ਟੁੱਟੈ ਤਾਂ ਹਰ ਹਰ ਨਾਮ ਤੇ ਆਵੇ, ਨਾਮ ਜਪੇ ਨਾ ਮੂੰਹ ਅਰਾਧੇ ਨਾਮੇ ਸੁੱਖ ਸਮਾਵੇ ਪਵੜੀ। ਕਾਇ ਹੰਸ ਸੰਜੋਗ ਮੇਲ ਮਿਲਾਇਆ, ਤਿੰਨ ਹੀ ਕੀਆ ਬਜੋਗ ਜਿਨ ਉਪਾਇਆ, ਮੂਰਖ ਭੋਗੇ ਭੋਗ ਦੁੱਖ ਸਵਾਇਆ, ਸੁੱਖੋਂ ਉੱਠੇ ਰੋਗ ਪਾਪ ਕਮਾਇਆ, ਹਰਖੋ ਸੋਗ ਬਜੋਗ ਪਾਇ ਖਪਾਇਆ, ਮੂਰਖ ਗਣਤ ਗਣਾਏ ਝਗੜਾ ਪਾਇਆ, ਸਤਿਗੁਰ ਹੱਥ ਨਵੇੜ ਝਗੜ ਚੁਕਾਇਆ, ਕਰਤਾ ਕਰੇ ਸੋ ਹੋਗ ਨਾ ਚਲੇ ਚਲਾਇਆ। ਸ਼ਲੋਕ ਮਹੱਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ ਸਭਨਾ ਅਵਰੀ ਕੋ ਸਮਝਾ ਬਣ ਜਾਏ, ਮੁਠਾਇਆ ਮੁਹਾਏ ਸਾਥ ਹੈ ਨਾਨਕ ਐਸਾ ਆਗੂ ਜਾਪੈ। ਮਹਿਲਾ ਚੌਥਾ। ਜਿਸਦੇ ਅੰਦਰ ਸੱਚ ਹੈ ਸੋ ਸੱਚਾ ਨਾਮਕ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ, ਜੇ ਅੱਗੇ ਤੀਰਥ ਹੋਏ ਤਾਂ ਮੱਲ ਲਹੈ ਛੱਪੜ ਨਾਤੇ ਸਗਵੀ ਮਲ ਲਾਏ, ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰ ਹਰ ਨਾਮ 'ਤੇ ਆਏ, ਉਹ ਆਪ ਛੁੱਟਾ ਕੁਟੰਬ ਸਿਓ ਦੇ ਹਰ ਹਰ ਨਾਮ ਸਭ ਸਿਸ਼ਟ ਛੁਡਾਏ, ਜਨ ਨਾਨਕ ਤਿਸ ਬਲਿਹਾਰ ਨੈ ਜੋ ਆਪ ਜਪੈ ਵਰਾਂ ਨਾਮ ਜਪਾਏ ਪੌੜੀ। ਇੱਕ ਕੰਧ ਮੂਲ ਚੁਣ ਖਾਹੇ ਵਣਖੰਡ ਵਾਸਾ, ਇੱਕ ਭਗਵਾਂ ਪੇਸ਼ ਕਰ ਫਿਰੇ ਜੋਗੀ ਸੁਨਿਆਸਾ, ਅੰਦਰ ਤਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ, ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ, ਜਮਕਾਲ ਸਿਰੋਂ ਨਾ ਉਤਰੇ ਤ੍ਰਿਬਦ ਮਨਸਾ, ਗੁਰਮਤੀ ਕਾਲ ਨੇ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ, ਸੱਚਾ ਸ਼ਬਦ ਸੱਚ ਮਨ ਕਰ ਹੀ ਮਾਹੇ ਉਦਾਸਾ, ਨਾਨਕ ਸਤਿਗੁਰ ਸੇਵਣ ਆਪਣਾ ਸੇ ਆਸਾ ਤੇ ਨਿਰਾਸਾ। ਸ਼ਲੋਕ ਮਹੱਲਾ ਪਹਿਲਾ। ਜੇ ਰਤ ਲੱਗੇ ਕੱਪੜੇ ਜਾਮਾ ਹੋਈ ਪਲੀਤ, ਜੋ ਰਤ ਪੀਵੇ ਮਾਣ ਸਤਿਨ ਕਿਉਂ ਨਿਰਮਲ ਚੀਤ, ਨਾਨਕ ਨਾਮ ਖੁਦਾਇ ਕਾ ਦਿਲ ਹਛੇ ਮੁਖਲੇ ਹੋ, ਅਵਰ ਦਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਮਹਿਲਾ ਪਹਿਲਾ। ਜਾਂ ਹੋ ਨਾਹੀਂ ਤਾਂ ਕਿਆ ਆਖਾਂ ਕਿਉਂ ਨਾਹੀਂ ਕਿਆ ਹੋਵਾਂ, ਕੀਤਾ ਕਰਨਾ ਕਹਿਆ ਕਥਨਾ ਭਰਿਆ ਭਰ ਭਰ ਦੋਵਾਂ, ਆਪਣਾ ਬੁੱਝਾ ਲੋਕ ਬੁਝਾਈ ਐਸਾ ਆਗੂ ਹੋਵਾਂ, ਨਾਨਕ ਕਹਿੰਦਾ ਹੋ ਕਹਿ ਦੱਸੇ ਰਾਹੇ ਸਭ ਸਮੁਹਾਏ ਸਾਥੇ,
ਅਗੇ ਗਿਆ ਮੂਹੇ ਮੂੰਹ ਪਾਹੇ ਤੂੰ ਐਸਾ ਆਗੂ ਜਾਪੇ ਪੌੜੀ ਮਹਾਰੁੱਤੀ ਸਭ ਤੂੰ ਕੜੀ ਮੂਰਤ ਵਿਚਾਰਾ ਤੂੰ ਗਣਤੇ ਕਿੰਨ ਪਾਇਓ ਸੱਚੇ ਲਾਖੇ ਪਾਰਾ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਹੰਕਾਰਾ ਨਾਉ ਪੜੀਏ ਨਾਉ ਬੂਝੀਏ ਗੁਰਮਤੀ ਵਿਚਾਰਾ ਗੁਰਮਤੀ ਨਾਮ ਤਨ ਖੱਟਿਆ ਭਗਤੀ ਭਰੇ ਭੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚੇ ਸੁਚਿਆਰਾ ਜਿਸ ਦਾ ਜੀਉ ਪੁਰਾਣ ਹੈ ਅੰਤਰ ਜੋਤ ਅਪਾਰਾ ਸੱਚਾ ਸ਼ਾਹੋ ਏਕ ਤੂੰ ਹੋਰ ਜਗਤ ਬਣਜਾਰਾ ਸ਼ੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਦ ਤਸਵੀ ਸਤ ਸਪਾਵ ਸੀ ਨਾਨਕ ਰੱਖੇ ਲਾਜ ਮਹਿਲਾ ਪਹਿਲਾ ਹੱਕ ਪਰਾਇਆ ਨਾਨਕਾ ਅਸੂਰ ਸੁਗਾਏ ਗੁਰਪੀਰ ਹਮਾ ਤਾਂ ਪਰੈ ਜਾਂ ਮਰਦਾ ਨ ਖਾਏ ਗੱਲੀ ਪਿਸ ਨ ਜਾਈਏ ਛੂਟੇ ਸੱਚ ਕਮਾਏ ਮਾਰ ਨ ਪਾਹੇ ਹਰਾਮ ਹੋਏ ਹਲਾਲ ਨ ਜਾਏ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ ਮਹਿਲਾ ਪਹਿਲਾ ਪੰਜ ਨਵਾਜਾਂ ਵਕਤ ਪੰਜ ਪੰਜਾਂ ਪੰਜੇ ਨਾਮ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਤ ਰਾਸ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ ਨਾਨਕ ਜੀਤੇ ਕੁੜਿਆਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਬਣਜ ਦੇ ਇੱਕ ਕੱਚੇ ਦੇ ਵਪਾਰਾ ਸਤਿਗੁਰ ਤੁੱਠੇ ਪਾਈ ਨੰਦਰ ਰਤਨ ਭੰਡਾਰਾ ਵਿਣ ਗੁਰ ਕਿਰੇ ਨਾ ਲੁੱਧਿਆ ਅੰਦੇ ਭੌਂਕ ਮੂਏ ਕੁੜਿਆਰਾ ਮਨਮੁਖ ਦੂਜੇ ਪਚ ਮੂਏ ਨਾ ਬੂਜੇ ਵਿਚਾਰਾ ਇੱਕ ਸਬਾਜੋਂ ਦੂਜਾ ਕੋ ਨਹੀਂ ਕਿਸੇ ਅੱਗੇ ਕਰੇ ਪੁਕਾਰਾ ਇੱਕ ਨਿਰਦਨ ਸਦਾ ਭੌਂਕ ਦੇ ਇੱਕ ਨਾ ਭਰੇ ਤੁਜਾਰਾ ਵਿਣ ਨਾਮੇ ਹੋਰ ਧਨ ਨਾਹੀਂ ਹੋਰ ਵਿਖਿਆ ਸਵਿਛਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸ਼ਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ ਅਬਲ ਔਲ ਦੀਨ ਕਰ ਮਿੱਠਾ ਮੁਸ਼ਕਲ ਮਾਨਾ ਮਾਲ ਮਸਾਵੇ ਹੋਏ ਮੁਸਲਮ ਦੀਨ ਮੋਹਾਣੇ ਮਰਨ ਜੀਵਨ ਕਾ ਪਰਮ ਚੁਕਾਵੈ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੈ ਆਪ ਗਵਾਵੇ ਤੋ ਨਾਨਕ ਸਰਬ ਜੀਆਂ ਮੈਂ ਰਮਤ ਹੋਏ ਤਾਂ ਮੁਸਲਮਾਨ ਕਹਾਵੈ ਮਹਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਦ ਮਾਇਆ ਹੰਕਾਰ ਚੁਕਾਵੇ ਤਜ ਕਾਮ ਕਾਮਣੀ ਮੋਹ ਤਜੈ ਤਾਂ ਅੰਜਨ ਮਾਏ ਨਿਰੰਜਨ ਪਾਵੇ ਤਜ ਮਾਨ ਅਭਿਮਾਨ ਪ੍ਰੀਤ ਸੁਤਦਾਰਾ ਤਜ ਪਿਆਸ ਆਸ ਰਾਮ ਲਿਵਲਾਵੈ ਨਾਨਕ ਸਾਚਾ ਮਨ ਵਸੈ ਸਾ ਸ਼ਬਦ ਹਰਨਾਮ ਸਮਾਵੈ ਪੌੜੀ ਰਾਜੇ ਰਈਅਤ ਸਿੱਖ ਦਰ ਕੋਈ ਨ ਰਹਿਸੀਓ ਆਟ ਪਟਨ ਬਜਾਰ ਹੁਕਮੀ ਟੈਸੀਓ ਪੱਕੇ ਬੰਗ ਦੁਆਰ ਮੂਰਖ ਜਾਣੇ ਆਪਣੇ ਧਰਮ ਪਰੇ ਭੰਟਾਰ ਰੀਤੇ ਇੱਕ ਖਣੇ ਤਾਜੀ ਰਿੱਤ ਤੁਖਾਰ ਹਾਥੀ ਪਾਖਰ ਬਾਗ ਮਿਲਖ ਕਰਬਾਰ ਕਿੱਥੇ ਸੇ ਆਪਣੇ ਤੰਬੂ ਪਲੰਘ ਨਿਵਾਰ ਸਰਾਚੇ ਲਾਲਤੀ ਨਾਨਕ ਸੱਚ ਦਾਰ ਸ਼ਨਾਖਤ ਕੁਦਰਤੀ ਲੋਕ ਮਹੱਲਾ ਪਹਿਲਾ ਨਦੀਆਂ ਹੋਵੇ ਤੇਣਵਾਂ ਸੁਮ ਹੋਵੇ ਦੁਦਕੀਓ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਵਤ ਸੋਨਾ ਰੁੱਪਾ ਹੋਵੇ ਹੀਰੇ ਲਾਲ ਜੜਾਓ ਪੀ ਤੂੰ ਇਸ ਲਾਣਾ ਆਖਣ ਲਹੇ ਨਚਾਓ ਮਹਿਲਾ ਪਹਿਲਾ ਹਾਰੇ ਅਠਾਰਾਂ ਮੇਵਾ ਹੋਵੇ ਗਰੜਾ ਹੋਏ ਸੁਆਓ ਚੰਦ ਸੂਰਜ ਦੋਏ ਫਿਰਦੇ ਰੱਖੀਏ ਨੇਚਲ ਹੋਵੇ ਥਾਂ
ਵੀ ਤੂੰ ਹੈ ਸਲਾਣਾ ਆਖਣ ਲਹੇ ਨਚਾਓ ਮਹਿਲਾ ਪਹਿਲਾ ਜੇ ਦੇਹੇ ਦੁੱਖ ਲਾਈਐ ਪਾਪ ਗਰਾਂ ਦੁਇਰਾ ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਮੈਂ ਜਾਪੇ ਭਾਓ ਵੀ ਤੂੰ ਹੈ ਸਲਾਹਣਾ ਆਖਣ ਲਹੇ ਨਚਾਓ ਮਹਿਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸੱਬੂ ਜਾਓ ਵੀ ਤੂੰ ਹੈ ਸਲਾਹਣਾ ਆਖਣ ਲਹੇ ਨਚਾਓ ਪਵੜੀ ਬਦਫਾਲੀ ਗੈਬਾਨਾ ਖਸਮ ਨ ਜਾਣੀ ਸੋ ਕਹੀਏ ਦੇਵਾਨਾ ਆਪ ਨਾ ਪਛਾਣੀ ਕਲੇ ਬੁਰੀ ਸੰਸਾਰ ਵਾਧੇ ਖੱਪੀਐ ਵਿਣਨਾ ਮੇ ਬੇਕਾਰ ਪਰ ਮੈਂ ਪੱਚੀਏ ਰਾਹ ਦੋ ਮੇਕ ਜਾਣੇ ਸੋਈ ਸਿੱਜ ਸੀ ਕੁਫਰ ਗੋ ਕੁਫਰਾਣੇ ਪਇਆ ਧੱਜ ਸੀ ਸਭ ਦੁਨੀਆਂ ਸੁਭਾਨ ਸੱਚ ਸਮਾਈਐ ਸਿੱਜੇ ਦਰ ਦੀਵਾਨ ਆਪ ਗਵਾਈਐ ਮਹਿਲਾ ਪਹਿਲਾ ਸਲੋਕ ਸੋ ਜੀਵੇ ਅੱਜ ਸਮਨ ਵਸਿਆ ਸੋਏ ਨਾਨਕੇ ਅਵਰ ਨ ਜੀਵੇ ਕੋਏ ਜੇ ਜੀਵੇ ਪਥਲੱਥੀ ਜਾਏ ਸਭ ਹਰਾਮ ਜੇਤਾ ਕੁਛ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਨਾਨਕ ਠਗਿਆ ਮੁੱਠਾ ਜਾਏ ਬਿਣਨਾ ਵੇ ਪਤ ਗਿਆ ਗਵਾਏ ਮਹਿਲਾ ਪਹਿਲਾ ਕਿਆ ਖਾਧੇ ਕਿਆ ਪੈਂਦੇ ਹੋਏ ਜਾਂ ਮਨ ਨਾ ਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮਾਦਾ ਕਿਆ ਮਾਸ ਕਿਆ ਕੱਪੜ ਕਿਆ ਸਿਹਤ ਸੁਖਾਲੀ ਕੀਜੇ ਭੋਗ ਬਲਾਸ ਕਿਆ ਲਸ਼ਕਰ ਕਿਆ ਨੇਵ ਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵਿਣ ਸਭੇ ਟੂਲ ਬਣਾਸ ਪਵੜੀ ਜਾਤੀ ਦੇ ਕਿਆ ਹੱਥ ਸੱਚ ਪਰਖੀਏ ਮੋਹਰਾ ਹੋਵੇ ਹੱਥ ਮਰੀਏ ਚੱਖੀਏ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ ਹੁਕਮਨੇ ਸਰਦਾਰ ਦਰ ਦੀਵਾਣੀਏ ਫੁਰਮਾਣੀ ਹੈ ਕਾਰ ਖਸਮ ਪਠਾਇਆ ਤਬਲਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨਾ ਬੱਦੇ ਭਾਰ ਇੱਕ ਨਾ ਤਾਖਤੀ ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੁਪੱਲੜਵਾਰ ਸਣ ਕਿ ਸਾਰਾ ਚਿੱਥਿਆ ਕਣ ਲਿਆ ਤਨ ਚਾੜ ਦੋਪੜ ਚੱਕੀ ਜੋੜ ਕੇ ਬੀਸ ਪੀਸਣ ਆਏ ਬੈਠ ਜੋ ਦਰ ਰਹੇ ਸੋਬਰੇ ਨਾਨਕ ਅੱਜ ਵਡੇਠ ਮਹਿਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੜ ਬੰਦਾ ਪਾਏ ਖੁੰਡਾ ਅੰਦਰ ਰੱਖ ਦੇਣ ਸੋ ਮਲ ਸਜਾਏ ਰਸ ਕਸ ਟੱਟਰ ਪਾਈਏ ਤੱਪੈ ਤੈਂ ਬਿਲਾਏ ਪੀਸੋ ਫੋਗ ਸੰਭਾਲੀਏ ਦਿੱਚੇ ਅੱਗ ਜਲਾਏ ਨਾਨਕ ਮਿੱਠੇ ਪੱਤਰੀਏ ਵੇਖੋ ਲੋਕਾਂ ਜਾਏ ਪਵੜੀ ਇੱਕ ਨਾ ਮਰਨ ਚਿੱਤ ਆਸ ਘਨੇਰਿਆ ਮਰ ਮਰ ਜੰਮੇ ਨਿਤ ਕਿਸੇ ਨਾ ਘੇਰਿਆ ਆਪ ਨੜੇ ਮਨ ਚਿੱਤ ਕਹਿਣ ਚੰਗੇਰਿਆ ਜਮਰਾਜੇ ਨਿਤ ਨਿਤ ਮਨਮੁਖ ਹੇਰਿਆ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਭਾਣਿਆ ਸੱਚ ਮਿਲੇ ਮੁਖ ਨਾਮ ਸਹਿ ਭਾਵ ਸੀ ਕਰਸ਼ਨ ਤਖ਼ਤ ਸਲਾਮ ਲਿਖਿਆ ਭਾਵ ਸੀ ਮਹਿਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ਼ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸ ਕੁੱਤੇ ਚੰਦਨ ਲਾਈਏ ਪੀਸੋ ਕੁੱਤੀ ਧਾਤ ਬੋਲਾ ਜੇ ਸਮਝਾਈਏ ਪੜੀਏ ਸਿਮਰਤ ਪਾਠ ਅੰਧਾ ਚਾਨਣ ਰੱਖੀਏ ਦੀਵੇ ਭਲੇ ਪਚਾਸ ਚੌਣੇ ਸੋਨਾ ਪਾਈਏ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਾਈਏ ਟਹਿ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਬਿਨਾਸ ਮਹਿਲਾ ਪਹਿਲਾ ਕਹਿਹਾ ਕੰਚਨ ਤੁਟੇ ਸਾਰ ਅਗਨੀ ਗੰਡ ਪਾਏ ਲੋਹਾਰ ਗੋਰੀ ਸੋਤੀ ਤੁਟੇ ਭੰਡਾ ਪਤਾਰ ਪੁੱਤੀ ਗੰਢ ਪਵੇ ਸੰਸਾਰ ਰਾਜਾ ਮੰਗੈ ਦਿੱਤੇ ਗੰਢ ਪਾਏ ਭੁੱਖਿਆਂ ਗੰਢ ਪਵੇ ਜਾਂ ਖਾਏ ਕਾਲਾ ਗੰਢ ਨਦੀਆਂ ਮੀਚੋਲ ਗੰਢ ਪ੍ਰੀਤੀ ਮਿੱਠੇ ਬੋਲ
ਵਿੱਦਾ ਗੰਢ ਬੋਲੇ ਸਚ ਕੋਏ, ਮੋਇਆ ਗੰਢ ਨੇਕੀ ਸਤ ਹੋਏ। ਏਤ ਗੰਢ ਵਰਤੇ ਸੰਸਾਰ, ਮੂਰਖ ਗੰਢ ਪਵੇ ਮੋਹ ਮਾਰ। ਨਾਨਕ ਆਖੇ ਇਹ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਪੌੜੀ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕੋ ਟੇਕ ਘਰੇ ਆਪੇ ਪਰਖਣ ਹਾਰ। ਖਰੇ ਖਜ਼ਾਨੇ ਪਾਈਏ ਖੋਟੇ, ਸਟੀਏ ਬਾਹਰ ਬਾਰ। ਖੋਟੇ ਸੱਚੀ ਦਰਗਹਿ ਸੁੱਟੀਏ, ਕਿਸੇ ਆਗੇ ਪਰੇ ਪੁਕਾਰ। ਸਤਿਗੁਰ ਪਿੱਛੇ ਭੱਜ ਪਵੇ ਹਾਂ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ। ਸੱਚੀ ਦਰਗਹਿ ਮੰਨੀਅਨ ਗੁਰ ਕੈ ਪ੍ਰੇਮ ਪਿਆਰ, ਗਣਤ ਦਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ। ਸਲੋਕ ਮੁਹੱਲਾ ਪਹਿਲਾ। ਹਮ ਜੇਰ ਜਿਵੇਂ ਦੁਨੀਆ ਮੀਰਾ ਮਸਾਇ ਕਰ ਆਇਆ, ਮਿਹਰਬੰਦ ਬਾਦਸ਼ਾਹ ਆਪ ਜੂ ਖੁਦਾਏ, ਏਕ ਤੂੰ ਹੀ ਏਕ ਤੂੰ ਹੀ ਮਹਿਲਾ ਪਹਿਲਾ। ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧਕਾ ਤਰਾ, ਆਸਤੇਕ ਦਿਗਰ ਕੋਈ, ਏਕ ਤੂੰ ਹੀ ਏਕ ਤੂੰ ਹੀ ਮਹਿਲਾ ਪਹਿਲਾ। ਨਾ ਦਾਦੇ ਦੇਹਾਂਦ ਆਦਮੀ, ਨਾ ਸਬਤ ਜ਼ੇਰ ਜ਼ਮੀਂ, ਹਸਤੇਕ ਦਿਗਰ ਕੋਈ, ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ। ਨਾ ਸੂਰ ਸੱਸ ਮੰਡਲੋ, ਨਾ ਸਪਤ ਦੀਪ ਨੈ ਜਲੋ, ਅੰਨ ਪਾਉਣ ਥਿਰ ਨ ਕੋਈ, ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ। ਨਾ ਰਿਜਗ ਦੱਸਦੇ ਆ ਕਸੇ, ਹਮਾਰਾ ਏਕ ਆਸ ਵਸੇ, ਹਸਤੇਕ ਦਿਗਰ ਕੋਈ, ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ। ਪਰੰਦੇ ਨਾ ਗਿਰਾ ਜ਼ਰ, ਦਰਖਤ ਆਵਿਆਸ ਕਰ, ਦੇਹੰਦ ਸੂਈ, ਏਕ ਤੂੰ ਹੀ ਏਕ ਤੂੰ ਹੀ ਮੁਹੱਲਾ ਪਹਿਲਾ। ਨਾਨਕ ਲਲਾਰ ਲਿਖਿਆ ਸੋਏ, ਮੇਟ ਨ ਸਾਕੇ ਕੋਏ, ਕਲਾ ਤੇਰੇ ਹੀਰੇ ਸੂਈ, ਏਕ ਤੂੰ ਹੀ ਏਕ ਤੂੰ ਹੀ ਪੌੜੀ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ, ਸੱਚ ਤੇਰਾ ਦਰਬਾਰ ਸ਼ਬਦ ਨਸਾਣਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ, ਮਨਮੁਖ ਸਦਾ ਕੁੜਿਆਰ ਪਰਮ ਪੁਲਾਣਿਆ, ਵਿਸ਼ਟਾ ਅੰਦਰ ਵਾਸ ਸਾਧ ਨ ਜਾਣਿਆ, ਬਿਣਨਾ ਮੈਂ ਦੁੱਖ ਪਾਏ ਆਵਣ ਜਾਣਿਆ। ਨਾਨਕ ਪਾਰਖੇ ਆਪ, ਜਿਨ ਖੋਟਾ ਖਰਾ ਪਛਾਣਿਆ। ਸਲੋਕ ਮੁਹੱਲਾ ਪਹਿਲਾ। ਸ਼ੀਹਾਂ ਬਾਝਾਂ ਚਰਗਾਂ ਖੂਹੀਆਂ, ਇਹਨਾਂ ਖਵਾਲੇ ਕਹਾ, ਕਹਾ ਖਾਣ ਤੇ ਨਮਾਸ ਖਵਾਲੇ, ਇਹ ਚੁਲਾਏ ਰਾ। ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾ, ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਆ। ਜੇਤੇ ਜੀ ਜੀਵੇ ਲੈ ਸਾਹਾ, ਜੀ ਵਾਲੇ ਤਾਂ ਕਹਿ ਅਸਾ, ਨਾਨਕ ਜੀ ਜੋ ਸੱਚੇ ਪਾਵੈ, ਤਿਉਂ ਤੂੰ ਦੇ ਗ੍ਰਹਿ ਮਹਿਲਾ ਪਹਿਲਾ। ਇੱਕ ਮਾਸ ਹਾਰੀ ਇੱਕ ਤਨਖਾਹੇ, ਇੱਕ ਨਾ ਛੱਤੀ ਅੰਮ੍ਰਿਤ ਪਾਹੇ, ਇੱਕ ਮਿੱਟੀਆਂ ਮੈਂ ਮਿੱਟੀਆਂ ਖਾਹੇ, ਇੱਕ ਪੌਣ ਸੁਮਾਰੀ ਪੌਣ ਸੁਮਾਰ, ਇੰਦਰਕਾਰੀ ਨਾਮ ਆਧਾਰ, ਜੀਵੇ ਦਾਤਾ ਮਰੇ ਨ ਕੋਈ, ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ ਪੌੜੀ। ਪੂਰੇ ਗੁਰ ਕੀ ਘਾਰ ਕਰਮ ਕਮਾਈ ਹੈ, ਗੁਰਮਤੀ ਆਪ ਗਵਾਏ ਨਾਮ ਧਿਆਈ ਹੈ, ਦੂਜੀ ਕਾਰੇ ਲੱਗ ਜਨਮ ਗਵਾਈ ਹੈ, ਬਿਰਨਾ ਮੇ ਸਭ ਵਿਸ ਪੈਂਜੇ ਖਾਈਏ, ਸੱਚਾ ਸ਼ਬਦ ਸੁਲਾਹੇ ਸੱਚ ਸਮਾਈਏ, ਬਿਨ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ, ਫਿਰ ਫਿਰ ਆਈ ਹੈ ਦੁਨੀਆ ਖੋਟੀ ਰਾਸ ਕੂੜ ਕਮਾਈ ਹੈ, ਨਾਨਕ ਸੱਚ ਖਰਾ ਸਲਾਹੇ ਪਸਿਉ ਜਾਈਏ। ਸ਼ੋਕ ਮੁਹੱਲਾ ਪਹਿਲਾ। ਤੁਧ ਪਾਵੇ ਤਾਂ ਵਾਵੇ ਗਾਵੇ, ਤੁਧ ਪਾਵੇ ਜਲ ਨਾਵੇ, ਜਾਂ ਤੁਧ ਪਾਵੇ ਤਾਂ ਕਰੇ ਪ੍ਰਭੂਤਾ ਸਿੰਘੀ ਨਾਦ ਵਜਾਵੇ, ਜਾਂ ਤੁਧ ਪਾਵੇ ਤਾਂ ਪੜੇ ਕਤੇਬਾਂ ਮੁੱਲਾਂ ਸ਼ੇਖ ਕਹਾਵੇ, ਜਾਂ ਤੁਧ ਪਾਵੇ ਤਾਂ ਹੋਵੇ ਰਾਜੇ ਰਸ ਕਸ ਬਹੁਤ ਕਮਾਵੇ, ਜਾਂ ਤੁਧ ਪਾਵੇ ਤੇਗ ਵਗਾਵੇ ਸਿਰ ਮੁੰਡੀ ਕੱਟ ਜਾਵੇ, ਜਾਂ ਤੁਧ ਪਾਵੇ ਜਾਂ ਹਿੰਦ ਸੰਤਰ ਸੁਣ ਗੱਲਾਂ ਕਰੇ ਆਵੇ, ਜਾਂ ਤੁਧ ਪਾਵੇ ਨਾਏ ਰਚਾਵੇ, ਤੁਧ ਪਾਣੇ ਤੂੰ ਪਾਵੇ, ਨਾਨਕ ਕੇ ਕਹੇ ਬੇਨੰਤੀ,
ਔਰ ਸਗਲੇ ਕੂੜ ਕਮਾਵੇ ਮਹਿਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੇ ਵਿੱਚ ਰੱਖੈ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵਨ ਸੰਗ ਭਰਮ ਚੁਕਾਈਐ ਸਤਿਗੁਰ ਆਖੇ ਕਾਰ ਸੁਕਾਰ ਕਮਾਈਐ ਸਤਿਗੁਰ ਹੋਇ ਦਿਆਲ ਦਾ ਨਾਮ ਤੇ ਆਈਐ ਲਾਹਾ ਭਗਤ ਸੁਸਾਰ ਗੁਰਮੁਖ ਪਾਈਐ ਮਨ ਮਕੂੜ ਗਵਾਰ ਕੂੜ ਕਮਾਈਐ ਸੱਚੇ ਦੇ ਦਰਜਾਏ ਸੱਚ ਚੰਬਾਈਐ ਸੱਚੇ ਅੰਦਰ ਮਹਿਲ ਸੱਚ ਬੁਲਾਈਏ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਕਲਕਾਤੀ ਰਾਜੇ ਕਸਾਈ ਧਰਮ ਪੰਖਰ ਉੱਡੜਿਆ ਕੂੜੋ ਮਾਵ ਸੱਚ ਅੰਦਰ ਮਾਂ ਦੀਸੇ ਨਾਹੀਂ ਖੈਚੜਿਆ ਹੂੰ ਭਾਲ ਵੀ ਕੁੰਨੀ ਹੋਈ ਅੰਧੇਰੇ ਰਾਹ ਨ ਕੋਈ ਵਿੱਚ ਹੋਮੇ ਕਰ ਦੁਖ ਰੋਈ ਕਹੋ ਨਾਨਕ ਕਿਤ ਵਿਦਗਤ ਹੋਈ ਮਹਿਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜਿਤਨੂੰ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੁਲੀਵੈ ਪੌੜੀ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪੇ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ ਭਗਤ ਆਪੇ ਮੇਲੀਆਂ ਜਿਨ ਸੱਚੋ ਸੱਚ ਕਵਾਇਆ ਸੰਸਾਰੀ ਆਪ ਖੁਆਇਨ ਜਿਨ ਕੂੜ ਬੋਲ ਬੋਲ ਵਿਖਾਇਆ ਚੱਲਣ ਸਾਰ ਨ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਿਨੀ ਅੰਦਰ ਨਾਮ ਤੇ ਆਇਆ ਦਸ ਦਸ ਹੋਏ ਕਹਿ ਜਿਨ ਵਿੱਚੋਂ ਆਪ ਗਵਾਇਆ ਉਹਨਾਂ ਖਸਮੈ ਕਹਿ ਦਰ ਮੁਖ ਉਜਲੈ ਸੱਚੇ ਸ਼ਬਦ ਸੁਆਇਆ ਸ਼ਲੋਕ ਮਹਿਲਾ ਪਹਿਲਾ ਸਵਾਹੀ ਸਲਾਹ ਜਿਨੀ ਤਿਆਇਆ ਇੱਕ ਮਨ ਸਹੀ ਪੂਰੇ ਸ਼ਾਹ ਵਸਤੇ ਉੱਪਰ ਲੜਮੂਏ ਦੂਜੇ ਬਹੁਤੇ ਰਾਹ ਮਨ ਕੀਆਂ ਮੱਤੀ ਖਿੰਡੀਆਂ ਬਹੁਤ ਪਏ ਅਸਗਾ ਦੋਤੇ ਖਾਏ ਨਾ ਨਿਕਲੇ ਤੀਜੇ ਮੂਹੀ ਗਰਾਹ ਭੁੱਖਾ ਭੁੱਖ ਦਿਖਾ ਦੋਏ ਭੌਂਕੀਆਂ ਖਾਧਾ ਹੋਏ ਸੁਆਹ ਪੀ ਖਾਣੇ ਸਿਉਂ ਦੋਸਤੀ ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ ਵੀ ਉੱਠ ਰਚਿਓਨ ਬਾਦ ਸਹਿ ਬਰਿਆਂ ਕੀ ਪਿੜ ਬੱਧੀ ਸਭੇ ਵੇਲਾ ਭਗਤ ਸਭ ਜੇ ਅੱਠੀ ਪਾ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹਿਲਾ ਦੂਜਾ ਸਹੀ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ ਅੱਠੀ ਵੇਬਰ ਪਾ ਰਹਿਣ ਇੱਕ ਤੈ ਰੰਗ ਦਰਸ਼ਨ ਰੂਪ ਅਥਾ ਬਿਰਲੇ ਪਾਈਐ ਕਰਮ ਪੂਰੇ ਪੂਰਾ ਗੁਰੂ ਪੂਰਾ ਜਾਕਾ ਬੋਲ ਨਾਨਕ ਪੂਰਾ ਜੇ ਕਰੈ ਕੱਟੇ ਨਾਹੀ ਤੋਲ ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈ ਹੈ ਮੁੱਠੀ ਤੰਦੇ ਚੋਰ ਮਹਿਲ ਨ ਪਾਈ ਹੈ ਇੰਨੇ ਚਿੱਤ ਕਠੋਰ ਸੇਵ ਗਵਾਈ ਹੈ ਜਿਤ ਕਟ ਸੱਚ ਨ ਪਾਏ ਸੁਭੰਨ ਕੜਾਈ ਹੈ ਕਿਉਂ ਕਰ ਪੂਰੇ ਵੱਟ ਤੋਲ ਤੁਲਾਈ ਹੈ ਕੋਈ ਨੇ ਆਖੇ ਘੱਟ ਹਮੇ ਜਾਈਏ ਲਈਨ ਖਰੇ ਪਰਖ ਦਰ ਵੀ ਨਾਈਏ ਸੌਦਾ ਇੱਕ ਹੱਠ ਪੂਰੇ ਗੁਰ ਪਾਈਏ ਸ਼ਲੋਕ ਮਹੱਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਬਿਨ ਨੌ ਨਿਦ ਨਾਮ ਏਕ ਭਾਲੇ ਗੁਣੀ ਗੋਹੀਰ ਕਰਮ ਬੰਤੀ ਸਲਾਹਿਆ ਨਾਨਕ ਕਰ ਗੁਰਪੀਰ ਚੌਥੇ ਪੈਰ ਸੁਭਾ ਕੇ ਸੁਰਤਿਆਂ ਉਪਜੇ ਚਾਉ ਤਿਨਾ ਦਰਿਆਵਾਂ ਸਿਉਂ ਦੋਸਤੀ ਮਨਮੁਖ ਸੱਚਾ ਨਾਉ ਉੱਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਉ ਕੰਚਨ ਕਾਇਆ ਕੱਸੀਏ ਬੰਨੀ ਚੜੇ ਚੜਾਉ ਜੇ ਹੋਵੇ ਨਦਰ ਸਰਾਫ ਕੀ ਬੌੜ ਨ ਪਾਈ ਤਾਉ ਸੱਤੀ ਪੈਰੀ ਸੱਤ ਭਲਾ ਬਈਏ ਪੜਿਆ ਪਾਸ ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ ਉੱਥੇ ਖੋਟੇ ਸੱਟੀਏ ਖਰੇ ਕੀਚੇ ਸਵਾਸ ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਸ ਮਹਿਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ
निपसराद दाया खेले सगल जागत चंगी आईया बुरी आईया वाचे धर्म दूर करमी आपू अपनी के नेड़े के दूर जिन्हें नाम ते आया गए मशक्कत कहाल नानक दे मुख उजले और केती छुट्टी नाल पौड़ी सच्चा पूजन पाओ सतगुर दस्या सच्चे ही पत्याय सच विकसया सच्चे कोट गिराए निज कर वस्या सतगुर तुठे नाओ प्रेम रहस्या सच्चे दे दीवान कूड़ न जाइया झूठो झूठ बखाण सुमैल खुआइया सच्चे शब्द निशान ठाक न पाइया सच सुन बुझ बखाण महल बुलाइया श्लोक महला पहला पैरा अग्न हिवे कर बांदा भोजन सार कराई सगले दुख पानी कर पीवा धरती आग जलाई तरत राजी अंबर तोली छे टंक चढ़ाई ए बद बद्दा मावा नाही सबसे नथ जलाई एता तान हुवे मने अंदर कर पी आख कराई देवर साहेब तेवर दाती दे दे कर रजाई नानक नदर करे जिस उपर सच नाम वडियाई मैला दूजा आखने आख न रजिया सुन न रजे कन अखी देख न रजिया गुण गाहे किगवन भुखिया भुख न उतरे गली भुख न जाए नानक भुखा ता रजै जै गुण कै गुणी समाए पौड़ी बिन सच्चे सब कूड़ कूड़ कमाई है बिन सच्चे कुड़ियार बन चलाई है बिन सच्चे तन शार शार रलाई है बिन सच्चे सब भुख जे पैंजे खाई है बिन सच्चे दरबार कूड़ न पाई है कूड़े लालच लग महल खुआई है सब जब ठगियो ठग आइए जाई है तन में तृष्णा अग शब्द बुझाई है श्लोक महला पहला नानक गुरस गुर संतोख रुख धर्म फुल फल ज्ञान रस रसिया हरिया सदा पक्के कर्म ध्यान पत के साथ खांदा लहे दाना के सरदान महला पहला सोने का बिरख पत पर वाला फुल जवे हर लाल तित फल रतन लगे मुख पागत हृदय हृदय निहाल नानक कर्म होवे मुख मस्तक लिखिया होवे लेख अठसर तीर्थ गुर की चरणी पूजे सदा बसेख हंस हेत लोभ कोप चारे नदियां अंग पवे दजे नानका तरिए करमी लग पौड़ी जीव दिया मर मार न पछोताई झूठा ए संसार किन समझाइए सच न तरे प्यार तंदे ताइए काल भुले खै काल सिर दुनियाई है हुक्मी सिरजनदार मारे दाई है आपे दे प्यार मन समझ बसाई है मोहत न चसा विलंब परिये पाइए गुर प्रसादी भुज सच समाइए श्लोक महला पहला तुम्मी तुम्मा वेस अकत तुतुरा निम फल मनमुख बसे तिस जिस तू चित न आवही नाने कहिए किस हंडन कर्मा बारे महला पहला मत पखेरु किरत साथ कब उत्तम कब नीच कब चंदन कब अक डाल कब ऊची प्रीत नानक हुक्म चलाई साहब लगी रीत पौड़ी केते कहें बखान कह कह जावना वेद कहें बख्यान अंत न पावना पढ़िए नाही भेद बुझिए पावना खड़ दर्शन कह भेख किसे सच सुमावना सच्चा पुरख लख शब्द सुहावना मने नाव बिसंख दरगह पावना काल को आदेश ढाडी गावना नानक जुग जुग एक मन बसावना श्लोक महला दूजा मंत्री होए अठुया नागी लग जाए
ਮੰਤਰੀ ਹੋਏ ਅਠੂਈਆਂ ਨਾਗੀ ਲੱਗੇ ਜਾਏ ਆਪਣੇ ਹੱਥੀ ਆਪਣਾ ਦੇਖੂ ਚਾਹ ਆਪੇ ਲਾਏ ਹੁਕਮ ਪਿਆ ਤੁਰ ਖਸਮ ਕਾ ਤੀਹੂ ਧੱਕਾ ਖਾਏ ਗੁਰਮੁਖ ਸਿਉ ਮਨਮੁਖ ਅੜੈ ਡੂਬੇ ਹੱਕ ਨਿਆਏ ਦੋਹਾਂ ਸਿਰਿਆਂ ਆਪੇ ਖਸਮ ਵੇਖੇ ਕਰ ਵੀ ਉਪਾਏ ਨਾਨਕੀ ਮੈਂ ਜਾਣੀਏ ਸਭ ਕੁਛ ਤਿਸੇ ਰਜਾਏ ਮਹਿਲਾ ਦੂਜੋ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਣ ਵਾਟ ਨਾ ਕਈ ਮਾਮਲਾ ਜਾਣੇ ਮਹਿਮਾਨ ਭੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨ ਚੱਲੀ ਸੱਚ ਰਹੇ ਸੋ ਵੇਸ਼ਟ ਪਰਵਾਨ ਸਰਸਨ ਦੇ ਆਗਾਸ ਕੋ ਪਹੁੰਚੇ ਬਾਣ ਅੱਗੇ ਉਹ ਅਗਮ ਹੈ ਵਹਿੰਦੜ ਜਾਨ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆਂ ਕਰਨ ਭਗਤ ਦਿਨ ਰਾਤ ਰਹਿਣ ਨਾ ਵਾਰੀਆਂ ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀਆਂ ਮਹਿਲਾ ਪੰਜ ਨਿਵਾਸ ਸ਼ਬਦ ਸਵਾਰੀਆਂ ਸੱਚ ਕਹਿਣ ਅਰਦਾਸੇ ਵਿਚਾਰੀਆਂ ਸੋਹਣ ਖਸਮੇ ਪਾਸ ਹੁਕਮ ਸੁਧਾਰੀਆਂ ਸਖੀ ਕਹਿਣ ਅਰਦਾਸ ਮਨੋ ਪਿਆਰੀਆਂ ਬਿਨਾਂ ਮੇਤ੍ਰਿਕ ਵਾਸ ਫਿੱਟ ਸੋ ਜੀਵਿਆ ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ ਸ਼ਲੋਕ ਮਹੱਲਾ ਪਹਿਲਾ ਮਾਰੂ ਮੀਨਾ ਤਿਪਤੇ ਅੱਗੀ ਲਹੇ ਨ ਭੁੱਖ ਰਾਜਾ ਰਾਜ ਨ ਤਿਪਤਿਆ ਸਾਰ ਭਰੇ ਕੇ ਸੁੱਖ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ ਮਹਿਲਾ ਦੂਜਾ ਨੇਫਲੰਗ ਤਸ ਜਨਮ ਸਿਆਬਦ ਬ੍ਰਹਮ ਨ ਬਿੰਦ ਤੇ ਸਾਗਰੰਗ ਸੰਸਾਰਸ ਗੁਰਪ੍ਰਸਾਦੀ ਤਰੇ ਕੇ ਕਰਨ ਕਾਰਨ ਸਮਰੱਥ ਹੈ ਕਉ ਨਾਨਕ ਵਿਚਾਰ ਕਰਨ ਕਾਰਨ ਕਰਤੇ ਵਸ ਹੈ ਜਿਨ ਕਰ ਰੱਖੀ ਧਾਰ ਪੌੜੀ ਖਸਮੇ ਕਹਿ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਿਕਸਿਆ ਕਸਮ ਪੂਰਾ ਪਾਏ ਮਨੋ ਰਹੱਸਿਆ ਦੁਸ਼ਮਣ ਕੱਢੇ ਮਾਰ ਸਜਣ ਸਰੱਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਲ ਵਿਦਿਓਸਿਆ ਢਾਡੀ ਕਥੀ ਅਕਥ ਸ਼ਬਦ ਸਵਾਰਿਓ ਨਾਨੰਗਣ ਗਹਿ ਰਾਸ ਹਰਜਿਓ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖੱਤਿਓ ਜੰਮੇ ਖੱਤੇ ਕਰਨ ਤਾਂ ਖਤਿਆਂ ਵਿੱਚ ਪਾਹੇ ਤੋਤੇ ਮੂਲ ਨ ਉਤਰੇ ਜੋ ਸੋ ਧੋਵਣ ਪਾਏ ਨਾਨਕ ਬਖਸ਼ੇ ਬਖਸ਼ੀਏ ਨਾਹੇ ਤਾਂ ਪਾਹੀ ਪਾਏ ਮਹਿਲਾ ਪਹਿਲਾ ਨਾਨਕ ਬੋਲਣ ਚੱਖਣ ਦੁੱਖ ਛੱਡ ਮੰਗੀਏ ਸੁੱਖ ਸੁੱਖ ਦੋ ਦੁੱਖ ਕਰ ਕੱਪੜੇ ਪੈਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਪਾ ਲਿਆ ਸੱਚੇ ਪੁਰਖ ਅਲੱਖ ਸਿਜ ਨਿਹਾਲ ਲਿਆ ਓਜੜ ਭੁੱਲੇ ਰਾਹ ਗੁਰ ਵੇਖਾ ਲਿਆ ਸਤਿਗੁਰ ਸੱਚੇ ਵਾਹ ਸੱਚ ਸਮਾਲ ਲਿਆ ਪਾਇਆ ਰਤਨ ਕਰਾਹ ਦੀਵਾ ਬਾ ਲਿਆ ਸੱਚੇ ਸ਼ਬਦ ਸਲਾਏ ਸੁਖੀਏ ਸੱਚ ਵਾ ਲਿਆ ਨਡਰਿਆਂ ਡਰ ਲੱਗ ਗਰਭ ਸਿਗਾ ਲਿਆ ਨਾਮੋ ਪੁੱਲਾ ਜਗ ਫਿਰੈ ਬੇਤਾ ਲਿਆ ਸ਼ਲੋਕ ਮਹੱਲਾ ਤੀਜਾ ਪੈ ਵਿੱਚ ਜੰਮੇ ਪੈ ਮਰੇ ਪੀਪੋ ਮਨ ਮੈਂ ਹੋਏ ਨਾਨਕ ਪੈ ਵਿੱਚ ਜੇ ਮਰੈ ਪੈ ਵਿੱਚ ਨਾਨਕ ਪੈ ਵਿੱਚ ਜੇ ਮਰੈ ਸੈਲਾ ਆਇਆ ਸੋਏ ਮਹਿਲਾ ਤੀਜਾ ਪੈ ਵਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਣ ਜੇ ਮਰੈ ਮੂੰਹ ਕਾਲੇ ਉੱਠ ਜਾਏ ਪੌੜੀ ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰੂ ਹੋਏ ਦਿਆਲ ਨਾ ਕਮਹੂ ਚੂਰੀ ਹੈ ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ ਸਤਿਗੁਰੂ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ ਸਤਿਗੁਰੂ ਹੋਏ ਦਿਆਲ ਤਾਂ ਨਮ ਨਿਧ ਪਾਈ ਹੈ ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈ ਹੈ ਸ਼ਲੋਕ ਮਹੱਲਾ ਪਹਿਲਾ ਸਿਰ ਖੁਆਏ ਪੀਵੇ ਮਲਵਾਣੀ ਜੂਠਾ ਮੰਗ ਮਖਾਹੀ ਫੋਲ ਬਦੀਦ ਮੋਹ ਲੈਣ ਪੜਾਸਾ ਪਾਣੀ ਦੇਖ ਸੰਗਾਹੀ ਪੇਡਾ ਵਾਂਗੀ ਸਿਰ ਖੂਹਾਇਨ ਭਰੀਏ ਹੱਥ ਸੁਆਹੀ ਮਾਊ ਪੀਓ ਕਿਰਤ ਵਾਇਨ ਟੱਬਰ ਰੋਵਣ ਤਾਈ ਉਹ ਨਾ ਪਿੰਡ ਨ ਪੱਤਲ ਕਿਰਿਆ ਨਾ ਦੀਵਾ ਮੋਏ ਕਥਾਉਂ ਪਾਹੀ ਅੜਸਰ ਤੀਰਥ ਦੇ ਨ ਟੋਈ ਬ੍ਰਾਹਮਣ ਅੰਨ ਨ ਖਾਹੀ
ਸਦਾ ਕੁਚੀਰ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਹੀਂ ਚੁੰਡੀ ਪਾਏ ਬਹਿਨ ਨਿਤ ਮਰਨੇ ਦੜ ਦੇ ਵਾਣ ਨ ਜਾਹੀ ਲੱਕੀ ਕਾਸੇ ਹੱਥੀ ਫੁੰਮਣ ਅੱਗੋਂ ਪਿੱਛੋਂ ਜਾਈ ਨਾ ਉਹ ਜੋਗੀ ਨਾ ਉਹ ਜੰਗਮ ਨਾ ਉਹ ਕਾਜੀ ਮੁੱਲਾ ਦਏ ਵਿਗੋਏ ਫਿਰੇ ਵਿਗੁੱਤੇ ਫਿੱਟੇ ਵੱਤੇ ਗੱਲਾਂ ਜੀਆਂ ਮਾਰ ਜਵਾਲੇ ਸੋਈ ਅਵਨ ਜੋਈ ਰੱਖੈ ਦਾਨੋ ਤੇ ਇਸ਼ਨਾਨੋ ਵੰਜੇ ਪਸ ਪਈ ਸਿਰ ਖੁੱਥੇ ਪਾਣੀ ਵਿੱਚੋਂ ਰਤਨੀ ਪੰਨੇ ਮੇਰ ਕੀਆ ਮਦਾਣੀ ਅੜਸਰ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ ਨਾਇ ਨਿਵਾਜਾ ਨਾਤੇ ਪੂਜਾ ਨਾਵਣ ਸਦਾ ਸੁਜਾਣੀ ਮੋਇਆ ਜੀਵ ਦਿਆਂਗਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਥੇ ਸ਼ੈਤਾਨੀ ਇੰਨਾ ਗੱਲ ਨ ਪਾਣੀ ਬੁੱਠੇ ਹੋਈਏ ਹੋਏ ਬਲਾਵਲ ਜੀਆਂ ਜੁਗ ਸਮਾਣੀ ਬੁੱਠੇ ਅਨਕ ਮਾਦਕ ਪਾਹਾਂ ਸਭਸੇ ਪਰਦਾ ਹੋਵੇ ਬੁੱਠੇ ਕਹਾ ਚਰੇ ਦਿਨ ਚਰੇ ਨਿਤ ਸੁਰੀ ਸਾਤਨ ਦਹੀਂ ਬਲੋਵੇ ਤਿਤ ਕੇ ਹੋਮ ਜਾਗ ਸਤ ਪੂਜਾ ਪਈ